0: FM ਬੈਂਡ 7.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਛ ਚਿਰ ਬਾਅਦ ਯਾਨੀ ਠੀਕ 6:30 ਵਜੇ ਤੁਸੀਂ ਸੁਣੋਗੇ ਖੇਤੀਬਾੜੀ ਪ੍ਰੋਗਰਾਮ ਸਾਡੇ ਜਲੰਧਰ ਕੇਂਦਰ ਤੋਂ, ਅਤੇ ਉਸ ਤੋਂ ਬਾਅਦ 6:40 ਤੋਂ ਲੈ ਕੇ ਹਾਜ਼ਰ ਹੋਵਾਂਗੇ ਮਾਨਸ ਗਾਨ ਦੀ ਅਗਲੀ ਲੜੀ। ਇਹ ਵੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਾਡੇ ਜਲੰਧਰ ਕੇਂਦਰ ਤੋਂ।
1: ਹੁਣੇ ਤੁਸੀਂ

0: ਜਿਹੜੀ ਮਾਤਰਾ ਹੈ, ਜਾਂ ਕਈ ਵਾਰੀ ਆਪਾਂ ਇਹ ਦੇਖਦੇ ਕਿ ਉਹ ਹਰ ਤੱਤ ਦੀ ਪੂਰਤੀ ਜਿਹੜਾ ਢੰਗ ਤਰੀਕਾ ਵੱਖਰੋ ਵੱਖਰਾ ਹੈ। ਤੇ ਅਸੀਂ ਤਾਂ ਉਸੇ ਤੱਤ ਦੀ ਜਦ ਤੱਕ ਪੜਚੋਲ ਨਹੀਂ ਕਰ ਲੈਂਦੇ, ਪਰਖ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਉਹ ਚੀਜ਼ ਨਹੀਂ ਕਰਨੀ, ਉਪਰਾਲਾ ਨਹੀਂ ਕਰਨਾ।
1: ਹਾਂ, ਜਿੱਦਾਂ ਹੁਣ ਲੋਹਾ ਦੇਖੋ,
0: ਹਾਂ
1: ਇਹਨੂੰ ਸਪਰੇਅ ਕਰਨਾ,
0: ਬਿਲਕੁਲ ਸਹੀ ਗੱਲ,
1: ਪੈਰਾਸਲਫੇਟ ਜਿਹੜੀ ਹੈਗੀ ਆ ਇਹਨੂੰ ਜ਼ਮੀਨ 'ਚ ਨਹੀਂ ਪਾਉਣਾ,
0: ਜ਼ਮੀਨ 'ਚ ਨਹੀਂ ਪਾਉਣਾ।
1: ਜ਼ਿੰਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ
0: ਪਾ ਦਿਓ ਛਿੱਟਾ ਦੇ ਦਿਓ,
1: ਹਾਂਜੀ। ਜਿੱਦਾਂ ਹੁਣ ਰੁਜੇ ਰਾਮ ਜੀ ਕਿੱਦਾਂ ਬੱਚਤ ਦੀ ਗੱਲ ਕਰਦੇ ਹਨ, ਜੇ ਅਸੀਂ ਝੋਨੇ ਦੀ ਪਨੀਰੀ ਨੂੰ ਜ਼ਿੰਕ ਪਾਈ ਹੈ ਤੇ ਆਉਂਦੀ ਨਹੀਂ ਘਾਟ ਜੀ, ਕਹਿੰਦੇ
0: ਆਉਂਦੀ ਨਹੀਂ, ਆਉਂਦੀ ਨਹੀਂ, ਸਹੀ ਗੱਲ।
1: ਇਸ ਤਰੀਕੇ ਨਾਲ ਜੇ ਆਪਾਂ ਕਣਕ ਨੂੰ ਪਾਈ ਹੈਗੀ ਫਾਸਫੋਰਸ, ਝੋਨੇ ਨੂੰ ਪਾਉਣ ਦੀ ਲੋੜ
0: ਪਾਉਣ ਦੀ ਲੋੜ ਨਹੀਂ, ਫਿਰ ਗੱਲ ਉਹੀ ਆ ਗਈ ਨਾ,
1: ਕਿੰਨਾ ਦੇਖੋ ਬੱਚਤ ਹੋ ਗਈ। ਅਸੀਂ ਖਾਦ ਪਾਵਾਂਗੇ, ਉਹਦਾ ਕੋਈ ਸਾਨੂੰ ਫਾਇਦਾ ਨਹੀਂ ਹੋਣਾ, ਉਲਟਾ ਨੁਕਸਾਨ ਹੀ ਹੋਏਗਾ ਕਿ ਖੇਤੀ ਖਰਚੇ ਵੱਧ ਗਏ, ਉਹ ਤੱਤ ਜਿਹੜਾ ਜਿਵੇਂ ਜੋ ਉਦਾਂ ਹੀ ਪਿਆ ਰਹੇਗਾ।
0: ਦੇਖੋ ਇਹੀ ਸੰਧੂ ਸਾਹਿਬ, ਹੁਣ ਇਹੀ ਤਕਨੀਕੀ ਜਿਹੜੀ ਆ ਗਈ ਹੈ ਨਾ, ਜਦੋਂ ਆਪਾਂ ਵਾਰ ਵਾਰ ਇਹੀ ਜ਼ਿਕਰ ਕਰਦੇ ਹਾਂ ਕਿ ਹੁਣ ਖੇਤੀ ਜਿਹੜੀ ਐਸੀ ਹੈ, ਇਹ ਉਦਯੋਗ ਬਣ ਗਿਆ ਹੈ, ਸਾਨੂੰ ਬਕਾਇਦਾ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਇਹ ਰੱਖਣਾ ਚਾਹੀਦਾ ਕਿ ਅਸੀਂ ਜੇ ਸਾਡੀ ਕਣਕ ਦੀ ਫਸਲ ਸੀ ਉਹਦੇ 'ਚ ਅਸੀਂ ਕੀ ਪਾਇਆ, ਹੁਣ ਝੋਨੇ ਦੀ ਫਸਲ ਹੈ ਇਹਨੂੰ ਅਸੀਂ ਕੀ ਦੇਣਾ ਹੈ। ਹੁਣ ਜ਼ਿਮੀਂਦਾਰ ਦਾ ਕਿਉਂਕਿ ਹਿਸਾਬ ਕਿਤਾਬ ਫਸਲਿਆਂ ਦਾ ਇੱਦਾਂ ਹੈ, ਸਾਨੂੰ ਇਹੀ ਨਹੀਂ ਪਤਾ ਹੁੰਦਾ ਵੀ ਕਣਕ ਨੂੰ ਅਸੀਂ ਪਾਇਆ ਕੀ ਹੈ, ਕਿਉਂਕਿ ਅਸੀਂ ਕਾਮਿਆਂ ਦੇ ਸਿਰ 'ਤੇ ਸਾਡੀ ਖੇਤੀ ਰਹਿੰਦੀ ਹੈ। ਸੋ ਇਸ ਕਰਕੇ ਤੁਹਾਡੀ ਗੱਲ ਬੜੀ ਅਹਿਮ ਹੈ ਕਿ ਜਿਹੜੀਆਂ ਫਸਲਾਂ ਨੂੰ ਅਸੀਂ ਖਾਦ ਜਿੱਦਾਂ ਕਣਕ ਨੂੰ ਆਪਾਂ ਦੇ ਚੁੱਕੇ ਹਾਂ ਅਤੇ ਝੋਨੇ ਨੂੰ ਉਹ ਲੋੜ ਹੀ
1: ਲੋੜ ਹੀ,
0: ਜੇ ਪਨੀਰੀ ਨੂੰ ਆਪਾਂ ਜ਼ਿੰਕ ਦੇ ਚੁੱਕੇ ਹਾਂ ਅਤੇ ਫਸਲ ਨੂੰ ਲੋੜ
1: ਫਸਲ ਲੋੜ ਨਹੀਂ ਗੀ, ਅਤੇ ਜੇ ਆਪਾਂ ਝੋਨੇ ਨੂੰ ਜ਼ਿੰਕ ਪਾ ਦਿੱਤੀ ਫਿਰ ਕਣਕ ਨੂੰ ਵੀ ਲੋੜ ਨਹੀਂ ਪੈਂਦੀ ਜ਼ਿੰਕ ਦੀ,
0: ਪੈਂਦੀ ਪੈਂਦੀ।
1: ਇਸ ਤਰੀਕੇ ਨਾਲ ਦੇਖੋ ਹੁਣ ਤਾਂ ਜਿੱਦਾਂ ਅਸੀਂ ਆਪਣਾ ਸਾਡਾ ਕਾਰਡ ਬਣਦਾ ਨਾ ਰੁੜੀਆ ਰਾਮ, ਇੱਦਾਂ ਧਰਤੀ ਦਾ ਵੀ ਕਾਰਡ ਬਣ ਜਾਂਦਾ,
0: ਜ਼ਮੀਨ ਦਾ ਸਿਹਤ ਕਾਰਡ ਹੈ ਜੀ, ਬਿਲਕੁਲ ਸਰਕਾਰ ਵੱਲੋਂ ਯੋਜਨਾ ਸ਼ੁਰੂ ਕੀਤੀ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਕਿ ਜੇ ਆਮਦਨ ਨੂੰ ਦੁੱਗਣੀ ਕਰਨਾ ਹੈ ਤੇ ਆਮਦਨ ਨੂੰ ਦੁੱਗਣੀ ਇੱਦਾਂ ਹੀ ਨਹੀਂ ਹੋ ਜਾਣੀ, ਉਹਦੇ 'ਚ ਤਕਨੀਕੀ ਲਿਆਉਣੀ ਪੈਣੀ ਹੈ ਤਾਂ ਆਮਦਨ ਦੁੱਗਣੀ ਹੋਣੀ ਹੈ, ਤੇ
1: ਖਰਚੇ ਵੀ ਘਟਾਉਣੇ ਪੈਣੇ,
0: ਖਰਚੇ ਘਟਾਉਣੇ ਪੈਣੇ ਹੈ, ਬੇਲੋੜੇ ਖਰਚਿਆਂ ਦੇ ਉੱਤੇ ਜੇ ਆਪਾਂ ਕਾਬੂ ਪਾਵਾਂਗੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜ਼ਮੀਨ ਦਾ ਜਿਹੜਾ ਸਿਹਤ ਕਾਰਡ ਹੈ, ਸਾਨੂੰ ਪਤਾ ਹੋਊ ਜ਼ਮੀਨ ਦੀ ਕਿੰਨੀ ਸਮਰੱਥਾ ਹੈ, ਕੀ ਦੇਣਾ ਹੈ ਕੀ ਨਹੀਂ ਦੇਣਾ ਹੈ, ਅਤੇ ਉਸ ਲਿਹਾਜ਼ ਨਾਲ ਜਿਹੜਾ ਹੈ ਫਿਰ ਸਾਨੂੰ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ, ਦੇਖੋ ਤਕਨੀਕਾਂ ਦਾ ਮਕਸਦ ਇਹੀ ਹੁੰਦਾ ਕਿ ਉਹਨੂੰ ਇਸਤੇਮਾਲ ਕੀਤਾ ਜਾਏ।
0: ਬਿਲਕੁਲ ਬਿਲਕੁਲ, ਇਹ ਇਸਤੇਮਾਲ ਫਿਰ ਸੰਧੂ ਸਾਹਿਬ ਇਹ ਤਾਂ ਕਿਸਾਨ ਨੇ ਕਰਨਾ ਨਾ ਹੈ। ਦੇਖੋ ਹੁਣ ਜ਼ਿਮੀਦਾਰ ਲਈ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਜਿਹੜੇ ਖੋਜਾਂ ਕਰਦੇ ਹੈ ਔਰ ਖੋਜਾਂ ਕਿਸਾਨ ਨੂੰ ਦਿੰਦੇ ਹੈ, ਸਾਡਾ ਅਦਾਰਾ ਹੈ ਜਾਂ ਹੋਰ ਰੇਡੀਓ ਅਖਬਾਰਾਂ ਦੀ ਆਪਾਂ ਟੈਲੀਵਿਜ਼ਨਾਂ ਦੀ ਗੱਲ ਕਰ ਲਈਏ, ਇਹ ਪ੍ਰਚਾਰ ਪ੍ਰਸਾਰ ਦੇ ਸਾਧਨ ਹੈ, ਕਿਸਾਨ ਦੇ ਖੇਤਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਂਦੇ ਹੈ, ਪਰ ਕਿਸਾਨ ਅਸਲੀ ਜਿਹੜਾ ਹੈ ਵਿਗਿਆਨੀ, ਉਹ ਕਿਸਾਨ ਹੈ ਜਿਹਨੇ ਆਪਣੇ ਖੇਤ ਦੇ ਵਿੱਚ ਇਹ ਕੰਮ ਕਰਕੇ ਸਿੱਧ ਕਰਨਾ ਹੈ। ਸੋ ਇਹ ਗੱਲਾਂ ਬਾਤਾਂ ਜੇ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਅਤੇ ਛੋਟੇ ਤੱਤਾਂ ਦੀ ਜੇ ਘਾਟ ਹੈ ਅਤੇ ਉਹਨਾਂ ਦੀ ਪੂਰਤੀ ਦਾ ਸਹੀ ਢੰਗ ਤਰੀਕਾ ਜਿਹੜਾ ਆਪਣਾ ਹੋਊਗਾ, ਅਤੇ ਫਿਰ ਮੈਨੂੰ ਨਹੀਂ ਲੱਗਦਾ ਸਾਨੂੰ ਸਭ ਕੋਈ ਸਮੱਸਿਆ ਆ ਸਕਦੀ।
1: ਬਿਲਕੁਲ ਜੀ, ਦੇਖੋ ਮਾਹਿਰਾਂ ਨੇ ਸਾਨੂੰ ਤਰੀਕੇ ਦੱਸੇ, ਅਮਲ ਕਰੀਏ ਅਤੇ ਵੱਧ ਤੋਂ ਵੱਧ ਪੈਦਾਵਾਰ ਹਾਸਲ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆ ਹੁਣ ਸੁਣਦਿਆਂ ਰਾਮਚਰਿਤ ਮਾਨਸ ਗਾਨ ਦੀ 117ਵੀਂ ਕੜੀ।

0: ਹੁਣ ਤੁਸੀਂ ਰਾਮਚਰਿਤ ਮਾਨਸ ਮਾਨਸ ਗਾਨ ਦੀ 117ਵੀਂ ਕੜੀ ਸੁਣ ਰਹੇ ਸੀ।
1: ਤੁਸੀਂ ਟਿਊਨ ਕੀਤਾ 7.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਵਿੱਚ ਸਵੇਰ ਦੇ ਠੀਕ 6:55 ਹੋ ਰਹੇ ਹੈ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਜ਼ਮੀਨ ਤੇ ਰੱਖੀਏ ਤਾਂ ਨਾਲ ਦੀ ਨਾਲ ਹੱਥ ਜੋੜ ਕੇ ਰੱਬ ਦਾ ਸ਼ੁਕਰ ਕਰੀਏ ਕਿ ਉਹਨੇ ਇੱਕ ਸਾਨੂੰ ਨਵਾਂ ਦਿਨ ਬਖਸ਼ਿਆ, ਨਵੀਂ ਸਵੇਰ ਦਿੱਤੀ ਹੈ, ਨਵੀਆਂ ਉਮੀਦਾਂ ਨਾਲ ਜਿਹੜੀਆਂ ਇਹ ਦਿਨ ਲੈ ਕੇ ਆਇਆ। ਅਤੇ ਉਮੀਦਾਂ ਦਿਲ 'ਚੋਂ ਖਤਮ ਕਦੀ ਵੀ ਨਹੀਂ ਹੋਣੀਆਂ ਚਾਹੀਦੀਆਂ। ਉਮੀਦ ਜਿਹੜੀ ਆ ਉਹ ਸਾਨੂੰ ਕਾਇਮ ਰੱਖਦੀ ਹੈ, ਸਾਨੂੰ ਜ਼ਿੰਦਾ ਰੱਖਦੀ ਹੈ। ਇਸ ਲਈ ਜਿਹੜੇ ਸੁਪਨੇ ਤੁਹਾਡੇ ਕੱਲ੍ਹ ਅਧੂਰੇ ਰਹਿ ਗਏ ਸੀ, ਪੂਰੇ ਨਹੀਂ ਹੋ ਪਾਏ, ਚਾਹੇ ਉਹ ਵਕਤ ਦੀ ਕਮੀ ਸੀ ਜਾਂ ਕਿਸੇ ਵੀ ਕਾਰਨ ਕਰਕੇ, ਅਤੇ ਉਹਨਾਂ ਨੂੰ ਦੁਬਾਰਾ ਜਗਾਓ ਅਤੇ ਆਪਣੇ ਦਿਲ ਵਿੱਚ ਵੀ ਇਹ ਜਿਹੜੀ ਪੋਜ਼ਿਟਿਵਿਟੀ ਜਗਾਓ, ਨਵੀਂ ਸ਼ੁਰੂਆਤ ਕਰੋ। ਜਿਵੇਂ ਹੀ ਨਵਾਂ ਦਿਨ ਚੜ੍ਹਦਾ, ਉਵੇਂ ਜਿਹੜੀ ਹੈ ਸਾਡੀ ਜ਼ਿੰਦਗੀ ਦੀ ਵੀ ਨਵੀਂ ਸ਼ੁਰੂਆਤ ਹੁੰਦੀ ਹੈ। ਅਤੇ ਪੁਰਾਣੇ ਗਿਲੇ ਸ਼ਿਕਵੇ, ਕੱਲ੍ਹ ਦੇ ਜੋ ਕੁਛ ਜੇ ਸਾਡੇ ਨਾਲ ਗਲਤ ਹੋਇਆ, ਉਹ ਭੁੱਲ ਕੇ ਅੱਗੇ ਜਿਹੜਾ ਉਹ ਸਾਨੂੰ ਜ਼ਰੂਰ ਵਧਣਾ ਚਾਹੀਦਾ। ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਜੀ ਕਿ ਅੱਜ ਦਾ ਦਿਨ ਕਿਹੜਾ ਹੈ। ਅੱਜ ਹੈਗਾ ਜੀ ਸ਼ਨੀਵਾਰ ਹੈ, ਅਤੇ ਸ਼ਕ ਸੰਵਤ 1948 ਦੇ ਅਸ਼ਾੜ ਮਹੀਨੇ ਦੀ 13 ਅਤੇ ਜੂਨ ਦੇ ਮਹੀਨੇ ਦੀ 27 ਤਰੀਕ ਹੈ। ਅਤੇ ਹੁਣ ਤੁਹਾਨੂੰ ਕਰਵਾਉਂਦੇ ਹਾਂ ਜੀ, ਸੁਣਵਾਉਂਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਦੀ ਆਵਾਜ਼ ਵਿੱਚ।

0: ਜਾਂਦੀ ਆ, ਉਹਦੇ ਵਿੱਚ ਫਿਰ ਕੀ ਬਦਲ ਕੀਤੇ ਜਾ ਸਕਦੇ ਆ, ਸਾਡੇ ਕੋਲ ਆਪਸ਼ਨਸ ਕੀ ਬਚਦੀਆਂ। ਸੋ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਹੈ ਉਹਦਾ ਪੱਧਰ ਦਾ ਲਗਾਤਾਰ ਹੇਠਾਂ ਜਾਣਾ ਉਹ ਇੱਕ ਖਤਰੇ ਦੀ ਨਿਸ਼ਾਨੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਪਾਣੀ ਦੀ ਹਰ ਬੂੰਦ ਕੀਮਤੀ ਮੰਨੀ ਜਾਵੇ। ਜੇ ਅਸੀਂ ਅੱਜ ਪਾਣੀ ਬਚਾਉਣ ਲਈ ਕਦਮ ਨਹੀਂ ਚੁੱਕਾਂਗੇ ਤਾਂ ਫਿਊਚਰ ਦੇ ਵਿੱਚ ਖੇਤੀ ਕਰਨਾ ਵੀ ਇੱਕ ਸਮੇਂ 'ਤੇ ਜਾ ਕੇ ਮੁਸ਼ਕਲ ਹੋ ਜਾਣਾ। ਔਰ ਸਭ ਤੋਂ ਪਹਿਲਾਂ ਆਪਾਂ ਝੋਨੇ ਦੀ ਗੱਲ ਕਰ ਲੈਂਦੇ ਹਾਂ। ਇਹਦੇ ਵਿੱਚ DSR ਯਾਨੀ ਕਿ ਝੋਨੇ ਦੀ ਸਿੱਧੀ ਬਿਜਾਈ ਇਹ ਰਿਕਮੈਂਡ ਕੀਤੀ ਜਾਂਦੀ ਆ, ਕਿਸਾਨਾਂ ਵੱਲੋਂ ਕੀਤੀ ਵੀ ਜਾਂਦੀ ਆ। ਪਰ ਜਦੋਂ ਅਸੀਂ ਦੋਵਾਂ ਝੋਨਿਆਂ ਦੀ ਗੱਲ ਕਰਦੇ ਹਾਂ, ਰਵਾਇਤੀ ਜਿਹੜਾ ਆਪਾਂ ਕੱਦੂ ਨਾਲ ਕਰਦੇ ਹਾਂ, ਟਰੈਕਟਰ ਨਾਲ ਮਜ਼ਦੂਰ ਉਹ ਝੋਨਾ ਪੌਦ ਪੱਟ ਕੇ ਬੀਜਦੇ ਆ, ਔਰ ਦੂਸਰਾ ਹੈ ਝੋਨੇ ਦੀ ਸਿੱਧੀ ਬਿਜਾਈ। ਅੱਜ ਵੀ ਜਿਹਦੇ ਦੇਖਿਓ ਪਿੰਡ ਵਿੱਚ ਨਾ ਕਿਤੇ ਲਾਂਗੇ ਜਿਨ੍ਹਾਂ ਨੇ ਸਿੱਧੀ ਬਿਜਾਈ ਕੀਤੀ ਹੁੰਦੀ ਆ, ਕਿੰਨੇ ਲੋਕ ਐਕਸਾਈਟਮੈਂਟ ਦੇ ਨਾਲ ਉਹਨਾਂ ਕਿਸਾਨਾਂ ਦੇ ਨਾਲ ਦੇਖਦੇ ਆ, ਕਹਿੰਦੇ ਵੀ ਇਸ ਕਿਸਾਨ ਨੇ ਸਿੱਧਾ ਹੀ ਝੋਨਾ ਬੀਜ ਲਿਆ ਸੀ, ਕਿੰਨਾ ਤਾਂ ਇਹ ਖਰਚਾ ਬਚਾ ਗਿਆ, ਤੇਲ ਦਾ ਖਰਚਾ, ਟਰੈਕਟਰ ਦਾ ਖਰਚਾ, ਲੇਬਰ ਦਾ ਖਰਚਾ, ਉਸ ਤੋਂ ਬਾਅਦ ਵਹਾਈ ਦੇ ਕਿੰਨੇ ਖਰਚੇ ਬਚਾ ਗਿਆ। ਇੱਕ ਇਹ ਦੇਖੀਏ ਕਿ ਜਿਹੜੇ ਸਿੱਧੀ ਬਿਜਾਈ ਕਰਦੇ ਆ ਨਾ, ਜਦੋਂ ਸ਼ੁਰੂ ਵਿੱਚ ਕੇਅਰ ਕੀਤੀ ਜਾਂਦੀ ਆ, ਤੁਰ ਵੀ ਪੈਂਦੀ ਆ, ਤਾਂ ਆਮ ਤੌਰ 'ਤੇ ਲੋਕ ਹੱਸਦੇ ਹੁੰਦੇ ਆ ਵੀ ਇੰਨੇ ਤਾਂ ਉਨੇ ਖਰਚੇ 'ਚ ਹੀ ਝੋਨਾ ਬੀਜ ਲਿਆ ਜਿੰਨੇ ਖਰਚੇ ਵਿੱਚ ਦੂਜੇ ਨੇ ਨਾਲ ਦੇ ਨੇ ਜਿਹਨੇ ਰਵਾਇਤੀ ਬਿਜਾਈ ਕੀਤੀ ਸੀ, ਵੀ ਚਾਹ ਪਾਣੀ ਹੀ ਜਿਹੜਾ ਲਿਆਂਦਾ ਸੀ, ਯਾਨੀ ਕਿ ਉਹਦੇ ਚਾਹ ਪਾਣੀ ਦੇ ਖਰਚੇ ਦੇ ਬਰਾਬਰ ਖਰਚੇ ਵਿੱਚ ਇੱਕ ਕਿਸਾਨ ਆ ਜਿਹੜਾ ਉਹ ਆਪਦਾ ਸਿੱਧੀ ਬਿਜਾਈ ਕਰ ਸਕਦਾ। ਫਿਰ ਕਿਸਾਨ ਇਹ ਹੈ ਕਿ ਉਸਨੂੰ ਕਰਦੇ ਕਿਉਂ ਨਹੀਂ, ਜਾਂ ਫਿਰ ਉਹਦੇ ਵਿੱਚ ਕਹਿ ਦਈਏ ਕਿ ਓਲਾ ਕੀ ਆ, ਜਾਂ ਫਿਰ ਝਿਜਕ ਕਿਸ ਗੱਲ ਦੀ ਆ। ਕਈ ਵਾਰ ਸ਼ਾਇਦ ਇਹ ਹੁੰਦਾ ਕਿ ਜਦੋਂ ਬਟਾਈ 'ਤੇ ਠੇਕੇ 'ਤੇ ਲੈ ਕੇ ਜ਼ਮੀਨ ਵਾਹੀ ਜਾਂਦੀ ਆ, ਹੋ ਸਕਦਾ ਕਿਸਾਨ ਦੇ ਮਨ ਵਿੱਚ ਇਹ ਹੋਵੇ ਕਿ ਕੋਈ ਉਹ ਰਿਸਕ ਨਾ ਲੈਣਾ ਚਾਹੁੰਦਾ ਹੋਵੇ, ਇੱਕ ਤਾਂ ਰੀਜ਼ਨ ਇਹ ਮੰਨ ਸਕਦੇ ਹਾਂ। ਦੂਸਰਾ ਹੈ ਕਿ ਜਦੋਂ ਕੋਈ ਨਵੀਂ ਤਕਨੀਕ ਆਉਂਦੀ ਆ, ਉਹਦੇ ਬਾਰੇ ਕਈ ਵਾਰ ਸ਼ਾਇਦ ਬਾਰੀਕੀਆਂ ਕੁਝ ਓਹਲੇ ਹੁੰਦੇ ਆ ਕਿ ਬਰਸਾਤ ਜਦੋਂ ਜ਼ਿਆਦਾ ਪੈਂਦੀ ਹੈ, ਘਾਹ ਜ਼ਿਆਦਾ ਹੋ ਜਾਂਦਾ, ਖਰਪਤਵਾਰ ਵੀ ਉਹਦੇ ਉੱਪਰ ਕੀ ਜ਼ਿਆਦਾ ਜ਼ੋਰ ਲਾਉਣਾ ਪੈਂਦਾ, ਜਾਂ ਫਿਰ ਉਦੋਂ ਕੀ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਆ, ਜਾਂ ਫਿਰ ਉਹ ਘਾਹ ਬੂਟੀਆਂ ਨੇ ਉਹਦਾ ਹੱਲ ਕੀ ਕੀਤਾ ਜਾਵੇ। ਇਹ ਵੀ ਆਮ ਸਧਾਰਨ ਲੋਕਾਂ ਦੇ ਮਨ ਅੰਦਰ ਇਹ ਵਹਿਮ ਹੁੰਦਾ, ਪਰ ਜਿਹੜੇ ਕਿਸਾਨ ਕਰਦੇ ਆ ਉਹ ਆਪਣਾ ਹੌਲੀ ਹੌਲੀ ਇਹ ਕਿਹੜਾ ਕਿ ਵਕਫਾ ਵਧਾ ਰਹੇ ਹੁੰਦੇ ਆ ਆਪਣਾ ਕਿੱਤਾ। ਝੋਨੇ ਦੀ ਸਿੱਧੀ ਬਿਜਾਈ ਇਸ ਤਕਨੀਕ ਦੇ ਨਾਲ ਰਵਾਇਤੀ ਝੋਨੇ ਦੇ ਮੁਕਾਬਲੇ ਕਹਿੰਦੇ ਆ ਕਿ 15 ਤੋਂ 25% ਤੱਕ ਪਾਣੀ ਬਚਾਇਆ ਜਾਂਦਾ ਸਿੱਧਾ। ਇਸ ਵਿੱਚ ਖੇਤ ਨੂੰ ਲਗਾਤਾਰ ਪਾਣੀ ਨਾਲ ਭਰਨ ਦੀ ਲੋੜ ਨਹੀਂ ਪੈਂਦੀ। ਔਰ ਦੂਜਾ ਇਹ ਹੈ ਕਿ ਕਿਸਾਨ ਇੱਕ ਬਦਲਵੀਂ ਸਿੰਚਾਈ ਹੈ ਜਿਹੜੀ ਉਹ ਵੀ ਸਿਸਟਮ ਮਾਇੰਡ ਵਿੱਚ ਰੱਖਣ, ਵੀ ਲੋੜ ਅਨੁਸਾਰ ਜਦੋਂ ਪਾਣੀ ਦੀ ਲੋੜ ਆ ਉਦੋਂ ਹੀ ਲਗਾਇਆ ਜਾਵੇ, ਉਹਦੇ ਨਾਲ ਵੀ ਪਾਣੀ ਬਚਾਇਆ ਜਾ ਸਕਦਾ। ਇੱਕ ਆਪਾਂ ਗੱਲ ਕਰਦੇ ਹਾਂ ਡ੍ਰਿਪ ਅਤੇ ਸੰਪਰਿੰਕਲਰ ਸਿਸਟਮ ਹੈ ਜਿਹੜਾ ਬਾਗਬਾਨੀ 'ਚ ਹੈ, ਜ਼ਿਆਦਾਤਰ ਸਬਜ਼ੀਆਂ ਜਾਂ ਮੱਕੀ ਵਰਗੀਆਂ ਫਸਲਾਂ 'ਚ। ਉਹਦੇ ਨਾਲ ਇਹ ਹੁੰਦਾ ਕਿ ਪਾਣੀ ਸਿੱਧਾ ਪੌਦੇ ਦੀਆਂ ਜੜ੍ਹਾਂ ਤੱਕ ਪਹੁੰਚਦਾ ਹੈ ਅਤੇ ਬੇਲੋੜੀ ਬਰਬਾਦੀ ਹੈ ਜਿਹੜੀ ਉਸ ਤੋਂ ਬਚਿਆ ਜਾ ਸਕਦਾ। ਇਸੇ ਤਰ੍ਹਾਂ ਖੇਤਾਂ ਦੀ ਲੇਜ਼ਰ ਲੈਵਲਿੰਗ ਹੈ, ਉਹ ਵੀ ਪਾਣੀ ਬਚਾਉਣ ਦਾ ਇੱਕ ਵਧੀਆ ਤਰੀਕਾ। ਯਾਨੀ ਕਿ ਕਿਵੇਂ ਨਾ ਕਿਵੇਂ ਆਪਾਂ ਸੋਚੀਏ, ਕਰਕੇ ਦਿਖਾਈਏ, ਨਤੀਜੇ ਦੇਖੀਏ ਅਤੇ ਅੱਗੇ ਵੀ ਦੱਸੀਏ ਕਿ ਕਿਸ ਤਰ੍ਹਾਂ ਪਾਣੀ ਬਚਾਇਆ ਜਾ ਸਕਦਾ ਹੈ। ਸੋ ਇਹ ਸਨ ਕੁਝ ਕੁ ਜਾਣਕਾਰੀਆਂ। ਬਾਕੀ ਜਾਣਕਾਰੀਆਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ। ਦਿਓ ਇਜਾਜ਼ਤ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀ ਨੁਕਤੇ FM ਮੈਂਡਸਾ ਸ਼ਾਰਦ ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ ਪਟਿਆਲਾ। ਸਮਾਂ ਲਾ ਲਓ ਜੀ, ਸਵੇਰ ਦੇ 7:10 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਗੁੱਡ ਮਾਰਨਿੰਗ, ਅਦਾਬ, ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਤੁਹਾਡੇ ਨਾਲ ਰੂਬਲ 'ਤੇ ਲੈ ਕੇ ਆਈ ਹਾਂ ਜੀ ਅੱਜ ਦਾ ਇਹ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਇਸ ਪ੍ਰੋਗਰਾਮ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਅੱਜ ਦੀ ਸਭਾ ਵਿੱਚ ਅੱਗੇ ਪੇਸ਼ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ, ਨਾਲ ਨਾਲ ਤੁਹਾਨੂੰ ਮੌਸਮ ਦਾ ਹਾਲ ਵੀ ਦੱਸਦੇ ਹਾਂ, ਖਬਰਾਂ ਸੁਣਾਉਂਦੇ ਹਾਂ, ਕੁਝ ਹੋਰ ਜਾਣਕਾਰੀਆਂ ਵੀ ਜਿਹੜੀਆਂ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੁਝ ਗੀਤ ਸੰਗੀਤ ਵੀ ਹੁੰਦਾ ਹੈ ਅਤੇ ਅੱਜ ਦਾ ਦਿਨ ਕਿਉਂ ਖਾਸ ਹੈ ਉਹ ਵੀ ਦੱਸਿਆ ਜਾਂਦਾ ਹੈ। ਅਤੇ ਬਹੁਤ ਸਾਰੀਆਂ ਗੱਲਾਂ ਇਸ ਪ੍ਰੋਗਰਾਮ ਵਿੱਚ ਅੱਜ ਅਸੀਂ ਇਹਨਾਂ ਵਿਸ਼ਿਆਂ ਉੱਤੇ ਹੀ ਕਰਾਂਗੇ ਅਤੇ ਨਾਲ ਨਾਲ ਤੁਹਾਨੂੰ ਸੁਣਾਵਾਂਗੇ ਕੁਝ ਗੀਤ ਵੀ। ਅਤੇ ਅੱਗੇ ਵਧਣ ਤੋਂ ਪਹਿਲਾਂ ਜੀ, ਮੈਨੂੰ ਲੱਗਦਾ ਕਿ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਸਮਰੀ ਦੱਸ ਦਈਏ, ਕਿਉਂਕਿ ਅੱਜ ਸਾਡੇ

ਸਵੇਰੇ 8:40 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਪੰਜਾਬੀ ਗੀਤ। 9 ਤੋਂ ਲੈ ਕੇ 10 ਵਜੇ ਤੱਕ ਦਾ ਸਮਾਂ ਰਹੇਗਾ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ। ਇਹ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਤੁਸੀਂ ਸੁਣ ਸਕੋਗੇ 10 ਵਜੇ ਠੀਕ ਸਟੇਟ ਹੁੱਕਅਪਸ। ਇਹ ਪ੍ਰੋਗਰਾਮ ਇਹ ਰਿਲੇਅ ਕੀਤਾ ਜਾਏਗਾ ਸਾਡੇ ਜਲੰਧਰ ਕੇਂਦਰ ਤੋਂ।

ਹਿੰਦੀ ਜ਼ਾਇਕਾ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕੋਗੇ ਤੁਸੀਂ ਠੀਕ 11:02 'ਤੇ। ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਕੁਝ ਹਿੰਦੀ ਗੀਤ। ਸ਼ਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਫੁਲਕਾਰੀ ਪੇਸ਼ ਕਰਾਂਗੇ ਠੀਕ ਸਵੇਰੇ 11:30। ਉਸ ਤੋਂ ਬਾਅਦ ਸਾਡੀ ਭੈਣਾਂ ਦੇ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਦਾ ਸਾਡੀਆਂ ਭੈਣਾਂ ਆਨੰਦ ਮਾਣ ਸਕਣਗੀਆਂ ਠੀਕ 12:05 'ਤੇ। ਅੱਜ ਦਾ ਇਹ ਪ੍ਰੋਗਰਾਮ ਫਰਮਾਇਸ਼ੀ ਹੋਏਗਾ ਅਤੇ ਇਸ ਪ੍ਰੋਗਰਾਮ ਵਿੱਚ ਸੁਣਵਾਵਾਂਗੇ ਤੁਹਾਨੂੰ ਹਿੰਦੀ ਸੰਗੀਤ। ਅਤੇ ਇਸ ਪ੍ਰੋਗਰਾਮ ਵਿੱਚ ਸਾਡੀਆਂ ਭੈਣਾਂ ਵੀ ਜਿਹੜੀਆਂ ਭਾਗ ਲੈ ਸਕਦੀਆਂ। ਸਾਨੂੰ ਵਟਸਐਪ ਉੱਤੇ ਹਾਲਾਂਕਿ ਖਤ ਇਸ ਪ੍ਰੋਗਰਾਮ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ, ਪਰ ਜਿਹੜੀਆਂ ਭੈਣਾਂ ਸਾਡੀਆਂ ਰਹਿ ਜਾਂਦੀਆਂ ਉਹ ਵਟਸਐਪ ਉੱਤੇ ਵੀ ਮੈਸੇਜ ਕਰਕੇ ਜਿਹੜੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੀਆਂ। ਅਤੇ ਮੈਸੇਜ ਕਰਨ ਲਈ ਸਾਡਾ ਨੰਬਰ ਹੈ 94650 0268।

ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਤੋਂ ਤੁਸੀਂ ਜਾਣ ਸਕੋਗੇ ਠੀਕ ਦੁਪਹਿਰ 1 ਵਜੇ। ਉਸ ਤੋਂ ਬਾਅਦ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਨਗਮੇ ਠੀਕ 1:02 'ਤੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਹਿੰਦੀ ਸੰਗੀਤ ਜੋ ਕਿ ਫਰਮਾਇਸ਼ ਕੀਤੀ ਜਾਂਦੀ ਹੈ ਖਤਾਂ ਦੇ ਦੁਆਰਾ ਸਾਡੇ ਸਰੋਤਿਆਂ ਦੇ ਦੁਆਰਾ। 1:10 'ਤੇ ਪ੍ਰਾਦੇਸ਼ਿਕ ਸਮਾਚਾਰ ਸੁਣਾਏ ਜਾਣਗੇ ਸਾਡੇ ਜਲੰਧਰ ਕੇਂਦਰ ਤੋਂ, ਅਤੇ ਨਗਮੇ ਪ੍ਰੋਗਰਾਮ ਦੁਬਾਰਾ ਪੇਸ਼ ਕੀਤਾ ਜਾਵੇਗਾ 1:15 'ਵਜੇ।

ਦੁਪਹਿਰ 2 ਵਜੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਦਾ ਨਾਮ ਹੋਵੇਗਾ ਸਰਫਰੋਸ਼। 2:15 ਵਜੇ ਤੁਸੀਂ ਸੁਣ ਸਕੋਗੇ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਸ਼ਰੋਤਿਓ, ਅੱਜ ਸ਼ਨੀਵਾਰ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਨੀਵਾਰ ਵਾਲੇ ਦਿਨ ਅਸੀਂ ਦੁਪਹਿਰ 2:30 ਵਜੇ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ। ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਜਿਹੜਾ ਵਿਸ਼ਾ ਤੁਹਾਨੂੰ ਦੱਸਿਆ ਜਾਵੇਗਾ ਉਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਜਿਹੜੇ ਚੁਟਕਲੇ ਸਾਨੂੰ ਸੁਣਾ ਸਕਦੇ ਹੋ ਸਾਡੇ ਨੰਬਰ ਦੇ, ਜਿਹੜਾ ਨੰਬਰ ਹੈ 0175-22-494 ਉੱਤੇ ਕਾਲ ਕਰਕੇ। 3 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ।

ਗੱਲਾਂ 'ਚੋਂ ਗੱਲ, ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਠੀਕ ਸ਼ਾਮ 5:02 'ਤੇ। 5:30 ਦਾ ਸਮਾਂ ਰਹੇਗਾ ਕਿਸਾਨ ਬੀਬੀਆਂ ਅਤੇ ਕਿਸਾਨ

ਭਰਾਵਾਂ ਦੇ ਪਸੰਦੀਦਾ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਗੱਲਬਾਤ ਸੁਣਾਵਾਂਗੇ ਅਗਾਂਹ ਵਧੂ ਕਿਸਾਨ ਗੁਰਦੇਵ ਸਿੰਘ ਹੋਰਾਂ ਨਾਲ, ਅਤੇ ਉਹਨਾਂ ਨਾਲ ਗੱਲਬਾਤ ਕਰਨਗੇ ਪ੍ਰਿਤਪਾਲ ਸਿੰਘ। ਵਿਸ਼ਾ ਹੋਵੇਗਾ ਝੋਨੇ ਦੀ ਸਿੱਧੀ ਬਿਜਾਈ।

ਵਿਬਗਿਓਰ ਨੌਜਵਾਨਾਂ ਦੀ ਪਸੰਦ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 6:30 ਵਜੇ। 7:02 'ਤੇ ਤੁਸੀਂ ਆਨੰਦ ਮਾਣ ਸਕੋਗੇ ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਸ਼ਬਦ ਅਤੇ ਭਜਨ। 7:30 ਵਜੇ ਜਲੰਧਰ ਤੋਂ ਖਬਰਾਂ ਪੇਸ਼ ਕੀਤੀਆਂ ਜਾਣਗੀਆਂ ਅਤੇ 7:40 'ਤੇ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਪੰਜਾਬੀ ਅਤੇ ਹਿੰਦੀ ਦੋਨੋਂ ਤਰ੍ਹਾਂ ਦੇ ਗੀਤ ਜਿਹੜੇ ਤੁਸੀਂ ਸੁਣ ਸਕਦੇ ਹੋ। ਇਸ ਪ੍ਰੋਗਰਾਮ ਵਿੱਚ ਵੀ ਤੁਸੀਂ ਭਾਗ ਲੈ ਸਕਦੇ ਹੋ। ਨੰਬਰ ਸਾਡਾ ਉਹੀ ਹੈ ਜੀ, ਸੇਮ ਡਾਇਲ ਕਰਨਾ 0175280494।

ਰਾਤ 8:15 ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਓਪੀਡੀ। ਇਸ ਪ੍ਰੋਗਰਾਮ ਵਿੱਚ ਅੱਜ ਗੱਲਬਾਤ ਹੋਵੇਗੀ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਨਾਲ, ਸਿੰਘ ਹੋਰਾਂ ਦੁਆਰਾ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਨਾਲ ਗੱਲਬਾਤ ਹੋਏਗੀ ਹਰਪ੍ਰੀਤ ਕੌਰ ਦੁਆਰਾ। ਵਿਸ਼ਾ ਹੋਵੇਗਾ ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥਿਕ ਇਲਾਜ। ਉਸ ਤੋਂ ਬਾਅਦ ਰਾਤ 9:15 ਤੁਸੀਂ ਆਨੰਦ ਮਾਣ ਸਕੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਦਾ ਸਾਡੇ ਦਿੱਲੀ ਕੇਂਦਰ ਤੋਂ, ਅਤੇ 9:00 ਤੋਂ 10:00 ਤੱਕ ਪੇਸ਼ ਕੀਤੇ ਜਾਣਗੇ ਕੌਮੀ ਸੇਵਾ ਵਿੱਚ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ।

ਪੰਜਾਬੀ ਤੜਕਾ ਵਟਸਐਪ 'ਤੇ ਖਤਾਂ 'ਤੇ ਆਧਾਰਿਤ ਰਿਕੁਐਸਟ ਬੇਸਡ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹਰ ਰੋਜ਼ 10:02 'ਤੇ। ਇਸ ਪ੍ਰੋਗਰਾਮ ਵਿੱਚ ਵੀ ਤੁਸੀਂ ਸੁਣਦੇ ਹੋ ਆਪਣੀ ਹੀ ਪਸੰਦ ਦੇ ਕੁਝ ਪੰਜਾਬੀ ਗੀਤ। ਵਟਸਐਪ ਉੱਤੇ ਮੈਸੇਜ ਕਰਕੇ ਤੁਸੀਂ ਆਪਣਾ ਨਾਮ ਪਤਾ ਦੱਸ ਕੇ ਅਤੇ ਆਪਣੀ ਪਸੰਦ ਦਾ ਗੀਤ ਸਾਨੂੰ ਦੱਸ ਸਕਦੇ ਹੋ। ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸਾਡਾ ਨੰਬਰ ਹੈ 9465006268। ਇਸ ਨੰਬਰ ਉੱਤੇ ਤੁਸੀਂ ਆਪਣਾ ਮੈਸੇਜ ਜਿਹੜਾ ਜਾਂ ਆਪਣੀ ਰਿਕੁਐਸਟ ਜਿਹੜੀ ਹੈ ਤੁਸੀਂ ਭੇਜ ਸਕਦੇ ਹੋ। ਪੁਰਾਣੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਠੀਕ ਰਾਤ 10:30। ਹਿੰਦੀ ਵਿੱਚ ਸਮਾਚਾਰ ਪੇਸ਼ ਕੀਤੇ ਜਾਣਗੇ ਰਾਤ 11:00 ਅਤੇ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਠੀਕ ਰਾਤ 11:10 'ਤੇ।

0: ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ 'ਚ ਸੰਗ ਜਾਣਾ ਰੰਗਾਂ 'ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਤੁਸੀਂ ਟਿਊਨ ਕੀਤਾ ਹੋਇਆ ਜੀ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਤੇ ਨਿਊਜ਼ ਔਨ AIR ਲਾਈਵ ਸਟ੍ਰੀਮਿੰਗ ਐਪ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ ਅਤੇ ਆਓ ਹੁਣ ਤੁਹਾਨੂੰ ਸੁਣਵਾ ਦਿੰਦੇ ਹਾਂ ਕੁਝ ਚੋਣਵੀਆਂ ਖਬਰਾਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਚ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਵਿਚ ਬੋਲਦਿਆਂ ਨਸ਼ਿਆਂ ਖਿਲਾਫ਼ ਇਕਜੁੱਟ ਜੰਗ ਦਾ ਸੱਦਾ ਦਿੱਤਾ ਹੈ।

ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ।

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ 1 ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ ਤੇ ਰੋਕ ਲਾ ਦਿੱਤੀ ਹੈ। ਸੂਬੇ ਭਰ 'ਚ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਧੋਖਾਧੜੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ।

ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ।

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਦੇ ਸਮੇਂ ਨੂੰ 1 ਜੁਲਾਈ ਤੋਂ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਹੈ। ਅਤੇ ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ 'ਤੇ ਰਿਹਾ।

ਚੰਡੀਗੜ੍ਹ ਤੀਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਕਰਵਾਉਣ ਲਈ ਤਿਆਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ। ਇਹ ਸੀ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ, ਤੇ ਹੁਣ ਤੁਹਾਨੂੰ ਸੁਣਵਾ ਦਿੰਦੇ ਹਾਂ ਇੱਕ ਗੀਤ। ਆਵਾਜ਼ ਹੈ ਗੁਰਦਾਸ ਮਾਨ ਦੀ।

ਜੀ ਦੋਸਤੋ, ਅਤੇ ਹੁਣ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ ਕਿ ਅੱਜ ਦਾ ਦਿਨ ਕਿਉਂ ਖਾਸ ਹੈ, ਅੱਜ ਕੀ ਕੁਝ ਜਿਹੜਾ ਅੱਜ ਦੇ ਦਿਨ ਅਸੀਂ ਮਨਾਉਂਦੇ ਹਾਂ। ਅੱਜ ਦਿਨ ਖਾਸ ਹੈ ਜੀ ਕਿਉਂਕਿ ਅੱਜ ਦੇ ਦਿਨ ਇੱਕ ਤਾਂ ਮਾਈਕਰੋ ਸਮਾਲ ਅਤੇ ਮੀਡੀਅਮ ਸਾਈਜ਼ ਐਂਟਰਪ੍ਰਾਈਜ਼ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਹੈ, ਅਤੇ ਇਸ ਬਾਰੇ ਦੱਸ ਦਈਏ ਕਿ ਇਹ ਦਿਵਸ ਜਿਹੜਾ ਹਰ ਸਾਲ 27 ਜੂਨ ਨੂੰ ਮਨਾਇਆ ਜਾਂਦਾ ਹੈ, ਅਤੇ ਪੰਜਾਬੀ ਵਿੱਚ ਇਸ ਨੂੰ ਅਸੀਂ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਦਿਵਸ ਵੀ ਕਹਿ ਸਕਦੇ ਹਾਂ। ਅਤੇ ਇਹ ਦਿਨ ਜਿਹੜਾ ਆਰਥਿਕ ਵਿਕਾਸ, ਰੁਜ਼ਗਾਰ ਪੈਦਾ ਕਰਨ ਅਤੇ ਟਿਕਾਊ ਵਿਕਾਸ ਵਿੱਚ ਇਹਨਾਂ ਕਾਰੋਬਾਰਾਂ ਦੇ ਯੋਗਦਾਨ ਦੀ ਮਾਨਤਾ ਵਜੋਂ ਵੀ ਮਨਾਇਆ ਜਾਂਦਾ ਹੈ। ਦੱਸ ਦਿੰਦੇ ਜੀ ਕਿ ਇਸ ਦਿਵਸ ਦਾ ਉਦੇਸ਼ ਕੀ ਹੈ। ਇਸ ਨੂੰ ਅਸੀਂ ਇੰਟਰਨੈਸ਼ਨਲ MSME ਡੇ ਵੀ ਕਹਿੰਦੇ ਹਾਂ। ਇਸ ਦਾ ਉਦੇਸ਼ ਹੈ ਕਿ ਵਿਸ਼ਵ ਭਰ ਵਿੱਚ ਟਿਕਾਊ ਵਿਕਾਸ ਟੀਚਿਆਂ, ਯਾਨੀ ਕਿ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੂੰ ਅੱਗੇ ਵਧਾਉਣ ਲਈ ਛੋਟੇ ਕਾਰੋਬਾਰਾਂ ਨੂੰ ਜਿਹੜੀ ਉਹਨਾਂ ਨੂੰ ਅੱਗੇ ਵਧਾਇਆ ਜਾਏ, ਅਤੇ ਛੋਟੇ ਕਾਰੋਬਾਰਾਂ ਦੀ ਕੀ ਭੂਮਿਕਾ ਹੈ ਉਸ ਨੂੰ ਉਜਾਗਰ ਕੀਤਾ ਜਾਏ। ਛੋਟੇ ਉਦਯੋਗ ਦੁਨੀਆ ਭਰ ਦੇ ਕਾਰੋਬਾਰਾਂ ਦਾ 90% ਤੋਂ ਵੱਧ ਹਿੱਸਾ ਬਣਾਉਂਦੇ ਹਨ, ਅਤੇ ਕੁੱਲ ਰੁਜ਼ਗਾਰ ਵਿੱਚ ਇਸਦਾ ਲਗਭਗ 70% ਦਾ ਜਿਹੜਾ ਯੋਗਦਾਨ ਹੁੰਦਾ ਹੈ। ਪੰਜਾਬ ਵਿੱਚ ਵੀ ਇਸ ਚੀਜ਼ ਦਾ ਕਾਫੀ ਇਹਨਾਂ ਰੁਜ਼ਗਾਰਾਂ ਦਾ ਕਾਫੀ ਪ੍ਰਭਾਵ ਹੈ, ਅਤੇ ਪੰਜਾਬੀ ਭਾਈਚਾਰੇ ਵਿੱਚ ਜਿਹੜਾ ਉਹ MSE ਜਿਹੜਾ ਇੱਕ ਉੱਦਮ ਆਰਥਿਕ ਰੀੜ੍ਹ ਦੀ ਹੱਡੀ ਵਾਂਗੂ ਮੰਨਿਆ ਜਾਂਦਾ ਹੈ।

0: ਜਲੰਧਰ ਲੁਧਿਆਣਾ ਅਤੇ ਮੋਹਾਲੀ ਦੇ ਸਥਾਨਕ ਨਿਰਮਾਣ ਖੇਤੀ ਅਧਾਰਿਤ ਪ੍ਰੋਸੈਸਿੰਗ ਅਤੇ ਸਥਾਨਕ ਵਪਾਰ ਜਿਹੜੇ ਹੈ ਉਹ ਇਸ ਦੇ ਵਿੱਚ ਆਉਂਦੇ ਨੇ। ਅਤੇ ਜੇ ਪੰਜਾਬੀ ਸ਼ਬਦਾਵਲੀ ਵਿੱਚ ਕਹੀਏ ਤਾਂ ਮਾਈਕਰੋ ਦਾ ਅਰਥ ਹੈ ਸੂਖਮ, ਸਮਾਲ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ ਜਿਵੇਂ ਕਿ ਲਘੂ, ਅਤੇ ਮੀਡੀਅਮ ਦਾ ਅਰਥ ਹੁੰਦਾ ਦਰਮਿਆਨੇ। ਅਤੇ ਜੇਕਰ ਤੁਸੀਂ ਵੀ ਆਪਣੇ ਕਾਰੋਬਾਰ ਨੂੰ MSME ਵਜੋਂ ਰਜਿਸਟਰ ਕਰਾਉਣ ਜਾਂ ਪੰਜਾਬ ਵਿੱਚ ਚੱਲ ਰਹੀਆਂ ਸਰਕਾਰੀ ਸਹਾਇਤਾ ਯੋਜਨਾਵਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਹੈ ਜਿਹੜੀ ਉਹ ਮਿਨਿਸਟਰੀ ਆਫ ਮਾਈਕਰੋ ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ ਉੱਤੇ ਜਾ ਕੇ ਤੁਸੀਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। ਤਾਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਕਿ ਜਿਹੜਾ ਇਹ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ MSME ਯੋਜਨਾਵਾਂ ਜਿਹੜੀਆਂ ਹੁੰਦੀਆਂ ਅਤੇ ਇਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਜਾਂ ਇਹਨਾਂ 'ਚ ਕੀ ਹੁੰਦਾ, ਅਤੇ ਕਾਫੀ ਜਿਹੜੀਆਂ ਯੋਜਨਾਵਾਂ ਹੈ ਉਹ ਇਹਨਾਂ ਲਈ ਜਿਹੜੀਆਂ ਇਹਨਾਂ ਗਵਰਨਮੈਂਟ ਦੀ ਕਾਫੀ ਸਕੀਮਾਂ ਹੈ ਜਿਹੜੀਆਂ MSME ਲਈ ਲੋਨ ਅਤੇ ਸਬਸਿਡੀ ਯੋਜਨਾਵਾਂ ਜਿਹੜੀਆਂ ਉਹ ਅੱਜ ਕੱਲ੍ਹ ਚੱਲ ਰਹੀਆਂ ਨੇ। ਇਹਨਾਂ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਯਾਨੀ ਕਿ PMMY। ਅਤੇ ਦੱਸ ਦਈਏ ਕਿ ਇਸ ਯੋਜਨਾ ਵਿੱਚ ਕੀ ਹੁੰਦਾ ਜੀ ਕਿ ਇਸ ਯੋਜਨਾ ਤਹਿਤ ਬਿਨਾਂ ਕਿਸੇ ਗਰੰਟੀ ਦੇ 10 ਲੱਖ ਤੱਕ ਦਾ ਜਿਹੜਾ ਲੋਨ ਹੈ ਉਹ ਮਿਲ ਸਕਦਾ ਹੈ। ਅਤੇ ਇਸ ਵਿੱਚ ਤਿੰਨ ਸ਼੍ਰੇਣੀਆਂ ਆਉਂਦੀਆਂ ਨੇ, ਸ਼ਿਸ਼ੂ ਜਿਸ 'ਚ ਕਿ 50,000 ਤੱਕ, ਕਿਸ਼ੋਰ ਜਿਸ 'ਚ ਕਿ 5 ਲੱਖ ਤੱਕ, ਅਤੇ ਤਰੁਣ ਜਿਸ 'ਚ ਕਿ 10 ਲੱਖ ਦਾ ਲੋਨ ਤੁਸੀਂ ਲੈ ਸਕਦੇ ਹੋ ਆਪਣਾ ਕੋਈ ਵੀ ਜਿਹੜਾ ਰੁਜ਼ਗਾਰ ਸ਼ੁਰੂ ਕਰਨ ਲਈ। ਉਸ ਤੋਂ ਇਲਾਵਾ ਹੋਰ ਸਕੀਮ ਆ ਜਾਂਦੀ ਹੈ ਜੀ PMEGP ਯਾਨੀ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ। ਇਹ ਜਿਹੜਾ ਹੈ ਤੁਸੀਂ ਨਵਾਂ ਉਦਯੋਗ ਜਾਂ ਸਰਵਿਸ ਬਿਜ਼ਨਸ ਸ਼ੁਰੂ ਕਰਨ ਲਈ ਇਸ ਵਿੱਚ ਲੋਨ ਲੈ ਸਕਦੇ ਹੋ, ਅਤੇ ਇਹ ਲੋਨ ਜਿਹੜਾ ਹੈ 15 ਲੱਖ ਤੋਂ 50 ਲੱਖ ਤੱਕ ਹੋ ਸਕਦਾ, ਜਿਸ ਵਿੱਚ ਤੁਹਾਨੂੰ 15 ਤੋਂ 35% ਤੱਕ ਦੀ ਜਿਹੜੀ ਸਰਕਾਰੀ ਸਬਸਿਡੀ ਹੈ ਉਹ ਮਿਲਦੀ ਹੈ। ਅਤੇ ਉਸ ਤੋਂ ਇਲਾਵਾ ਕ੍ਰੈਡਿਟ ਗਰੰਟੀ ਫੰਡ ਟਰੱਸਟ ਯਾਨੀ ਕਿ CGTMSE ਜਿਹੜੀ ਹੈ ਉਹ ਵੀ ਸਕੀਮ ਸਾਡੀ ਸਰਕਾਰ ਦੁਆਰਾ ਚਲਾਈ ਜਾਂਦੀ ਹੈ। ਅਤੇ ਇਹ ਸਕੀਮ ਜਿਹੜੀ ਹੈ ਉਹ ਵੱਡੇ ਲੋਨ ਲੈਣ ਵਾਸਤੇ ਵੱਡੇ ਕਾਰੋਬਾਰ ਲਈ ਚਲਾਈ ਜਾਂਦੀ ਹੈ। ਇਸ 'ਚ ਜਿਹੜਾ ਤੁਸੀਂ 5 ਕਰੋੜ ਤੱਕ ਦੀ ਜਿਹੜੀ ਲੋੜ ਹੈ ਤੁਸੀਂ ਆਪਣੀ ਪੂਰੀ ਕਰ ਸਕਦੇ ਹੋ ਪੈਸੇ ਦੀ ਬੈਂਕ ਤੋਂ ਲੋਨ ਲੈ ਕੇ। ਅਤੇ ਪੰਜਾਬ ਸਰਕਾਰ ਦੀਆਂ ਨਵੀਆਂ ਉਦਯੋਗਿਕ ਨੀਤੀ ਤਹਿਤ ਜਿਹੜੀਆਂ ਸਥਾਨਕ MSME ਯੂਨਿਟਾਂ ਨੂੰ ਬਿਜਲੀ ਡਿਊਟੀ ਵਿੱਚ ਛੋਟ, ਸਟੈਂਪ ਡਿਊਟੀ ਦੀ ਮਾਫ਼ੀ, ਅਤੇ ਮਹਿਲਾ ਜਾਂ SC ਜਾਂ ST ਉਮੀਦਾਂ ਲਈ ਵਿਸ਼ੇਸ਼ ਸਬਸਿਡੀਆਂ ਵੀ ਜਿਹੜੀਆਂ ਇਸ ਦੇ ਤਹਿਤ ਦਿੱਤੀਆਂ ਜਾਂਦੀਆਂ। ਅਤੇ ਉਸ ਤੋਂ ਇਲਾਵਾ ਉੱਦਮ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਇੱਕ ਹੁੰਦੀ ਹੈ ਜਿਸ 'ਚ ਤੁਸੀਂ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਖਾਤੇ ਦਾ ਵੇਰਵਾ ਤੁਸੀਂ ਇਸ 'ਚ ਦੱਸ ਕੇ ਜਿਹੜਾ ਇਸ ਦੇ ਤਹਿਤ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਅਤੇ ਇਹਦੀ ਰਜਿਸਟ੍ਰੇਸ਼ਨ ਲਈ ਤੁਸੀਂ ਸਭ ਤੋਂ ਪਹਿਲਾਂ ਸਰਕਾਰੀ ਵੈਬਸਾਈਟ udamregistration.gov.in ਤੇ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ ਅਤੇ ਆਪਣਾ ਆਧਾਰ ਨੰਬਰ ਅਤੇ ਨਾਲ ਜਿਹੜੀ ਤੁਹਾਡੀ OTP ਆਏਗੀ ਉਸ ਦੇ ਦੁਆਰਾ ਲੌਗਇਨ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਕਾਰੋਬਾਰ ਦਾ ਨਾਮ, ਪਤਾ ਅਤੇ ਬੈਂਕ ਖਾਤੇ ਦੀ ਜਾਣਕਾਰੀ ਉਸ ਵਿੱਚ ਭਰ ਸਕਦੇ ਹੋ। ਅਤੇ ਜਿਹੜਾ ਤੁਹਾਡਾ ਫਾਰਮ ਹੈ ਉਹ ਤੁਹਾਨੂੰ ਬਾਅਦ ਵਿੱਚ ਇੱਕ ਉੱਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਦੁਆਰਾ ਜਿਹੜਾ ਤੁਸੀਂ ਫਾਰਮ ਭਰ ਕੇ ਤੁਹਾਨੂੰ ਇਹ ਸਰਟੀਫਿਕੇਟ ਜਿਹੜਾ ਉਹ ਮਿਲ ਜਾਏਗਾ। ਅਤੇ ਇਸ ਰਜਿਸਟ੍ਰੇਸ਼ਨ ਦੇ ਦੱਸ ਦਈਏ ਫਾਇਦੇ ਕੀ ਹੈ ਜੀ ਕਿ ਇਸ ਸਰਟੀਫਿਕੇਟ ਮਿਲਣ ਤੋਂ ਬਾਅਦ ਬੈਂਕਾਂ ਤੋਂ ਜਿਹੜੀਆਂ ਸਸਤੀਆਂ ਵਿਆਜ ਦਰਾਂ 'ਤੇ ਲੋਨ ਮਿਲਦਾ ਹੈ, ਅਤੇ ਬਿਜਲੀ ਦੇ ਬਿੱਲਾਂ ਵਿੱਚ ਛੋਟ ਵੀ ਜਿਹੜੀ ਉਹ ਮਿਲ ਸਕਦੀ ਹੈ, ਅਤੇ ਸਰਕਾਰੀ ਟੈਂਡਰਾਂ ਵਿੱਚ ਜਿਹੜੀ ਹੈ ਪਹਿਲ ਦਿੱਤੀ ਜਾਂਦੀ ਹੈ। ਅਤੇ ਇਹ ਹੈ ਜੀ ਅੱਜ ਦਾ ਦਿਨ, ਵਿਸ਼ੇਸ਼ ਦਿਨ ਜਿਹੜਾ ਕਿ ਅਸੀਂ ਤੁਹਾਨੂੰ ਦੱਸਿਆ ਕਿ ਜਿਸ 'ਚ ਅਸੀਂ ਅੱਜ ਦੀ ਜਿਹੜੀ 27 ਜੂਨ ਦੀ ਤਰੀਕ ਹੈ ਉਹਨੂੰ ਮਾਈਕਰੋ ਸਮਾਲ ਅਤੇ ਮੀਡੀਅਮ ਸਾਈਜ਼ ਐਂਟਰਪ੍ਰਾਈਜ਼ ਦਿਵਸ ਦੇ ਤੌਰ 'ਤੇ ਮਨਾਉਂਦੇ ਹਾਂ।
1: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
2: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
0: ਤੇ ਹੁਣ ਸੁਣ ਲੈਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗਾਇਆ ਹੋਇਆ ਇੱਕ ਗੀਤ।
3: ਮੈਨੂੰ ਦਿਸਣ

ਇਹ ਦੋਸਤੋ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ ਅਤੇ ਮੈਂ ਹਾਂ ਤੁਹਾਡਾ ਨਾਮ ਰੂਬਲ ਅਤੇ ਤੁਹਾਨੂੰ ਦੱਸ ਰਹੀ ਹਾਂ ਕਿ ਅੱਜ ਦਾ ਦਿਨ 27 ਜੂਨ ਜਿਹੜਾ ਕਿਉਂ ਖਾਸ ਹੈ। ਅੱਜ ਦੇ ਦਿਨ ਅਸੀਂ ਕਿਹੜੇ ਦਿਨ ਸੈਲੀਬ੍ਰੇਟ ਕਰਦੇ ਹਾਂ ਅਤੇ ਕੌਣ ਕੌਣ ਅੱਜ ਦੇ ਦਿਨ ਪੈਦਾ ਹੋਇਆ ਜਾਂ ਕਿਹਨਾਂ ਦੀ ਡੈਥ ਹੋਈ ਅਸੀਂ ਉਹ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਦੱਸਦੇ ਹਾਂ। ਸਾਰੀ ਇਨਫੋਰਮੇਸ਼ਨ ਜਿਹੜੀ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਅਤੇ ਹੁਣ ਗੱਲ ਕਰਦੇ ਹਾਂ ਜੀ ਸ਼ੇਰੇ ਪੰਜਾਬ। ਇਸ ਨਾਮ ਤੋਂ ਤੁਸੀਂ ਜਿਹੜਾ ਚੰਗੀ ਤਰ੍ਹਾਂ ਵਾਕਿਫ ਹੋਵੋਗੇ ਕਿ ਇਹ ਜਿਹੜਾ ਹੈ ਨਾਮ ਕਿਹਨਾਂ ਦਾ, ਇਸ ਨਾਮ ਨਾਲ ਕਿਸ ਨੂੰ ਨਵਾਜ਼ਿਆ ਗਿਆ। ਬਿਲਕੁਲ ਸਹੀ ਅੰਦਾਜ਼ਾ ਤੁਸੀਂ ਲਾਇਆ ਜੀ ਕਿ ਸ਼ੇਰੇ ਪੰਜਾਬ ਜਿਹੜਾ ਨਾਮ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦਿੱਤਾ ਗਿਆ ਸੀ, ਜਿਹੜੇ ਕਿ ਸਿੱਖ ਸਮਰਾਜ ਦੇ ਪਹਿਲੇ ਮਹਾਰਾਜ ਸੀਗੇ। ਅਤੇ ਮਹਾਰਾਜਾ ਰਣਜੀਤ ਸਿੰਘ ਇੱਕ ਅਜਿਹੇ ਵਿਅਕਤੀ ਸੀ ਜਿਨ੍ਹਾਂ ਨੂੰ ਨਾ ਸਿਰਫ ਪੰਜਾਬ ਵਿੱਚ ਉਹਨਾਂ ਨੇ ਨਾ ਸਿਰਫ ਪੰਜਾਬ ਨੂੰ ਇਕਜੁੱਟ ਕੀਤਾ ਬਲਕਿ ਅੰਗਰੇਜ਼ਾਂ ਤੋਂ ਵੀ ਜਿਹੜਾ ਆਪਣਾ ਸਮਰਾਜ ਵਾਪਸ ਲਿਆ। ਅਤੇ ਅੱਜ ਹੈ ਜੀ ਉਹਨਾਂ ਦਾ ਦਿਨ। ਅੱਜ ਦੇ ਦਿਨ ਯਾਨੀ ਕਿ 27 ਜੂਨ 1839 ਨੂੰ ਜਿਹੜਾ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸੀ, ਸਾਡੇ ਤੋਂ ਦੂਰ ਹੋ ਗਏ ਸੀ। ਅਤੇ ਅੱਜ ਦਾ ਦਿਨ ਜਿਹੜਾ ਅਸੀਂ ਉਹਨਾਂ ਦਾ ਡੈਥ ਐਨੀਵਰਸਰੀ ਦੇ ਰੂਪ ਵਿੱਚ ਅਸੀਂ ਮਨਾਉਂਦੇ ਹਾਂ, ਉਹਨਾਂ ਨੂੰ ਅੱਜ ਦੇ ਦਿਨ ਅਸੀਂ ਯਾਦ ਕਰਦੇ ਹਾਂ। ਦੋਸਤੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਜਨਮ ਹੈ 1780 ਵਿੱਚ ਗੁਜਰਾਂਵਾਲਾ ਮਹਾਰਾਜਾ ਮਹਾਂ ਸਿੰਘ ਦੇ ਘਰ ਹੋਇਆ ਸੀ। ਅਤੇ ਉਹਨਾਂ ਦਿਨਾਂ 'ਚ ਪੰਜਾਬ ਅਤੇ ਸਿੱਖ ਅਤੇ ਅਫਗਾਨਾਂ ਦਾ ਜਿਹੜਾ ਰਾਜ ਚੱਲਦਾ ਸੀ, ਜਿਹਦੇ ਕਰਕੇ ਪੂਰੇ ਇਲਾਕੇ ਵਿੱਚ ਕਈ ਜਿਹੜਾ ਪੂਰਾ ਇਲਾਕਾ ਕਈ ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਅਤੇ ਰਣਜੀਤ ਸਿੰਘ ਦੇ ਜਿਹੜੇ ਪਿਤਾ ਸੀ ਉਹ ਮਹਾਂ ਸਿੰਘ ਸ਼ੁਕਰਚੱਕਿਆ ਮਿਸਲ ਦੇ ਕਮਾਂਡਰ ਸੀ। ਅਤੇ ਪੱਛਮੀ ਪੰਜਾਬ ਵਿੱਚ ਸਥਿਤ ਇਸ ਇਲਾਕੇ ਦਾ ਮੁਖਿਆਲਾ ਜਿਹੜਾ ਸੀ ਉਹ ਗੁਜਰਾਂਵਾਲਾ ਸੀ। ਛੋਟੀ ਜਿਹੀ ਉਮਰ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਚੇਚਕ ਦੀ ਵਜ੍ਹਾ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਸੀ। ਅਤੇ 12 ਸਾਲ ਦੀ ਸੀ ਜਦੋਂ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਜਿਹੜਾ ਖੋ ਦਿੱਤਾ ਸੀ। ਅਤੇ ਸਾਰਾ ਜਿਹੜਾ ਰਾਜਪਾਠ ਦਾ ਕੰਮ ਹੈ ਜਿਹੜਾ ਉਹਨਾਂ ਦੇ ਮੋਢਿਆਂ ਦੇ ਉੱਤੇ ਆ ਗਿਆ ਸੀ। 12 ਅਪ੍ਰੈਲ 1801 ਨੂੰ ਰਣਜੀਤ ਸਿੰਘ ਜੀ ਨੂੰ ਮਹਾਰਾਜਾ ਦੀ ਉਪਾਧੀ ਜਿਹੜੀ ਉਹ ਦਿੱਤੀ ਗਈ ਸੀ। ਅਤੇ ਗੁਰੂ ਨਾਨਕ ਜੀ ਦੇ ਇੱਕ ਵੰਸ਼ਜ ਨੇ ਉਹਨਾਂ ਦੀ ਤਾਜਪੋਸ਼ੀ ਜਿਹੜੀ ਹੈ ਉਹ ਕਰਵਾਈ ਸੀ। ਲਾਹੌਰ ਨੂੰ ਉਹਨਾਂ ਨੇ ਆਪਣੀ ਰਾਜਧਾਨੀ ਬਣਾਇਆ ਅਤੇ 1802 ਵਿੱਚ ਉਹ ਅੰਮ੍ਰਿਤਸਰ ਦੀ ਜਿਹੜਾ ਵੱਲ ਵੱਧ ਕੇ। ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾਂ ਦੇ ਖਿਲਾਫ ਕਈ ਲੜਾਈਆਂ ਲੜੀਆਂ ਅਤੇ ਉਹਨਾਂ ਨੇ ਪੱਛਮੀ ਪੰਜਾਬ ਦੇ ਵੱਲ ਵੀ ਖਦੇੜ ਕੀਤਾ। ਪਿਸ਼ਾਵਰ ਸਮੇਤ ਕਈ ਖੇਤਰ ਉਹਨਾਂ ਨੇ ਆਪਣੇ ਅਧਿਕਾਰ ਹੇਠ ਲੈ ਲਏ। ਅਤੇ ਪਹਿਲਾ ਅਫਸਰ ਸੀ ਜਦੋਂ ਜਿਹੜੇ ਪਸ਼ਤੂਨ ਸੀ ਉਹ ਕਿਸੇ ਗੈਰ ਮੁਸਲਿਮ ਦੇ ਰਾਜ ਹੇਠ ਆਏ ਸੀ। ਇਸ ਤੋਂ ਬਾਅਦ ਉਹਨਾਂ ਨੇ ਪਿਸ਼ਾਵਰ, ਜੰਮੂ ਕਸ਼ਮੀਰ, ਅਨੰਦਪੁਰ ਸਾਹਿਬ 'ਤੇ ਵੀ ਅਧਿਕਾਰ ਕਰ ਲਿਆ ਅਤੇ ਆਪਣੀ ਪਹਿਲੀ ਆਧੁਨਿਕ ਭਾਰਤੀ ਸੈਨਾ ਸਿੱਖ ਖਾਲਸਾ ਸੈਨਾ ਜਿਹੜੀ ਆ ਬਣਾਈ। ਅਤੇ ਉਹਨਾਂ ਦੀ ਸਰਪ੍ਰਸਤੀ ਵਿੱਚ ਪੰਜਾਬ ਇੱਕ ਬਹੁਤ ਸ਼ਕਤੀਸ਼ਾਲੀ ਸੂਬਾ ਸਾਬਤ ਹੋਇਆ। ਤਾਕਤਵਰ ਸੈਨਾ ਜਿਹੜੀ ਸੀ ਉਹਨਾਂ ਨੇ ਲੰਬੇ ਵਕਤ ਤੱਕ ਬ੍ਰਿਟੇਨ ਨੂੰ ਪੰਜਾਬ ਤੋਂ ਖਦਾੜਨ ਵਿੱਚ ਮਦਦ ਕੀਤੀ। ਅਤੇ ਇੱਕ ਅਜਿਹਾ

ਮੌਕਾ ਵੀ ਆਇਆ ਜਦੋਂ ਪੰਜਾਬ ਸਿਰਫ ਇੱਕ ਅਜਿਹਾ ਸੂਬਾ ਬਣ ਗਿਆ ਜਿਸ 'ਤੇ ਅੰਗਰੇਜ਼ਾਂ ਦਾ ਬਿਲਕੁਲ ਵੀ ਕਬਜ਼ਾ ਨਹੀਂ ਰਿਹਾ। ਬ੍ਰਿਟਿਸ਼ ਇਤਿਹਾਸਕਾਰ ਜੇ ਟੀ ਵੀਲਰ ਦੇ ਮੁਤਾਬਿਕ ਜੇ ਕੋਈ ਇੱਕ ਪੀੜ੍ਹੀ ਜਿਹੜੀ ਹੈ ਪੁਰਾਣੀ ਹੁੰਦੀ ਹੈ ਤਾਂ ਪੂਰੇ ਹਿੰਦੁਸਤਾਨ ਨੂੰ ਜਿਹੜੀ ਉਹ ਫਤਿਹ ਉਹ ਕਰ ਲੈਂਦੀ ਹੈ। ਮਹਾਰਾਜਾ ਰਣਜੀਤ ਸਿੰਘ ਖੁਦ ਭਾਵੇਂ ਅਨਪੜ੍ਹ ਸੀ ਪਰ ਉਹਨਾਂ ਨੇ ਆਪਣੇ ਰਾਜ ਵਿੱਚ ਸ਼ਿਕਸ਼ਾ ਅਤੇ ਜਿਹੜੀ ਕਲਾ ਨੂੰ ਬਹੁਤ ਪ੍ਰੋਤਸਾਹਨ ਦਿੱਤਾ। ਬਹੁਮੁੱਲਾ ਹੀਰਾ ਕੋਹਿਨੂਰ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੀ ਰੌਣਕ ਸੀ ਅਤੇ ਸੰਨ 1847 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਨਿਧਨ ਹੋ ਗਿਆ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਪੰਜਾਬ ਵਿੱਚ ਕਈ ਕਾਨੂੰਨ ਅਤੇ ਵਿਵਸਥਾਵਾਂ ਜਿਹੜੀਆਂ ਉਹ ਕਾਇਮ ਕੀਤੀਆਂ ਅਤੇ ਕਿਸੇ ਨੂੰ ਵੀ ਜਿਹੜਾ ਉਹਨਾਂ ਨੇ ਕਦੇ ਵੀ ਮ੍ਰਿਤੂ ਦੰਡ ਜਿਹੜਾ ਉਹ ਨਹੀਂ ਦਿੱਤਾ ਸੀ। ਅਤੇ ਉਹਨਾਂ ਦਾ ਸੂਬਾ ਜਿਹੜਾ ਸੀ ਉਹ ਨਿਆਂ ਵਾਸੀ ਸੀ, ਨਿਆਂ ਨਾਲ ਚੱਲਦਾ ਸੀ। ਭਾਵੇਂ ਕੋਈ ਸਿੱਖ ਹੁੰਦਾ ਸੀ ਭਾਵੇਂ ਹਿੰਦੂ ਹੁੰਦਾ ਸੀ, ਉਸਨੂੰ ਜਿਹੜਾ ਪੂਰਾ ਉਹਨਾਂ ਦੇ ਵੱਲੋਂ ਜਿਹੜਾ ਦਿੱਤਾ ਜਾਂਦਾ ਸੀਗਾ, ਨਿਆਂ ਦਿੱਤਾ ਜਾਂਦਾ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੈ ਉਹਨਾਂ ਦੀ ਜਿਹੜੀ ਹੈ ਡੈਥ ਤੋਂ ਬਾਅਦ ਅੰਗਰੇਜ਼ਾਂ ਨੇ ਸੰਨ 1845 ਵਿੱਚ ਸਿੱਖਾਂ ਦੇ ਉੱਤੇ ਦੁਬਾਰਾ ਜਿਹੜਾ ਉਹ ਜਿਹੜਾ ਘਾਤਕ ਹਮਲਾ ਕਰ ਦਿੱਤਾ ਸੀ ਅਤੇ ਫਿਰੋਜ਼ਪੁਰ ਖੇਤਰ ਵਿੱਚ ਸਿੱਖ ਸੈਨਾ ਬੜੇ ਅੰਗਰੇਜ਼ਾਂ ਦਾ ਮੁਕਾਬਲਾ ਉਹਨਾਂ ਨੇ ਬਹੁਤ ਬਹਾਦਰੀ ਨਾਲ ਕੀਤਾ, ਪਰ ਫਿਰ ਵੀ ਜਿਹੜਾ ਸਿੱਖ ਸੈਨਾ ਦੇ ਸੈਨਾਪਤੀ ਲਾਲ ਸਿੰਘ ਜਿਹੜੇ ਸੀ ਉਹ ਵਿਸ਼ਵਾਸਘਾਤ ਕਰ ਗਏ ਅਤੇ ਮੋਰਚਾ ਛੱਡ ਕੇ ਜਿਹੜੇ ਉਹ ਚਲੇ ਗਏ। ਗੱਲ ਕਰ ਰਹੇ ਸੀ ਕੋਹਿਨੂਰ ਹੀਰੇ ਦੀ। ਕੁਛ ਲੋਕਾਂ ਦਾ ਕਹਿਣਾ ਹੈ ਕਿ ਦਲੀਪ ਸਿੰਘ ਜੋ ਕਿ ਅੰਗਰੇਜ਼ਾਂ ਨੇ ਉਹਨਾਂ ਤੋਂ ਲੰਡਨ ਵਿੱਚ ਕੋਹਿਨੂਰ ਦਾ ਹੀਰਾ ਹੜਪ ਲਿਆ ਸੀ ਅਤੇ ਕੋਹਿਨੂਰ ਨੂੰ 1 ਮਹੀਨਾ 8 ਦਿਨ ਤੱਕ ਜੌਹਰੀਆਂ ਨੇ ਤਰਾਸ਼ਿਆ ਅਤੇ ਫਿਰ ਉਸੇ ਜਿਹੜਾ ਉਹਨੂੰ ਰਾਣੀ ਵਿਕਟੋਰੀਆ ਨੇ ਆਪਣੇ ਜਿਹੜਾ ਰਾਜ ਵਿੱਚ ਤਾਜ ਵਿੱਚ ਜਿਹੜਾ ਉਹ ਜੜਵਾ ਲਿਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਅੱਗੋਂ ਵਾਰਿਸਾਂ ਨੇ ਵੀ ਜਿਹੜੇ ਉਹ ਕਾਫੀ ਤਸੀਹੇ ਸਹੇ ਅਤੇ ਉਹਨਾਂ ਦੀ ਜਿਹੜੀ ਸੀਗੀ ਸਮਾਧੀ ਅੱਜ ਕੱਲ੍ਹ ਲਾਹੌਰ ਵਿੱਚ ਬਣੀ ਹੋਈ ਹੈ। 58 ਸਾਲ ਦੀ ਉਮਰ ਵਿੱਚ ਯਾਨੀ ਕਿ 27 ਜੂਨ 1839 ਨੂੰ ਉਹ ਲਾਹੌਰ ਵਿੱਚ ਜਿਹੜਾ ਸਾਨੂੰ ਛੱਡ ਕੇ ਚਲੇ ਗਏ ਸੀ ਅਤੇ ਅੱਜ ਦਾ ਦਿਨ ਅਸੀਂ ਉਹਨਾਂ ਨੂੰ ਸਮਰਪਿਤ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਕਿਉਂਕਿ ਅਜਿਹੇ ਸ਼ਹੀਦਾਂ ਦੇ ਵਜ੍ਹਾ ਤੋਂ ਹੀ ਜਿਹੜਾ ਸਾਡਾ ਸਿੱਖ ਜਿਹੜੀ ਕੌਮ ਹੈ ਉਹ ਅੱਜ ਸ਼ਾਇਦ ਦੁਨੀਆ 'ਤੇ ਹੈ, ਅੱਗੇ ਵੱਧ ਸਕੀ ਹੈ ਔਰ ਇੰਨੀ ਬਹਾਦਰ ਜਿਹੜੀ ਹੈ ਉਹ ਬਣ ਸਕੀ ਹੈ। ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ।

0: ਆਵੇਗਾ ਅਤੇ 4 ਲੱਖ ਤੱਕ ਨੋ ਕੋਲੈਟਰਲ। ਉਹ ਕਿੱਥੇ ਹੈ ਮਿਠਾਈ?
1: RBI ਕਹਿੰਦਾ ਹੈ
2: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
3: आकाशवाणी एट 90 साल की आवाज, दिल से दिल तक नॉन स्टॉप धमाल। पुरानी यादें, नया जोश है, देश का रेडियो अब भी बॉस है। आकाशवाणी के गौरवमयी 90 साल।

ਉਸ ਤੋਂ ਬਾਅਦ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਖੁਸ਼ੀ ਉਹਨਾਂ ਵਾਸਤੇ ਲੈ ਕੇ ਦੁਬਾਰਾ ਜਿਹੜਾ ਕਿ ਇਹਨਾਂ ਨੇ ਦੂਸਰਾ ਵਿਆਹ ਕਰਵਾਇਆ ਆਸ਼ਾ ਭੋਂਸਲੇ ਜੀ ਨਾਲ ਸਾਲ 1980 ਵਿੱਚ ਉਹਨਾਂ ਨੇ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਨਾਲ ਵਿਆਹ ਕਰਵਾ ਲਿਆ ਅਤੇ ਦੋਵਾਂ ਦੀ ਜੋੜੀ ਜਿਹੜੀ ਨਾ ਸਿਰਫ ਨਿੱਜੀ ਜ਼ਿੰਦਗੀ ਵਿੱਚ ਬਲਕਿ ਸੰਗੀਤ ਦੇ ਖੇਤਰ ਵਿੱਚ ਵੀ ਕਈ ਰਿਕਾਰਡ ਇਹਨਾਂ ਦੀ ਜੋੜੀ ਨੇ ਬੇਮਿਸਾਲ ਜਿਹੜੇ ਕਾਇਮ ਕੀਤੇ। 1980 ਦੇ ਹਾਕੇ 'ਚ ਅਖੀਰ ਵਿੱਚ ਪੰਚਮ ਦਾਨ ਦੀਆਂ ਕਈ ਫਿਲਮਾਂ ਫਲੋਪ ਹੋ ਗਈਆਂ ਅਤੇ ਨਿਰਮਾਤਾਵਾਂ ਨੇ ਉਹਨਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ, ਪਰ ਫਿਰ ਉਸ ਤੋਂ ਬਾਅਦ ਆਪਣੀ ਡੈਥ ਤੋਂ ਠੀਕ ਪਹਿਲਾਂ ਉਹਨਾਂ ਨੇ 1942 ਅ ਲਵ ਸਟੋਰੀ ਜਿਹੜੀ ਹੈ ਉਹਦੇ ਲਈ ਸੰਗੀਤ ਤਿਆਰ ਕੀਤਾ ਅਤੇ ਇਸ ਫਿਲਮ ਦੇ ਗਾਣੇ ਜਿਵੇਂ ਕਿ ਇੱਕ ਲੜਕੀ ਕੋ ਦੇਖਾ ਤਾਂ ਐਸਾ ਲੱਗਾ ਅਤੇ ਕੁਛ ਨਾ ਕਹੋ ਜਿਹੜੇ ਬਲੋਕਬਸਟਰ ਹਿੱਟ ਹੋਏ। ਇਸ ਤੋਂ ਇਲਾਵਾ ਪੰਚਮ ਦਾ ਦੀ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਛੀ ਜਰਨੀ ਜਿਹੜੀ ਹੈ ਕਿਸ਼ੋਰ ਕੁਮਾਰ ਜੀ ਨਾਲ ਵੀ ਰਹੀ। ਇਹ ਜੋੜੀ ਇੰਨੀ ਜ਼ਿਆਦਾ ਹਿੱਟ ਹੋਈ ਕਿ ਇਸ ਤੋਂ ਬਾਅਦ ਸ਼ਾਇਦ ਕਿਸੇ ਹੋਰ ਜੋੜੀ ਨੂੰ ਇੰਨੀ ਪਾਪੂਲੈਰਿਟੀ ਕਦੀ ਮਿਲ ਨਾ ਸਕੀ।

ਕਿਸ਼ੋਰ ਕੁਮਾਰ ਜੇ ਸੀ ਹਰ ਤਰ੍ਹਾਂ ਦੇ ਗੀਤ ਗਾ ਲੈਂਦੇ ਸੀ ਅਤੇ ਪੰਚਮ ਦਾ ਉਹਨੂੰ ਇਸ 'ਤੇ ਪੂਰਾ ਵਿਸ਼ਵਾਸ ਸੀ ਕਿ ਉਹ ਜਿਸ ਤਰ੍ਹਾਂ ਦੇ ਵੀ ਸੰਗੀਤਕ ਧੁਨ ਉਹਨਾਂ ਨੂੰ ਦੇਣਗੇ ਉਸਨੂੰ ਉਹ ਬਹੁਤ ਅੱਛੇ ਅੰਦਾਜ਼ 'ਚ ਗਾਣਗੇ। ਕਿਸ਼ੋਰ ਕੁਮਾਰ ਵੀ ਪੰਚਮ ਦਾ ਦੇ ਨਵੇਂ ਦੇ ਪ੍ਰੋਗਰਾਮਾਤਮਕ ਸੰਗੀਤ 'ਤੇ ਪੂਰਾ ਭਰੋਸਾ ਕਰਦੇ ਸਨ ਅਤੇ ਦੋਵੇਂ ਰਿਕਾਰਡਿੰਗ ਦੌਰਾਨ ਅਕਸਰ ਮਜ਼ਾਕ ਮਸਤੀ ਕਰਦੇ ਰਹਿੰਦੇ ਸਨ ਜਿਸ ਨਾਲ ਸਟੂਡੀਓ ਦਾ ਮਾਹੌਲ ਜਿਹੜਾ ਹੈ ਹਮੇਸ਼ਾ ਹੀ ਖੁਸ਼ਗਵਾਰ ਰਹਿੰਦਾ ਸੀ। 1970 ਅਤੇ 1980 ਦੇ ਦਹਾਕੇ ਵਿੱਚ ਇਸ ਜੋੜੇ ਨੇ ਬੇਹਿਸਾਬ ਸੁਪਰ ਹਿੱਟ ਗੀਤ ਦਿੱਤੇ, ਖਾਸ ਕਰਕੇ ਰਜੇਸ਼ ਖੰਨਾ ਦੀਆਂ ਫਿਲਮਾਂ ਵਿੱਚ ਪੰਚਮ ਦਾ ਸੰਗੀਤ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦਰਸ਼ਕਾਂ ਦੇ ਦਿਲਾਂ 'ਤੇ ਛਾ ਜਾਂਦੀਆਂ ਸੀ।

ਸਿੱਧਾ ਦਹਾਕੇ ਵਿੱਚ ਇਸ ਜੋੜੀ ਨੇ ਬਹੁਤ ਬੇਹਿਸਾਬ ਜਿਹੜੀ ਹੈ ਪ੍ਰਸਿੱਧੀ ਕਮਾਈ। ਇਹਨਾਂ ਦੇ ਕੁਝ ਯਾਦਗਾਰ ਗੀਤ ਜਿਵੇਂ ਕਿ ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਇਹ ਸ਼ਾਮ ਮਸਤਾਨੀ, ਚਿੰਗਾਰੀ ਕੋਈ ਭੜਕੇ, ਉਹ ਮੇਰੇ ਦਿਲ ਕੇ ਚੈਨ ਅਤੇ ਕੁਛ ਤੋਂ ਲੋਕ ਕਹੇਂਗੇ ਇਹ ਜੋ ਮੁਹੱਬਤ ਹੈ, ਅਜਿਹੇ ਗੀਤ ਉਹਨਾਂ ਦੇ ਕਾਫੀ ਪ੍ਰਸਿੱਧ ਕੀਤੇ ਗਏ, ਫੇਮਸ ਜਿਹੜੇ ਹੋਏ, ਬਹੁਤ ਪਸੰਦ ਕੀਤੇ ਗਏ। ਕਿਸ਼ੋਰ ਕੁਮਾਰ ਜਿਹੜਾ ਉਹਨਾਂ ਦਾ ਦੇਹਾਂਤ 1987 ਵਿੱਚ ਜਿਹੜਾ ਹੋ ਗਿਆ, ਅਤੇ ਜਿਹੜਾ ਉਸ ਤੋਂ ਬਾਅਦ ਆਰ ਡੀ ਬਰਮਨ ਇੱਕ ਵਾਰ ਇੱਕ ਤਰ੍ਹਾਂ ਨਾਲ ਟੁੱਟ ਗਏ, ਅਤੇ ਇਹ ਜੋੜੀ ਜਿਹੜੀ ਹੈ ਭਾਰਤੀ ਸੰਗੀਤ ਵਿੱਚ ਸਭ ਤੋਂ ਵੱਧ ਸਫਲ ਅਤੇ ਅਮਰ ਜੋੜੀ ਜਿਹੜੀ ਮੰਨੀ ਗਈ ਸੀਗੀ। ਜ਼ਿਆਦਾ ਵਕਤ ਨਾ ਗੁਜ਼ਰਿਆ ਅਤੇ 4 ਜਨਵਰੀ 1994 ਨੂੰ ਵੀ ਸਿਰਫ 54 ਸਾਲ ਦੀ ਉਮਰ ਵਿੱਚ ਆਰ ਡੀ ਬਰਮਨ ਸਾਹਿਬ ਵੀ ਦਿਲ ਦਾ ਦੌਰਾ ਪੈਣ ਕਰਕੇ ਇਸ ਦੁਨੀਆ ਨੂੰ ਸਾਡੇ ਤੋਂ ਅਲਵਿਦਾ ਕਹਿ ਗਏ। ਉਹਨਾਂ ਦੀਆਂ ਬਣਾਈਆਂ ਹੋਣੀਆਂ ਤੋਂ ਨਾ ਅੱਜ ਵੀ ਸਾਨੂੰ ਯਾਦ ਹੈ, ਅਤੇ ਅਸੀਂ ਇਹ ਗਾਣੇ ਉਹਨਾਂ ਦੇ ਬਾਰ ਬਾਰ ਸੁਣਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਰਹਿੰਦੀ ਦੁਨੀਆ ਤੱਕ ਜਿਹੜੇ ਇਹ ਗਾਣੇ ਅਮਰ ਰਹਿਣਗੇ, ਅਤੇ ਉਹਨਾਂ ਦੇ ਬਣਾਏ ਹੋਏ ਸੰਗੀਤ ਨੂੰ ਜਿਹੜਾ ਅਸੀਂ ਸਲਾਮ ਕਰਦੇ ਹਾਂ। ਆਓ ਉਹਨਾਂ ਦੀ ਆਵਾਜ਼ ਵਿੱਚ ਹੀ ਗਾਇਆ ਹੋਇਆ ਇੱਕ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ। ਆਵਾਜ਼ ਹੈ ਆਸ਼ਾ ਭੋਂਸਲੇ ਅਤੇ ਆਰ ਡੀ ਪਰਮੰਦੀ।

ਮੈਂ ਜਾਣੇ ਦੋਸਤੋ ਕਿ ਸਮੇਂ ਦੀ ਘਾਟ ਦੇ ਕਾਰਨ ਅਸੀਂ ਇਹ ਗੀਤ ਤੁਹਾਨੂੰ ਜਿਹੜਾ ਪੂਰਾ ਨਹੀਂ ਸੁਣਵਾ ਸਕਦੇ। ਤੁਹਾਡੀ ਫਰਮਾਇਸ਼ ਕਿਸੇ ਹੋਰ ਪ੍ਰੋਗਰਾਮ ਵਿੱਚ ਕਿਸੇ ਹੋਰ ਦਿਨ ਜ਼ਰੂਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਦਾਂ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਕਿਵੇਂ ਦਾ ਲੱਗਿਆ ਇਹ ਸਾਨੂੰ ਜ਼ਰੂਰ ਦੱਸਣਾ ਜੀ। ਅਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਰੂਬਲ ਨੂੰ ਅੱਜ ਦਾ ਇਹ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ।

0: Bellet starred with the first hat-trick, helping France finish at the top of Group 1. In the other Group 1 fixture, Senegal thrashed Iraq 5-0 at Toronto Stadium in Mexico. The big win keeps Senegal in contention for a place in the round of 32 as one of the tournament's best third-place teams. And now for a look at today's newspapers, it's over to Tanvi Khurana.
1: Thank you, Abhishek. The India-UK free trade agreement finds mention in most of the dailies. The pioneer quoting Commerce and Industry Minister Piyush Goyal says, transformational growth, prime focus of India-UK FTA. Will implement UCC in Bengal, says Adhikari, notes the Tribune. Hindustan Times, in its editorial piece, Ram Temple case deserves honesty, writes that the government's handling of the allegations will determine the political and spiritual ramifications of this evolving saga. The paper writes, for centuries, Ayodhya has been the epicenter of faith for many Hindus who believe it to be the birthplace of Lord Ram. After the Supreme Court's landmark 2019 ruling concluded, the decades-long Babri Masjid Ram Janmabhoomi title dispute and paved the way for the construction of the Ram Temple, the recent controversy around irregularities in donations threatens to tarnish the temple's status. Australia eyes stronger social media ban for children, reports the Pioneer. NCERT drops French-Russian revolutions from class 9th books, informs the Tribune. And finally, Ireland script history with maiden T20 international win over India, reports the Statesman. And with that, it's back to you, Abhishek.
0: Thank you, Tanvi. And now, before we end the bulletin, the headlines once again. Prime Minister Narendra Modi to embark on a three-day state visit to Seychelles this morning to attend Seychelles' 58th National Day. Union Home and Corporation Minister Amit Shah to launch Bharat Taxi Service in 14 cities of Gujarat today. India develops world's first hydrogen production facility that uses heat from nuclear reactor. New Delhi launches Operation Amistad to aid quake-hit Venezuela. Sends relief material and medical assistance as death toll rises to 920. In the FIH Men's Pro League Hockey, India thrashes Pakistan 7-1 in London last night. And in football, two-time champion Uruguay crash out of FIFA World Cup after losing to Spain 1-0. And with that, we end the morning news. Have a nice day.
2: आकाशवाणी से पेश है खबरनामा। आदाब, खबरनामे के साथ मैं शबाना बेगम। पहले इस वक्त की खास
3: खबरें। प्रधानमंत्री नरेंद्र मोदी आज तो सोमवार तक सेशल्स के दौरे पर होंगे। उस सेशल्स के राष्ट्रीय दिवस के 50 साल समारोह में शामिल होंगे। केंद्रीय गृह ते सहकारिता मंत्री अमित शाह आज गुजरात के 14 शहरों में भारत की पहली सहकारिता आधारित टैक्सी सेवा भारत टैक्सी की शुरुआत करेंगे। भारत ने परमाणु रिएक्टर तो पैदा ताप की वरतों करने वाला दुनिया का पहला हाइड्रोजन उत्पादन केंद्र विकसित किया है। वेनेजुएला में आए भयानक भूचाल में मरण वाले की गिनती 920 हो गई है। भारत ने सहायता लिए ऑपरेशन अमिस्ताद शुरू किया है। मर्दां दे FIH प्रो लीग हाकी टूरनामेंट विच भारत ने बीती रात पाकिस्तान नूं 7-1 नाल हरा दिता है। हुण खबरां विस्थार नाल। प्रधानमंत्री नरेंद्र मोदी अज तों सोमवार तक सैशल्स के दौरे ते होणगे। ओह सैशल दे राष्ट्रीय दिवस ते गोल्डन जुबली समारोह विच मुख मेहमान होणगे। श्री मोदी पहलां 2015 विच सैशल्स गए सन। विदेश मंत्रालय ने कहा कि समुद्री फौज के दो जहाजों समेत भारतीय रक्षा बल की एक टुकड़ी गोल्डन जुबली समारोह में शामिल होगी। इस दौरे दौरान श्री मोदी सैशल्स के राष्ट्रपति डॉक्टर पैट्रिक हरमनी नाल गलबात करेंगे और दोनों देशों विचकार दुवाले संबंधों की समीक्षा करेंगे। आपसी हित के खेतरी ते अंतरराष्ट्रीय मुद्दों ते भी चर्चा की जाएगी। प्रधानमंत्री सैशल्स की नैशनल असैम्बली भी संबोधन करेंगे ते प्रवासी भारतीयों नाल मुलाकात करेंगे। भारत सैशल्स संबंध इतिहासिक सभ्याचारक ते लोकां दरम्यान संपर्क ते आधारित ने। एक मुख समुद्री भाईवाल वजो सैशल्स खेतरी सुरक्षा ते समावेशी विकास लई भारत दे महासागर दृष्टिकोण विच एक मुख भाईवाल है। यह विकासशील देशों प्रति भारत की वचनबद्धता भी दर्शाता है। यह दौरा दोहां देशों विचकार लंबे समय तो चली आ रही दोस्ती ते सारे खेतरां विच दुवले संबंधां नूं वधाउण लई उन्हां दी सांझी वचनबद्धता नूं होर मजबूत करेगा। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ CETA ਨਾਲ ਭਾਰਤ ਅਤੇ ਬਰਤਾਨੀਆ ਦੇ ਸਬੰਧ ਇੱਕ ਮਹੱਤਵਪੂਰਨ ਮੀਲ ਪੱਥਰ ਵੱਲ ਵਧ ਰਹੇ ਨੇ। ਲੰਡਨ ਵਿਚ ਇਕ ਵਪਾਰਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਤੇ ਸਨਅਤੀ ਨੁਮਾਇੰਦਿਆਂ ਨਾਲ ਗੱਲਬਾਤ ਕਰਨਾ ਬਹੁਤ ਉਤਸ਼ਾਹਜਨਕ ਰਿਹਾ। ਸ੍ਰੀ ਗੋਇਲ ਨੇ ਕਿਹਾ ਕਿ ਹਰ ਕੋਈ ਇਸ ਸਾਂਝੇ ਵਿਸ਼ਵਾਸ ਤੋਂ ਪ੍ਰੇਰਿਤ ਹੈ ਕਿ ਭਵਿੱਖ ਵਿਚ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਤੇ ਵਿਕਾਸ ਲਈ ਅਥਾਹ ਸੰਭਾਵਨਾਵਾਂ ਨੇ। ਉਨ੍ਹਾਂ ਨੇ ਭਾਰਤੀ ਤੇ ਬਰਤਾਨਵੀ ਉਦਯੋਗਾਂ ਨੂੰ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਨਵੀਨਤਾ ਨੂੰ ਤੇਜ਼ ਕਰਨ ਅਤੇ ਸਾਂਝੀ ਖੁਸ਼ਹਾਲੀ ਲਈ ਵਧੇਰੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ CETA ਇਕ ਬਹੁਤ ਸੰਤੁਲਿਤ ਸਮਝੌਤਾ ਹੈ ਅਤੇ ਦੋਹਾਂ ਦੇਸ਼ਾਂ ਲਈ ਵਿਕਾਸ ਤੇ ਵਪਾਰ ਲਈ ਨਵੇਂ ਰਾਹ ਖੋਲੇਗਾ।
4: ब्रिटेन के साथ हुआ समझौता बहुत ही व्यापक है। ये सिर्फ टैरिफ और रूल्स ऑफ ओरिजिन तक ही सीमित नहीं है, न ही केवल सामान और सेवाओं के व्यापार के बारे में है। इसमें प्रौद्योगिकी, शिक्षा, संस्कृति और कला क्षेत्र में सहयोग भी शामिल है। इसका उद्देश्य दोनों देशों की बेहतरीन चीजों को एक दूसरे तक पहुँचाना है। ये एक निष्पक्ष, समान और बहुत संतुलित समझौता है।
3: ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਇਹ ਸੇਵਾ ਸ਼ੁਰੂ ਵਿਚ ਰਾਜ ਦੇ 14 ਵੱਡੇ ਸ਼ਹਿਰਾਂ ਵਿਚ ਸ਼ੁਰੂ ਕੀਤੀ ਜਾਏਗੀ। ਸ੍ਰੀ ਸ਼ਾਹ ਕਈ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ ਤੇ ਨੇ। ਮੁੱਖ ਮੰਤਰੀ ਭੁਪਿੰਦਰ ਪਟੇਲ, ਉਪ ਮੁੱਖ ਮੰਤਰੀ ਹਰੀਸ਼ ਸੰਘਵੀ, ਸਹਿਕਾਰੀ ਖੇਤਰ ਦੇ ਨੁਮਾਇੰਦੇ ਅਤੇ 4,000 ਤੋਂ ਵੱਧ ਡਰਾਈਵਰ ਇਸ ਸਮਾਗਮ ਵਿਚ ਹਿੱਸਾ ਲੈਣਗੇ। ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਰਾਈਵਰਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਵੱਲੋਂ ਅਮੂਲ, ਇਫਕੋ ਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ ਜ਼ੀਰੋ ਕਮਿਸ਼ਨ ਮਾਡਲ ਤੇ ਕੰਮ ਕਰਦੀ ਹੈ। ਅਯੋਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਯੋਧਿਆ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਸਰਕਾਰੀ ਵਕੀਲ KC ਵਰਮਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਿਰਾਸਤ ਦੀ ਮਿਆਦ 29 ਜੂਨ ਤੱਕ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਏਗਾ। ਸ੍ਰੀ ਵਰਮਾ ਨੇ ਕਿਹਾ ਕਿ ਮੁਲਜ਼ਮਾਂ ਤੋਂ 79,85,000 ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ। ਇਕ ਮੁਲਜ਼ਮ ਸੁਭਾਸ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ, ਹਾਲਾਂਕਿ ਉਹ ਸਾਜਿਸ਼ ਵਿੱਚ ਸ਼ਾਮਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਜੀਤ ਕੁਮਾਰ ਮੋਹੰਤੀ ਨੇ ਤਾਮਿਲਨਾਡੂ ਦੇ ਕਲਪੱਕਮ ਵਿੱਚ ਇੰਦਰਾ ਗਾਂਧੀ ਸੈਂਟਰ ਫਾਰ ਆਟੋਮੈਟਿਕ ਰਿਸਰਚ ਵਿਖੇ ਦੁਨੀਆ ਦੀ ਪਹਿਲੀ ਹਾਈਡਰੋਜਨ ਉਤਪਾਦਨ ਸਹੂਲਤ ਦਾ ਉਦਘਾਟਨ ਕੀਤਾ ਹੈ। ਇਹ ਸਹੂਲਤ ਫਾਸਟ ਬਰੀਡਰ ਟੈਸਟ ਰਿਐਕਟਰ ਤੋਂ ਪਰਮਾਣੂ ਤਾਪ ਦੀ ਵਰਤੋਂ ਕਰਦੇ ਹੋਏ ਇੱਕ ਕੋਪਰ ਕਲੋਰੀਨ ਥਰਮੋਕੈਮੀਕਲ ਪ੍ਰਕਿਰਿਆ ਦੁਆਰਾ ਸੰਚਾਲਿਤ ਹੈ। ਡਾਕਟਰ ਮੋਹੰਤੀ ਨੇ ਕਿਹਾ ਕਿ ਹਾਈਡਰੋਜਨ ਵਰਗੀਆਂ ਉਭਰੀਆਂ ਸਾਫ਼ ਸੁਥਰੀਆਂ ਊਰਜਾ ਤਕਨਾਲੋਜੀਆਂ ਨਾਲ ਪਰਮਾਣੂ ਊਰਜਾ ਦਾ ਏਕੀਕਰਨ ਇੱਕ ਟਿਕਾਊ ਊਰਜਾ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪਰਮਾਣੂ ਊਰਜਾ ਵਿੱਚ ਕਾਰਬਨ ਮੁਕਤ ਅਤੇ ਭਰੋਸੇਮੰਦ ਬਿਜਲੀ ਪ੍ਰਦਾਨ ਕਰਨ ਦੀ ਸਮਰੱਥ ਹੈ। ਇਹ ਹਾਈਡਰੋਜਨ ਉਤਪਾਦਨ ਸਹੂਲਤ ਬਾਬਾ ਪਰਮਾਣੂ ਖੋਜ ਕੇਂਦਰ ਵੱਲੋਂ ਸਵਦੇਸ਼ੀ ਤੌਰ ਤੇ ਵਿਕਸਿਤ ਕੀਤੀ ਗਈ ਹੈ। ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਇਸ ਆਫਤ ਵਿਚ ਲਗਭਗ 3,000 ਲੋਕ ਜ਼ਖਮੀ ਵੀ ਹੋਏ ਨੇ। ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ ਅਤੇ ਮਲਬੇ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਵੈਨੇਜ਼ੁਏਲਾ ਚ 7.2 ਤੇ 7.5 ਤੀਬਰਤਾ ਦੇ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕਈ ਦੇਸ਼ਾਂ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਵੀ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤਹਿਤ ਕੱਲ੍ਹ ਰਾਹਤ ਸਮੱਗਰੀ ਅਤੇ 41 ਮੈਂਬਰੀ ਬਚਾਅ ਟੀਮ ਭਾਰਤੀ ਹਵਾਈ ਫੌਜ ਦੇ 2 ਜਹਾਜ਼ਾਂ ਰਾਹੀਂ ਭੇਜੀ ਗਈ। ਰਾਹਤ ਸਮੱਗਰੀ ਵਿਚ ਡਾਕਟਰੀ ਅਮਲਾ, ਭਾਰਤੀ ਫੌਜ ਦੀ ਇਕ ਫੀਲਡ ਹਸਪਤਾਲ ਯੂਨਿਟ, ਡਾਕਟਰੀ ਉਪਕਰਨ, ਦਵਾਈਆਂ ਅਤੇ ਹੋਰ ਜ਼ਰੂਰੀ ਸਪਲਾਈ ਸ਼ਾਮਲ ਹੈ। 41 ਮੈਂਬਰੀ ਬਚਾਅ ਟੀਮ ਵਿਚ ਡਾਕਟਰੀ ਪੇਸ਼ੇਵਰ ਦੇ ਨਾਲ ਤਜਰਬੇਕਾਰ ਬਚਾਅ ਕਰਮਚਾਰੀ ਵੀ ਸ਼ਾਮਲ ਨੇ। ਪ੍ਰਕਿਰਤੀ ਕੀ ਬਾਤ ਆਕਾਸ਼ਵਾਣੀ ਕੇ ਸਾਥ ਲੜੀ ਦੇ ਹਿੱਸੇ ਵਜੋਂ ਅੱਜ ਛੱਤੀਸਗੜ੍ਹ ਦੇ ਗਾਰਬੇਜ ਕੈਫੇ ਤੇ ਇੱਕ ਚਰਚਾ ਪੇਸ਼ ਕੀਤੀ ਜਾਏਗੀ। ਅੰਬਿਕਾਪੁਰ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਕੈਫੇ ਪਲਾਸਟਿਕ ਦੇ ਕੂੜੇ ਦੇ ਬਦਲੇ ਭੋਜਨ ਪ੍ਰਦਾਨ ਕਰਦਾ ਹੈ। ਪ੍ਰੋਗਰਾਮ ਵਿਚ ਗਾਰਬੇਜ ਕੈਫੇ ਦੇ ਇੰਚਾਰਜ ਰਿਤੇਸ਼ ਸੈਣੀ ਨਾਲ ਗੱਲਬਾਤ ਕੀਤੀ ਜਾਏਗੀ। ਇਹ ਪ੍ਰੋਗਰਾਮ ਅੱਜ ਸ਼ਾਮੀ 5:10 ਤੇ ਆਕਾਸ਼ਵਾਣੀ ਗੋਲਡ ਤੇ ਸੁਣਿਆ ਜਾ ਸਕਦਾ ਹੈ। ਇਹ ਨਿਊਜ਼ ਔਨ ਏਅਰ ਐਪ ਅਤੇ ਨਿਊਜ਼ ਔਨ ਏਅਰ ਆਫੀਸ਼ੀਅਲ ਯੂਟਿਊਬ ਚੈਨਲ ਤੇ ਵੀ ਉਪਲਬਧ ਹੋਏਗਾ। ਇਸ ਦਾ ਮੁੜ ਪ੍ਰਸਾਰਣ ਕੱਲ੍ਹ ਸਵੇਰੇ 9:10 ਤੇ ਕੀਤਾ ਜਾਏਗਾ।
5: मन की बात में जब प्रधानमंत्री मोदी जी ने इसका उल्लेख किया उसके बाद क्या प्रभाव पड़ा?
6: उसके बाद ये प्रभाव पड़ा कि इतने बड़े प्लेटफॉर्म पे अंबिकापुर का नाम आना, उससे बहुत सारे लोग थे जो

0: गार्बेज कैफे के बारे में जान पाए।
1: हमारे यहाँ डोर टू डोर कलेक्शन हो रहा है, प्रतिदिन 50 से 55 टन कचड़े का हम प्रोसेसिंग कर रहे हैं। विश्व के समस्त देशों तक गार्बेज कैफे वर्ड जो है वो अंबिकापुर से वहां तक पहुंच गया।
2: प्रकृति की बात आकाशवाणी के साथ।
3: ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਲੰਡਨ ਦੇ ਲੀ ਵੈਲੀ ਹਾਕੀ ਸੈਂਟਰ ਵਿੱਚ ਪਹਿਲੇ ਕੁਆਟਰ ਵਿੱਚ ਅਬੂ ਬਕਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪਾਕਿਸਤਾਨ ਨੂੰ ਲੀਡ ਦਵਾਈ। ਦੂਜੇ ਕੁਆਟਰ ਵਿੱਚ ਸੁਖਜੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਦੇ ਗੋਲਾਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਫਿਰ ਹਾਰਦਿਕ ਸਿੰਘ, ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਾਜਪਾਲ ਪਾਲ ਨੇ ਤੀਜੇ ਕੁਆਟਰ ਵਿੱਚ 4 ਗੋਲ ਕੀਤੇ। ਦਿਲਪ੍ਰੀਤ ਸਿੰਘ ਨੇ ਚੌਥੇ ਕੁਆਟਰ ਵਿੱਚ 7ਵਾਂ ਗੋਲ ਕੀਤਾ। ਕੱਲ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਆਇਰਲੈਂਡ ਨੇ ਕੱਲ੍ਹ ਬੈਲਫਾਸਟ ਵਿੱਚ 2 ਮੈਚਾਂ ਦੀ 2020 ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਆਇਰਲੈਂਡ ਦੀ ਭਾਰਤ ਉੱਤੇ ਪਹਿਲੀ ਜਿੱਤ ਹੈ। 183 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤ ਦੀ ਟੀਮ 19 ਓਵਰਾਂ ਵਿੱਚ 148 ਦੌੜਾਂ ਹੀ ਬਣਾ ਸਕੀ। ਜੰਮੂ ਕਸ਼ਮੀਰ ਵਿੱਚ ਸਲਾਨਾ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਪੁਲਿਸ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਅਤੇ ਸੀਮਾ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆਂ ਸਰਹੱਦੀ ਇਲਾਕੇ ਰਥਾਨਾ, ਸਲੇਹਰ, ਚੱਕ ਜਗਤੂ ਅਤੇ ਹੋਰ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਹੈ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਵੀ ਚੌਕਸੀ ਵਧਾਈ ਜਾ ਰਹੀ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96.30 ਕਰੋੜ ਡਾਲਰ ਵੱਧ ਕੇ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਇਹ ਵਾਧਾ ਮੁੱਖ ਤੌਰ 'ਤੇ ਸੋਨੇ ਦੇ ਭੰਡਾਰ ਵਿੱਚ ਵਾਧੇ ਕਾਰਨ ਹੋਇਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪ੍ਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ ਹੈ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਅਤੇ ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
4: FM 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸਟ੍ਰੀਮ ਕੀਤਾ ਹੈ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਸਵੇਰ ਦੇ ਠੀਕ 8:40 ਤੇ 7 ਸੈਕਿੰਡ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਰੂਬਲ, ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਪੰਜਾਬੀ ਫਿਲਮੀ ਗੀਤ। ਅਤੇ ਸ਼ੁਰੂਆਤ ਕਰੀਏ ਜੀ ਫਿਰ ਪ੍ਰੋਗਰਾਮ ਦੀ ਇਸ ਪਿਆਰੇ ਜਿਹੇ ਗੀਤ ਤੋਂ। ਇਹ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਅਸੀਂ ਫਿਲਮ ਤੇਰਾ ਮੇਰਾ ਕੀ ਰਿਸ਼ਤਾ ਵਿੱਚੋਂ। ਗੀਤ ਨੂੰ ਗਾਇਆ ਸੁਨਿਧੀ ਚੌਹਾਨ ਅਤੇ ਫਿਰੋਜ਼ ਖਾਨ ਨੇ, ਸੰਗੀਤ ਦਿੱਤਾ ਹੈ ਜੈਦੇਵ ਕੁਮਾਰ ਨੇ ਅਤੇ ਬੋਲ ਲਿਖਿਆ ਹੈ ਇਰਸ਼ਾਦ ਕਾਮਿਲ ਅਤੇ ਜੱਗੀ ਸਿੰਘ ਹੋਰਾਂ ਨੇ। ਆਓ ਸੁਣਦੇ ਹਾਂ ਗੀਤ।

0: ਮਨ ਕੀ ਬਾਤ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਹੁਣ ਸੁਣਦੇ ਅਗਲਾ ਗੀਤ ਫਿਲਮ ਕਿਸਮਤ ਵਿੱਚੋਂ। ਗੀਤ ਨਗਾਇਆ ਗੁਰਨਾਮ ਭੁੱਲਰ ਨੇ ਤੇ ਸੰਗੀਤ ਦਿੱਤਾ ਬੀ ਪ੍ਰਾਕ ਨੇ।

0: ਬੀਜੀ ਆ ਟੂਟੀ ਤਾਂ ਬੰਦ ਕਰ ਦੋ, ਐ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।

0: ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।
3: ਰਾਗੀਤ ਮੰਨਤ ਨੂਰ ਤੇ ਐਮੀ ਪਿਰਕ ਦੀਆਂ ਆਵਾਜ਼ਾਂ ਵਿੱਚ ਫਿਲਮ ਲੌਂਗ ਲਾਚੀ ਵਿੱਚੋਂ।

0: ਆਕਾਸ਼ਵਾਣੀ ਦੇ ਬਠਿੰਡਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1367 ਉੱਪਰ ਸਲੋਕ ਭਗਤ ਕਬੀਰ ਜੀਓ ਦੇ ਸਿਰਲੇਖ ਹੇਠ 62ਵੇਂ ਸਲੋਕ ਦੇ ਰੂਪ ਵਿੱਚ ਭਗਤ ਕਬੀਰ ਜੀ ਦਾ ਫਰਮਾਨ ਹੈ, ਕਬੀਰ ਨਾ ਹਮ ਕੀਆ ਨਾ ਕਰੈ ਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰੀ ਕੀਆ ਭਇਓ ਕਬੀਰ ਕਬੀਰ। ਸੱਚਮੁੱਚ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਦਰਸ਼ਨ ਕਰਦੇ ਹੋਏ ਜਦੋਂ ਅਰਥਾਂ ਨੂੰ ਵਾਚਦੇ ਹਾਂ, ਉਹ ਪ੍ਰਭੂ ਦੀ ਕਿਰਪਾ ਨੂੰ ਹੀ ਸਰਬੋਚ ਮੰਨਦੇ ਹੋਏ ਆਖ ਰਹੇ ਨੇ, ਮੇਰੀ ਤਾਂ ਕੋਈ ਹੈਸੀਅਤ ਹੀ ਨਹੀਂ ਹੈ, ਇਹ ਤਾਂ ਕਿਰਪਾ ਉਸ ਮਾਲਕ ਦੀ ਹੀ ਵਰਤ ਰਹੀ ਹੈ, ਪਰ ਨਾਮ ਉਹਨਾਂ ਦਾ ਹੋ ਰਿਹਾ ਹੈ। ਭਾਵ ਲੋਕ ਕਬੀਰ ਕਬੀਰ ਆਖ ਰਹੇ ਨੇ, ਇਸ ਵਿੱਚ ਕੋਈ ਅਥਕਥਨੀ ਵੀ ਨਹੀਂ ਹੈ ਕਿ ਅੱਜ ਭਗਤ ਕਬੀਰ ਜੀ ਦੀ ਭਾਰਤੀ ਇਤਿਹਾਸ ਅੰਦਰ ਇੱਕ ਵੱਖਰੀ ਪਹਿਚਾਣ ਹੈ। ਉਹਨਾਂ ਦੀ ਵਿਲੱਖਣ ਤੇ ਸੰਘਰਸ਼ਮਈ ਜ਼ਿੰਦਗੀ ਨੂੰ ਦੇਖਦੇ ਹੋਏ ਅੱਜ ਵੀ ਹਰ ਕੋਈ ਧੰਨ ਕਬੀਰ ਹੀ ਆਖ ਰਿਹਾ ਹੈ। ਉਹਨਾਂ ਦੇ ਬਹੁਮੁੱਲੇ ਵਿਚਾਰਾਂ ਦਾ ਸਤਿਕਾਰ ਅੱਜ ਸਮੂਹ ਧਰਮਾਂ ਦੇ ਅੰਦਰ ਬਿਨਾਂ ਕਿਸੇ ਭੇਦਭਾਵ ਦੇ ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਕੀਤਾ ਜਾਂਦਾ ਹੈ। ਭਗਤ ਕਬੀਰ ਜੀ ਨੂੰ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਵੀ ਕਿਹਾ ਜਾਂਦਾ ਹੈ। ਉਸ ਮਾਲਕ ਦੀ ਯਾਦ ਵਿੱਚ ਆਪਣੇ ਮੁਖਾਰ ਬਿੰਦ ਤੋਂ ਜਦ ਵੀ ਉਹਨਾਂ ਨੇ ਕੋਈ ਬਚਨ ਉਚਾਰੇ ਤਾਂ ਉਹ ਰੱਬੀ ਬਾਣੀ ਦੇ ਰੂਪ ਦੇ ਵਿੱਚ ਬ੍ਰਹਮ ਦਾ ਬੋਲ ਹੋ ਨਿਬੜੇ। ਉਹਨਾਂ ਨੂੰ ਗੁਰੂ ਸ਼ਬਦ ਦੇ ਰੂਪ ਵਿੱਚ ਪ੍ਰਵਾਨ ਕਰਦੇ ਹੋਏ ਅੱਜ ਵੀ ਸਮੁੱਚਾ ਸੰਸਾਰ ਮੱਥਾ ਟੇਕਦਾ ਹੈ, ਨਤਮਸਤਕ ਹੁੰਦਾ ਹੈ, ਸਤਿਕਾਰ ਭੇਂਟ ਕਰਦਾ ਹੈ।

0: ਜਦੋਂ ਉਨ੍ਹਾਂ ਦੇ ਜੀਵਨ ਤੇ ਝਾਤ ਮਾਰਦੇ ਹਾਂ ਤਾਂ ਸਰਬ ਪ੍ਰਵਾਨਿਤ ਸਰੋਤਾਂ ਅਤੇ ਵਿਦਵਾਨਾਂ ਦੇ ਅਨੁਸਾਰ ਉਨ੍ਹਾਂ ਦੀ ਉਮਰ ਕਰੀਬ 120 ਸਾਲ ਮੰਨੀ ਗਈ ਹੈ। ਆਪ ਦਾ ਜਨਮ 1398 ਈਸਵੀ ਨੂੰ ਹੋਇਆ। ਭਗਤ ਕਬੀਰ ਜੀ ਦਾ ਪਰਲੋਕ ਸੁਧਾਰਨਾ 1518 ਈਸਵੀ ਵਿੱਚ ਮੰਨਿਆ ਗਿਆ ਹੈ। ਇਤਿਹਾਸ ਅੰਦਰ ਆਪ ਦੇ ਪਿਤਾ ਜੀ ਦਾ ਨਾਮ ਨੀਰੂ ਤੇ ਮਾਤਾ ਜੀ ਦਾ ਨਾਮ ਨੀਮਾ ਤੇ ਧਰਮ ਸੁਪਤਨੀ ਦਾ ਨਾਮ ਮਾਤਾ ਲੋਈ ਜੀ ਆਉਂਦਾ ਹੈ। ਵਰਣ ਵੰਡ ਦੇ ਆਧਾਰ ਤੇ ਸਿਰਜੇ ਸਮਾਜ ਨੇ ਜਾਤੀ ਦੇ ਰੂਪ ਵਿੱਚ ਇਹ ਮੰਨਿਆ ਕਿ ਆਪ ਨੀਵੀਂ ਜਾਤ ਵਿੱਚ ਪੈਦਾ ਹੋਏ ਨੇ। ਇਸ ਮਹਿਣੇ ਨੂੰ ਉਨ੍ਹਾਂ ਨੇ ਮਾਣ ਨਾਲ ਪ੍ਰਵਾਨ ਹੀ ਨਹੀਂ ਕੀਤਾ, ਸਗੋਂ ਹੌਕਾ ਦੇ ਕੇ ਆਖਿਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਇਹ ਜਪਿਓ ਸਿਰਜਣਹਾਰ। ਬਹੁਤ ਖੁੱਲ੍ਹ ਕੇ ਆਖਿਆ ਕਿ ਲੋਕ ਹੱਸਦੇ ਨੇ ਕਿ ਮੇਰੀ ਜਾਤ ਛੋਟੀ ਹੈ, ਮੈਂ ਜੁਲਾਹਾ ਹਾਂ, ਲੇਕਿਨ ਮੈਨੂੰ ਮਾਣ ਹੈ ਕਿ ਮੈਂ ਇਸ ਜਾਤ ਵਿੱਚ ਪੈਦਾ ਹੋਇਆ। ਪੈਦਾ ਹੀ ਨਹੀਂ ਹੋਇਆ, ਸਗੋਂ ਮਾਲਕ ਨੇ ਕਿਰਪਾ ਕੀਤੀ ਕਿ ਮੈਂ ਉਸ ਮਾਲਕ ਦੀ ਰਹਿਮਤ ਦੇ ਨਾਲ ਉਸ ਦੀ ਆਰਾਧਨਾ ਕੀਤੀ ਤੇ ਉਸ ਦੀ ਪ੍ਰਾਪਤੀ ਵੀ ਮੈਨੂੰ ਹੋਈ ਹੈ। ਜਦ ਭਗਤਾਂ ਦੀ ਬਾਣੀ ਦਾ ਜ਼ਿਕਰ ਆਉਂਦਾ ਹੈ ਤਾਂ ਸੰਨ 800 ਤੋਂ ਲੈ ਕੇ ਸੰਨ 1700 ਤੱਕ ਚੱਲੀ ਭਗਤੀ ਲਹਿਰ ਦਾ ਇਤਿਹਾਸ ਸਾਹਮਣੇ ਆ ਜਾਂਦਾ ਹੈ। ਜਦ ਭਗਤੀ ਲਹਿਰ ਦਾ ਮੁੱਢ ਬੱਝਾ, ਭਗਤੀ ਲਹਿਰ ਦੇ ਦਰਸ਼ਨ ਪ੍ਰਾਚੀਨ ਵੈਦਿਕ ਸਾਹਿਤ ਵਿੱਚ ਵੀ ਕੀਤੇ ਜਾ ਸਕਦੇ ਨੇ। ਉਸ ਵਕਤ ਜਾਤੀਵਾਦ ਤੇ ਕਰਮਕਾਂਡੀ ਅਵਸਥਾਵਾਂ ਨੇ ਸਮਾਜ ਵਿੱਚ ਆਪਣੀ ਥਾਂ ਬਣਾ ਲਈ ਸੀ। ਸਮਾਜ ਦੇ ਇੱਕ ਵਰਗ ਨੂੰ ਹੀਣ ਭਾਵਨਾ ਤੇ ਕਾਣੀ ਵੰਡ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਭਗਤ ਕਬੀਰ ਜੀ ਨੇ ਸਮੂਹ ਚੁਣੌਤੀਆਂ ਦਾ ਸਾਹਮਣਾ ਪੂਰੀ ਦਲੇਰੀ ਤੇ ਹਿੰਮਤ ਨਾਲ ਕੀਤਾ। ਆਪ ਸਤਿਕਾਰਤ ਭਗਤ ਸਨ ਜਿਨ੍ਹਾਂ ਨੇ ਸੇਵਾ, ਸਿਮਰਨ ਤੇ ਬੰਦਗੀ ਰਾਹੀਂ ਉਸ ਇੱਕ ਸਰਗੁਣ ਸਰੂਪ ਪ੍ਰਭੂ ਨੂੰ ਜਾਣਿਆ ਤੇ ਗੁਰੂ ਸਾਹਿਬਾਨ ਵੱਲੋਂ ਉਨ੍ਹਾਂ ਦੁਆਰਾ ਕੀਤੀ ਰਚਨਾ ਨੂੰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤਾ ਗਿਆ ਤਾਂ ਉਨ੍ਹਾਂ ਸਮੂਹ ਭਗਤਾਂ ਦਾ ਇਹ ਸਿਧਾਂਤ ਸਪਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਗਿਆ ਕਿ ਸਮਾਜ ਅੰਦਰ ਕਰਮਕਾਂਡੀ ਤੇ ਫੋਕਟ ਕਰਮਾਂ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਇਨਕਲਾਬੀ ਭਗਤ ਜਨਾਂ ਨੇ ਇਸ ਸਿਧਾਂਤ ਤੇ ਡਟ ਕੇ ਪਹਿਰਾ ਦਿੱਤਾ ਕਿ ਪਰਮਾਤਮਾ ਇੱਕ ਹੈ, ਸਿਰਫ ਤੇ ਸਿਰਫ ਇੱਕ ਦੀ ਹੀ ਆਰਾਧਨਾ ਕੀਤੀ ਜਾਣੀ ਹੈ। ਹੋਰ ਕੋਈ ਵੀ ਸ਼ਕਤੀ ਉਸ ਅਕਾਲ ਪੁਰਖ ਦੇ ਤੁਲ ਨਹੀਂ ਹੈ। ਉਨ੍ਹਾਂ ਨੇ ਆਪਣੇ ਬੋਲਾਂ ਨੂੰ ਸਿਰਫ ਕਥਨ ਦੇ ਵਿੱਚ ਹੀ ਨਹੀਂ ਸਗੋਂ ਲਿਖਤ ਦੇ ਰੂਪ ਵਿੱਚ ਵੀ ਸਮਾਜ ਵਿੱਚ ਰੱਖਿਆ ਤੇ ਉਨ੍ਹਾਂ ਦੇ ਇਹ ਬੋਲ ਸਦੀਵੀ ਰੂਪ ਦੇ ਵਿੱਚ ਅਮਰ ਹੋ ਗਏ। ਕਬੀਰ ਸਾਹਿਬ ਦੀ ਬਾਣੀ ਬਾਰੇ ਅਵਤਾਰ ਸਿੰਘ ਕਹਿੰਦੇ ਨੇ,
1: ਮੈਂ ਉਹਨਾਂ ਵਿੱਚ ਦੋ ਹੀ ਨੁਕਤੇ ਤੁਹਾਡੇ ਸਾਹਮਣੇ ਰੱਖੂੰਗਾ। ਇੱਕ ਤਾਂ ਦੇਖੋ, ਜੇ ਸੱਚ ਹਮੇਸ਼ਾ ਹੈ, ਸਰਵ ਵਿਆਪਕ ਹੈ, ਤਾਂ ਦੁਨੀਆਂ ਦਾ ਹਰ ਬੰਦਾ, ਉਹ ਚਾਹੇ ਗੋਰਾ, ਚਾਹੇ ਕਾਲਾ ਆ, ਚਾਹੇ ਭਾਰਤੀ ਆ, ਚਾਹੇ ਪੂਰਬੀ ਆ, ਚਾਹੇ ਪੱਛਮੀ ਆ, ਚਾਹੇ ਪੰਜਾਬੀ ਆ, ਚਾਹੇ ਕਿਸੇ ਵੀ ਥਾਂ ਦਾ ਆ, ਉਹ ਇੱਕ ਆ। ਕਿਉਂਕਿ ਪਰਮਾਤਮਾ ਉਹ ਮੰਨਦੇ ਆ ਵੀ ਕਣ ਕਣ ਵਿੱਚ ਵੱਸਦਾ, ਅਤੇ ਕੋਈ ਵੀ ਕਣ ਐਸਾ ਨਹੀਂ ਹੈ ਜਿਹਨੂੰ ਤੁਸੀਂ ਮਹਾਨ ਮੰਨ ਲਓ, ਜਿਹਨੂੰ ਤੁਸੀਂ ਆਮ ਮੰਨ ਲਓ। ਅਤੇ ਉਹ ਸਾਰੇ ਮਤਲਬ ਜਿਵੇਂ ਉਹਨਾਂ ਨੇ ਲਿਖਿਆ ਵੀ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਉਹਨਾਂ ਦਾ ਵਿਚਾਰ ਹੈ ਵੀ ਦੁਨੀਆਂ ਦਾ ਕੋਈ ਵੀ ਸ਼ਖਸ, ਕੋਈ ਵੀ ਵਿਅਕਤੀ, ਕੋਈ ਵੀ ਇਨਸਾਨ ਇੱਕ ਦੂਜੇ ਤੋਂ ਸ੍ਰੇਸ਼ਟ ਜਾਂ ਇੱਕ ਦੂਜੇ ਤੋਂ ਥੱਲੇ ਊਚ ਨੀਚ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਇਹ ਉਹਨਾਂ ਦਾ ਵਿਚਾਰ ਬਹੁਤ, ਮੇਰਾ ਖਿਆਲ ਹੈ ਵੀ ਉਹ ਨਵਾਂ ਵਿਚਾਰ ਨਹੀਂ ਹੈ, ਉਹ ਪੁਰਾਣੇ ਵਿਚਾਰ ਦੇ ਆਧਾਰ 'ਤੇ ਜਿਹੜੀਆਂ ਉਸ ਪੁਰਾਣੇ ਵਿਚਾਰ ਵਿੱਚ ਕੁਰੀਤੀਆਂ ਆ ਜਾਂਦੀਆਂ, ਉਸਦੇ ਵਿੱਚ ਜਿਹੜਾ ਗਲਤ ਸਮਝ ਉਹਦੀ ਬਣ ਜਾਂਦੀ ਹੈ, ਉਹਨੂੰ ਰੱਦ ਕਰਦੇ ਆ। ਅਤੇ ਫਿਰ ਇੱਕ ਕਬੀਰ ਸਾਹਿਬ ਦੇ ਵੇਲੇ ਥਾਂ ਦੇ ਵਿੱਚ ਵੀ ਇੱਕ ਫਰਕ ਕੀਤਾ ਜਾਂਦਾ ਸੀਗਾ। ਅਸੀਂ ਸਾਰੇ ਜਾਣਦੇ ਹਾਂ ਵੀ ਕਾਂਸ਼ੀ ਦੇ ਵਿੱਚ ਉਹਦੇ ਨਾਲ ਹੀ ਇੱਕ ਥਾਂ ਸੀ ਮਗਹਰ, ਔਰ ਉੱਥੇ ਬਾਰੇ ਪ੍ਰਚਲਿਤ ਸੀ ਵੀ ਕਾਂਸ਼ੀ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਸੀਗਾ ਔਰ ਮਗਹਰ ਨੂੰ ਇੰਨਾ ਅਪਵਿੱਤਰ ਮੰਨਿਆ ਜਾਂਦਾ ਸੀਗਾ ਵੀ ਜਿਹੜਾ ਬੰਦਾ ਮਗਹਰ ਵਿੱਚ ਰਹਿਣ ਵਾਲੇ ਜਦੋਂ ਮਰਨ ਕਿਨਾਰੇ ਹੁੰਦਾ ਸੀਗਾ ਤਾਂ ਉਹਨੂੰ ਕਾਂਸ਼ੀ ਵਿੱਚ ਲਿਆਉਂਦੇ ਸੀਗੇ, ਤਾਂ ਇਹ ਮੰਨਿਆ ਜਾਂਦਾ ਸੀਗਾ ਜਿਹੜਾ ਮਗਹਰ ਵਿੱਚ ਮਰਦਾ ਉਹ ਨਰਕਾਂ ਨੂੰ ਜਾਂਦਾ, ਜਿਹੜਾ ਕਾਂਸ਼ੀ ਵਿੱਚ ਮਰਦਾ ਉਹ ਸਵਰਗਾਂ ਨੂੰ ਜਾਂਦਾ। ਔਰ ਜਿਸ ਵੇਲੇ ਕਹਿੰਦੇ ਕਬੀਰ ਸਾਹਿਬ ਕਾਂਸ਼ੀ ਵਿੱਚ ਰਹਿੰਦੇ ਸੀਗੇ ਔਰ ਜਦੋਂ ਕਬੀਰ ਸਾਹਿਬ ਦਾ ਅੰਤਮ ਸਮਾਂ ਆਇਆ, ਇਹ ਕਹਿੰਦੇ ਮੈਨੂੰ ਮਗਹਰ ਲੈ ਚਲੋ। ਉਹਨਾਂ ਦਾ ਵਿਚਾਰ ਸੀ ਵੀ ਜੇ ਪਰਮਾਤਮਾ ਸੱਚਾ ਆ, ਉਹ ਸਰਵ ਵਿਆਪਕ ਹੈ, ਇਹ ਨਹੀਂ ਹੈ ਵੀ ਉਹ ਕਾਂਸ਼ੀ ਨੂੰ ਜ਼ਿਆਦਾ ਪਿਆਰ ਕਰਦਾ, ਉਹ ਮਗਰ ਨੂੰ ਪਿਆਰ ਨਹੀਂ ਕਰਦਾ, ਉਹ ਹਰਥਾ ਨੂੰ ਪਿਆਰ ਕਰਦਾ। ਇਸ ਕਰਕੇ ਜਿਹੜਾ ਅਸੀਂ ਹਿੰਦੁਸਤਾਨ ਵਿੱਚ ਕਿਸੇ ਥਾਂ ਨੂੰ ਪਵਿੱਤਰ ਮੰਨ ਲੈਂਦੇ ਹਾਂ, ਕਿਸੇ ਥਾਂ ਨੂੰ ਅਪਵਿੱਤਰ ਮੰਨ ਲੈਂਦੇ ਹਾਂ, ਜਾਂ ਕਿਸੇ ਥਾਂ ਨੂੰ ਅਸੀਂ ਮਹਾਨ ਮੰਨ ਲੈਂਦੇ ਹਾਂ, ਇਸ ਵਿਚਾਰ ਨੂੰ ਵੀ ਉਹਨਾਂ ਨੇ ਰੱਦ ਕੀਤਾ। ਮੈਂ ਸਮਝਦਾ ਵੀ ਕਬੀਰ ਸਾਹਿਬ ਦਾ ਇਹ ਵਿਚਾਰ ਜਿਹੜਾ, ਨਾ ਹੀ ਕੋਈ ਇਨਸਾਨ ਇੱਕ ਦੂਜੇ ਤੋਂ ਉੱਪਰ ਥੱਲੇ ਆ, ਨਾ ਹੀ ਕੋਈ ਸਥਾਨ ਜਿਹੜਾ ਉਹ ਇੱਕ ਦੂਜੇ ਤੋਂ ਉੱਪਰ ਥੱਲੇ ਆ, ਇਹ ਵਿਚਾਰ ਨੂੰ, ਸਦੀਵੀ ਸਰਵ ਵਿਆਪਕ ਵਿਚਾਰ ਨੂੰ ਕਬੀਰ ਸਾਹਿਬ ਨੇ ਆਪਣੇ ਵਿਚਾਰਾਂ ਵਿੱਚ ਪ੍ਰਚਾਰਿਆ ਉਹਨਾਂ ਨੇ।
0: ਭਗਤ ਕਬੀਰ ਜੀ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰਮੁੱਖਤਾ ਨਾਲ ਪ੍ਰਵਾਨ ਕੀਤਾ ਗਿਆ ਹੈ। ਇਹਨਾਂ ਦੀ ਬਾਣੀ ਨੂੰ ਜਾਣਨ ਦਾ ਮੁੱਖ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਤੇ 4 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਗਈ। ਸਮੂਹ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹੈ ਤੇ ਸਮੁੱਚੇ ਰੂਪ ਦੇ ਵਿੱਚ ਅਗਰ ਗਿਣਤੀ ਦੇ ਅਨੁਸਾਰ ਵੇਖਿਆ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਚਨਾ ਦੇ ਆਧਾਰ ਤੇ ਭਗਤ ਕਬੀਰ ਜੀ ਦੀ ਬਾਣੀ 5ਵੇਂ ਨੰਬਰ ਤੇ ਆਉਂਦੀ ਹੈ। ਭਗਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 17 ਰਾਗਾਂ, ਸ੍ਰੀ ਰਾਗ, ਗੌੜੀ, ਆਸਾ, ਗੁਜਰੀ, ਸੋਰਠ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਮਾਰੂ, ਕੇਦਾਰਾ, ਭੈਰੋ, ਬਸੰਤ, ਸਾਰੰਗ ਤੇ ਪ੍ਰਭਾਤੀ ਰਾਗ ਅੰਦਰ ਦਰਜ ਹੈ। ਭਗਤ ਕਬੀਰ ਜੀ ਦੇ 292 ਸ਼ਬਦ ਤੇ 232 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਬੀਰ ਬੀਜਕ, ਕਬੀਰ ਪਰਿਚੈ, ਸਾਖੀ ਗ੍ਰੰਥ ਤੇ ਕਬੀਰ ਗ੍ਰੰਥਾਵਲੀ ਵਿੱਚ ਵੀ ਕਬੀਰ ਜੀ ਦੀ ਰਚਨਾ ਮਿਲਦੀ ਹੈ। ਭਗਤ ਕਬੀਰ ਜੀ ਦੀ ਬਾਣੀ ਵਿੱਚ ਉਹਨਾਂ ਦੀ ਨਿਡਰਤਾ, ਬੇਬਾਕ ਸਮਰੱਥਾ ਤੇ ਸੱਚ ਕਹਿਣ ਵਿੱਚ ਤਿੱਖੇਪਨ ਦਾ ਝਲਕਾਰਾ ਸਪਸ਼ਟ ਮਿਲਦਾ ਹੈ। ਉਹਨਾਂ ਦੀ ਰਚਨਾ ਗੁਰਮਤ ਦੇ ਸਿਧਾਂਤ ਦੀ ਵਿਆਖਿਆ ਹੈ ਤੇ ਗੁਰੂ ਸਾਹਿਬ ਜੀ ਦੁਆਰਾ ਦਰਸਾਏ ਮਾਰਗ ਦੀ ਪ੍ਰੌੜਤਾ ਵੀ ਹੈ। ਕਈ ਵਿਦਵਾਨਾਂ ਦਾ ਤੇ ਇਹ ਵੀ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਗੁਰਮਤ ਦੇ ਮਾਰਗ ਦਾ ਮੁੱਢ ਭਗਤ ਕਬੀਰ ਜੀ ਨੇ ਬਹੁਤ ਸਾਲ ਪਹਿਲਾਂ ਹੀ ਬੰਨ ਦਿੱਤਾ ਸੀ। ਉਹਨਾਂ ਦਾ ਇਹ ਸੁਨੇਹਾ ਸੀ ਕਿ ਪ੍ਰਭੂ ਦੀ ਪ੍ਰਾਪਤੀ ਲਈ ਪ੍ਰਭੂ ਦਾ ਹੋਣਾ ਪੈਣਾ ਹੈ, ਪ੍ਰਭੂ ਦਾ ਸਿਮਰਨ ਕਰਨਾ ਪੈਣਾ ਹੈ। ਸਿਮਰਨ ਬੰਦਗੀ ਤੇ ਧਰਮ ਦੀ ਮਾਨਤਾ ਤੇ ਕਿਸੇ ਵਿਸ਼ੇਸ਼ ਜਾਤੀ ਦਾ ਅਧਿਕਾਰ ਨਹੀਂ ਹੈ। ਜਿਹੜਾ ਉਸ ਹਰੀ ਦਾ ਭਜਨ ਕਰਦਾ ਹੈ ਉਹੀ ਹਰੀ ਦਾ ਹੋ ਜਾਂਦਾ ਹੈ।

0: ਆਪ ਜੀ ਦੀ ਇਨਕਲਾਬੀ ਸੋਚ ਨੇ ਧਰਤੀ ਤੇ ਪਸਰੀ ਬਿੱਪਰ ਦੀ ਰੀਤ ਨੂੰ ਕਰਾਰੀ ਚੋਟ ਮਾਰੀ, ਸਫਲਤਾਪੂਰਵਕ ਉਸ ਨੂੰ ਨਕਾਰਿਆ। ਲੜਾਈ ਵਿਚਾਰਾਂ ਦੀ ਲੜਦੇ ਨੇ ਤੇ ਹਰ ਹਾਲਤ ਵਿੱਚ ਭਾਰੂ ਵੀ ਸਾਬਿਤ ਹੁੰਦੇ ਨੇ। ਜਿਸ ਮੌਤ ਤੋਂ ਇਨਸਾਨ ਡਰਦਾ ਹੈ, ਭਗਤ ਕਬੀਰ ਜੀ ਉਸ ਚੋਂ ਪਰਮ ਆਨੰਦ ਦੀ ਪ੍ਰਾਪਤੀ ਦੱਸਦੇ ਹੋਏ ਫਰਮਾਨ ਕਰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਅੱਜ ਵੀ ਸਮੁੱਚੇ ਸੰਸਾਰ ਵਿੱਚ ਸੰਗਤਾਂ ਗੁਰਬਾਣੀ ਦੇ ਪ੍ਰਵਾਹ ਅੰਦਰ ਭਗਤ ਕਬੀਰ ਜੀ ਦੇ ਸਲੋਕ ਇਕਾਗਰਚਿਤ ਹੋ ਕੇ ਬੜੇ ਪਿਆਰ ਦੇ ਨਾਲ ਸਰਵਣ ਕਰਦੀਆਂ ਨੇ। ਇਹਨਾਂ ਸਲੋਕਾਂ ਅੰਦਰ ਜ਼ਿੰਦਗੀ ਦੇ ਹਰ ਫਲਸਫੇ ਦਾ ਬਖੂਬੀ ਚਿਤਰਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾਕਟਰ ਮਨਜਿੰਦਰ ਸਿੰਘ ਕਹਿੰਦੇ ਨੇ,
1: ਉਹਨਾਂ ਦੀ ਦਾਰਸ਼ਨਿਕਤਾ ਬਾਰੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਫਿਲੋਸਫੀ ਦੇ ਬਾਰੇ ਬਹੁਤ ਮਹਾਨ ਸਾਡੇ ਸਮਾਜ ਸ਼ਾਸਤਰੀ ਨੇ ਡਾਕਟਰ JP ਉਬਰਾਏ, ਉਹਨਾਂ ਨੇ ਇਹ ਕਿਹਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਆਧੁਨਿਕਤਾ ਦਾ ਆਰੰਭ ਹੈ, ਜਿਹੜੀ ਭਾਰਤੀ ਆਧੁਨਿਕਤਾ ਆ, ਉਹਦਾ ਆਰੰਭ ਭਗਤ ਬਾਣੀ ਦੇ ਨਾਲ ਹੁੰਦਾ ਤੇ ਭਗਤ ਬਾਣੀ ਦੇ ਵਿੱਚ ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਦੇ ਵਿੱਚੋਂ ਭਗਤ ਕਬੀਰ ਜੀ ਦਾ ਨਾਮ ਆਉਂਦਾ ਹੈ। ਆਧੁਨਿਕਤਾ ਦਾ ਇੱਕ ਲੱਛਣ ਇਹ ਵੀ ਹੁੰਦਾ ਹੈ ਕਿ ਜਦੋਂ ਕਲਾਸਕੀਅਤਾ ਦੀ ਮਿੱਥ ਟੁੱਟਦੀ ਹੈ ਤੇ ਜਿਹੜਾ ਸਧਾਰਨ ਮਨੁੱਖ ਹੈ ਉਹ ਕੇਂਦਰ ਦੇ ਵਿੱਚ ਆਉਂਦਾ, ਜਦੋਂ ਵਿਸ਼ਿਸ਼ਟਤਾ ਸ੍ਰੇਸ਼ਟਤਾ ਦੀਆਂ ਮਿੱਥਾਂ ਟੁੱਟਣ ਲੱਗਦੀਆਂ। ਭਗਤ ਬਾਣੀ ਵਿੱਚ ਪਹਿਲੀ ਵਾਰ ਹੁੰਦਾ ਕਿ ਜਿਹੜੇ ਸਾਡੇ ਧਾਰਮਿਕ ਪ੍ਰਵਚਨ ਆ, ਜਿਹੜੇ ਕਲਾਸਕੀ ਭਾਸ਼ਾਵਾਂ ਦੇ ਵਿੱਚ ਸੀਗੇ, ਜਿਵੇਂ ਸੰਸਕ੍ਰਿਤ ਦੇ ਵਿੱਚ ਹੈ ਜਾਂ ਅਰੇਬਿਕ 'ਚ ਹੈ ਜਾਂ ਹਿਬਰੂ 'ਚ ਹੈ, ਪਹਿਲੀ ਵਾਰੀ ਜਿਹੜੀ ਆਮ ਬੰਦੇ ਦੀ ਭਾਸ਼ਾ ਆ, ਜਿਵੇਂ ਉਹ ਪੰਜਾਬੀ ਆ ਜਾਂ ਬੰਗਾਲੀ ਆ ਜਾਂ ਬ੍ਰਜ ਭਾਸ਼ਾ ਆ, ਇਹ ਆਮ ਬੰਦਿਆਂ ਦੀਆਂ ਭਾਸ਼ਾਵਾਂ ਸੀ। ਭਗਤਾਂ ਨੇ ਅਧਿਆਤਮਿਕਤਾ ਦੀ ਗੱਲ, ਰੱਬ ਦੀ ਗੱਲ, ਪਰਮਾਤਮਾ ਦੀ ਗੱਲ ਜਿਹੜੀ ਉਹ ਆਮ ਬੰਦੇ ਦੀ ਭਾਸ਼ਾ 'ਚ ਪਹਿਲੀ ਵਾਰੀ ਕੀਤੀ। ਇਵੇਂ ਕਰਨ ਨਾਲ ਹੋਇਆ ਕੀ ਕਿ ਆਮ ਬੰਦੇ ਦਾ ਸੰਬੰਧ ਸਿੱਧੇ ਰੂਪ ਦੇ ਵਿੱਚ ਪਰਮਾਤਮਾ ਦੇ ਨਾਲ ਭਗਤਾਂ ਨੇ ਜੋੜਿਆ। ਉਸ ਤੋਂ ਪਹਿਲਾਂ ਆਮ ਬੰਦੇ ਨੂੰ ਰੱਬ ਤੱਕ ਪਹੁੰਚ ਕਰਨ ਲਈ ਵਿੱਚ ਇੱਕ ਪੁਰੋਹਿਤ ਦੀ ਲੋੜ ਹੁੰਦੀ ਸੀ। ਪੁਰੋਹਿਤ ਜਿਹੜਾ ਉਹ ਕਲਾਸਕੀ ਭਾਸ਼ਾ ਦਾ ਜਾਣੂ ਹੁੰਦਾ ਸੀ, ਉਹ ਕਲਾਸਕੀ ਭਾਸ਼ਾ ਦੇ ਮੰਤਰ ਪੜ੍ਹ ਕੇ ਆਮ ਬੰਦੇ ਨੂੰ ਉਹਦੀ ਵਿਆਖਿਆ ਕਰਕੇ ਦੱਸਦਾ ਸੀ। ਲੇਕਿਨ ਜਦੋਂ ਆਮ ਬੰਦੇ ਦੀ ਆਪਣੀ ਭਾਸ਼ਾ ਦੇ ਵਿੱਚ ਅਧਿਆਤਮਿਕਤਾ ਆ ਗਈ, ਉਹਦੀ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਰੱਬ ਦੀ ਗੱਲ ਆ ਗਈ, ਤਾਂ ਆਮ ਬੰਦੇ ਦਾ ਸਿੱਧਾ ਨਾਤਾ ਜਿਹੜਾ ਉਹ ਰੱਬ ਦੇ ਨਾਲ ਜੁੜਦਾ ਹੈ। ਦੂਸਰੀ ਗੱਲ ਜਿਹੜੀ ਕਬੀਰ ਸਾਹਿਬ ਨੇ ਵੱਡੀ ਕੀਤੀ ਉਹ ਇਤਿਹਾਸ ਦੇ ਵਿੱਚ, ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਰੱਬ ਦੇ ਨਾਂ ਦੇ ਉੱਤੇ ਜਿੰਨੇ ਵੀ ਆਪਸ ਦੇ ਵਿੱਚ ਟਕਰਾਅ ਚੱਲ ਰਹੇ ਸੀਗੇ, ਉਹਨਾਂ ਟਕਰਾਵਾਂ ਨੂੰ ਉਹਨਾਂ ਨੇ ਖਤਮ ਕੀਤਾ। ਉਹਦੇ ਵਿੱਚ ਸਭ ਤੋਂ ਵੱਡਾ ਟਕਰਾਅ ਜਿਹੜਾ ਹੈ ਉਹ ਸਾਮੀ ਤੇ ਆਰਿਆਈ ਧਰਮਾਂ ਦਾ ਆਪਸ ਦੇ ਵਿੱਚ ਸੀ। ਆਰਿਆਈ ਤੇ ਸਾਮੀ ਪਰੰਪਰਾਵਾਂ ਤੋਂ ਮੇਰਾ ਭਾਵ ਇਹ ਹੈ ਕਿ ਇੱਕ ਤਾਂ ਉਹ ਧਰਮ ਸਨ ਜਿਹੜੇ ਭਾਰਤੀ ਪਰੰਪਰਾਵਾਂ ਦੇ ਵਿੱਚ ਪੈਦਾ ਹੋਏ, ਦੂਜੇ ਪਾਸੇ ਉਹ ਧਰਮ ਨੇ ਜਿਹੜੇ ਸੈਮਿਟਿਕ ਟ੍ਰੈਡੀਸ਼ਨ ਦੇ ਵਿੱਚੋਂ ਆਏ, ਜਿਹਦੇ ਵਿੱਚੋਂ ਇਸਲਾਮ ਆਉਂਦਾ, ਭਾਰਤੀ ਪਰੰਪਰਾ ਦੇ ਵਿੱਚੋਂ ਸਨਾਤਨ ਮੱਤ ਆਉਂਦਾ, ਬੌਧ ਜੈਨ ਤੇ ਭਗਤੀ ਪਰੰਪਰਾ ਦੇ ਮੱਤ ਆਉਂਦੇ ਆ। ਇਹਦੇ ਵਿੱਚ ਜਿਹੜਾ ਰੱਬ ਦੇ ਵੱਖੋ ਵੱਖਰੇ ਸੰਕਲਪ ਸੀ ਤੇ ਉਹ ਆਪਸ ਦੇ ਵਿੱਚ ਟਕਰਾਉਂਦੇ ਸੀ। ਕਬੀਰ ਸਾਹਿਬ ਨੇ ਕੀ ਕੀਤਾ ਕਿ ਉਹਨਾਂ ਨੇ ਪਹਿਲੀ ਵਾਰੀ ਕੀ ਕੀਤਾ ਕਿ ਰੱਬ ਦੇ ਲਈ ਸਾਮੀ ਪਰੰਪਰਾ ਦੇ ਵਿੱਚ ਰੱਬ ਦੇ ਜਿਹੜੇ ਨਾਂ ਆ, ਜਿਹਦੇ ਵਿੱਚ ਅੱਲਾ ਆ, ਪਰਵਰਦਿਗਾਰ ਆ, ਉਹ ਵੀ ਲੈ ਲਿਆ, ਤੇ ਇੱਧਰੋਂ ਜਿਹੜੇ ਭਾਰਤੀ ਪਰੰਪਰਾ ਦੇ ਵਿੱਚ ਨਾਮ ਆਉਂਦੇ ਸੀਗੇ ਆਰਿਆਈ ਪਰੰਪਰਾ ਦੇ ਵਿੱਚ ਰਾਮ, ਹਰੀ, ਨਾਰਾਇਣ, ਇਹ ਵੀ ਲੈ ਲਏ। ਉਹਨਾਂ ਨੇ ਇੱਕ ਰੱਬ ਦੇ ਲਈ ਉਹਨਾਂ ਦੋਵਾਂ ਨਾਵਾਂ ਦਾ ਸਾਂਝਾ ਪ੍ਰਯੋਗ ਕੀਤਾ ਤੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਦਿਖਾਇਆ ਕਿ ਰੱਬ ਇੱਕ ਆ।
0: ਭਗਤ ਕਬੀਰ ਜੀ ਆਪਣੀ ਰਚਨਾ ਦੇ ਅੰਦਰ ਉਸ ਮਾਲਕ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਉਪਦੇਸ਼ ਦਿੰਦੇ ਨੇ। ਆਪਣੇ ਪਿਆਰ ਦੇ ਪਿਆਰ ਵਿੱਚ ਉਸ ਦੇ ਦਰ ਤੇ ਮਰ ਮਿਟਣ ਦੀ ਤਾਕੀਦ ਕਰਦੇ ਨੇ ਤੇ ਉਹਨਾਂ ਦਾ ਫਰਮਾਨ ਹੈ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰੀ ਪੂਛੇ ਕੌਣ ਹੈ, ਪਰਾ ਹਮਾਰੇ ਵਾਰ। ਇਸ ਕਥਨ ਨੂੰ ਦੋਵਾਂ ਰੂਪਾਂ ਵਿੱਚ ਦੇਖਿਆ ਜਾ ਸਕਦਾ ਹੈ। ਭੌਤਿਕ ਰੂਪ ਦੇ ਵਿੱਚ ਵੀ ਸਰੀਰ ਦਾ ਤਿਆਗ ਅਗਰ ਉਸ ਮਾਲਕ ਦੇ ਚਰਨਾਂ ਵਿੱਚ ਹੁੰਦਾ ਹੈ ਤਾਂ ਉਸ ਦੇ ਦਰ ਤੇ ਪ੍ਰਵਾਨ ਚੜ੍ਹਦਾ ਹੈ। ਲੇਕਿਨ ਜਦ ਆਪਾਂ ਆਪਣੀ ਮੱਤ ਨੂੰ, ਆਪਣੀ ਹਉਮੈ ਨੂੰ, ਆਪਣੀ ਮੈਂ ਨੂੰ ਮਾਰਦੇ ਹੋਏ ਆਪਣਾ ਸਭ ਕੁਝ ਉਸ ਮਾਲਕ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦੇ ਹਾਂ ਤਾਂ ਫਿਰ ਉਸ ਮਾਲਕ ਦੇ ਦਰ ਉੱਤੇ ਪ੍ਰਵਾਨ ਚੜ੍ਹ ਜਾਂਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਭਗਤ ਕਬੀਰ ਜੀ ਦਾ ਜੀਵਨ ਮਨੁੱਖਤਾ ਨੂੰ ਕਰਮਕਾਂਡੀ ਅਵਸਥਾ ਵਿੱਚੋਂ ਕੱਢਦੇ ਹੋਏ ਸੱਚ ਦੇ ਮਾਰਗ ਨਾਲ ਜੁੜਨ ਲਈ ਜਦੋਜਹਿਦ ਕਰਦਿਆਂ ਬੀਤਿਆ। ਉਹਨਾਂ ਸਮਾਜਿਕ ਕੁਰੀਤਿਆਂ ਤੇ ਵਖਰੇਵਿਆਂ ਦਾ ਸਾਹਮਣਾ ਪੂਰੀ ਦਲੇਰੀ ਤੇ ਸਪਸ਼ਟ ਵਿਚਾਰਧਾਰਾ ਨਾਲ ਕੀਤਾ। ਉਨ੍ਹਾਂ ਨੇ ਕਦਮ ਕਦਮ ਦੇ ਉੱਤੇ ਸਮਾਜ ਦੇ ਵਿੱਚ ਹਰ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਤੇ ਇੱਕ ਐਸੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਿਹੜਾ ਕਿ ਆਪਣੇ ਆਪ ਦੇ ਵਿੱਚ ਸੱਚ ਦੀ ਵਿਚਾਰਧਾਰਾ ਦੇ ਉੱਤੇ ਸਿਰਜਿਆ ਗਿਆ ਸਮਾਜ ਹੈ। ਭਗਤ ਕਬੀਰ ਜੀ ਚੁਣੌਤੀਆਂ ਨੂੰ ਕਬੂਲਦੇ ਹੋਏ, ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ, ਮੈਦਾਨੇ ਜੰਗ ਦੇ ਵਿੱਚ ਮਰਨ ਦੀ ਤਰ੍ਹਾਂ ਜੂਝ ਮਰਨ ਦੀ ਵੀ ਪ੍ਰੇਰਣਾ ਦਿੰਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ। ਮੈਦਾਨ ਵਿਰੋਧੀ ਤਾਕਤਾਂ ਵਾਸਤੇ ਖਾਲੀ ਨਹੀਂ ਛੱਡਣਾ ਹੈ। ਅੱਜ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਵੀ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਵਿਚਾਰਾਂ ਨੂੰ ਸਮਾਜ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਉਭਾਰਦੇ ਹੋਏ ਐਸੇ ਸਮਾਜ ਦੀ ਸਿਰਜਣਾ ਕਰੀਏ ਜਿਸ ਦੇ ਵਿੱਚ ਆਪਸੀ ਪਿਆਰ ਦਾ ਝਲਕਾਰਾ ਮਿਲੇ, ਕਿਸੇ ਕਿਸਮ ਦਾ ਭੇਦਭਾਵ, ਦੋਈ ਦੁਆਇਤ ਤੇ ਭਿੰਨ ਭੇਦ ਨਾ ਹੋਵੇ। ਜ਼ਿੰਦਗੀ ਦਾ ਸਭ ਤੋਂ ਵੱਡਾ ਮਨੋਰਥ ਨਾਮ ਸਿਮਰਨ ਤੇ ਬੰਦਗੀ ਹੀ ਹੈ ਤੇ ਸਭ ਤੋਂ ਵੱਡਾ ਲਾਹਾ ਵੀ ਇਹੀ ਹੈ। ਤੇ ਭਗਤ ਕਬੀਰ ਜੀ ਵੱਲੋਂ ਪ੍ਰਾਣੀ ਨੂੰ ਇਹ ਲਾਹਾ ਖੱਟਣ ਦੀ ਤਾਕੀਦ ਵੀ ਹੈ। ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ।

ਹੁਣੇ ਤੁਸੀਂ ਸੁਣ ਰਹੇ ਸੀ ਰੂਪਕ ਪਇਓ ਕਬੀਰ ਕਬੀਰ। ਆਲੇਖ ਹਰਵਿੰਦਰ ਸਿੰਘ ਵੀਰ, ਵਾਚਕ ਬੀਰੇਂਦਰ ਸਿੰਘ, ਪੇਸ਼ਕਸ਼ ਪ੍ਰਭਜੋਤ ਕੌਰ। ਇਸ ਖਾਸ ਪੇਸ਼ਕਸ਼ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ ਤੇ ਆਕਾਸ਼ਵਾਣੀ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਗਿਆ।

FM-band ਸ਼ਰਿਆ 2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 10:30 ਹੋ ਰਹੇ ਨੇ। ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੁਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਪਸੰਦੀਦਾ ਪੰਜਾਬੀ ਗੀਤ ਸਾਨੂੰ ਕਾਲ ਕਰਕੇ ਸੁਣ ਸਕਦੇ ਹੋ। ਕਾਲ ਕਰਨ ਲਈ ਸਾਡਾ ਨੰਬਰ ਹੈ 2284940175। ਅਸੀਂ ਕਰ ਰਹੇ ਹਾਂ ਤੁਹਾਡੀ ਕਾਲਸ ਦੀ ਉਡੀਕ ਤੇ ਤੁਹਾਨੂੰ ਸੁਣਵਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼।

0: ਸਾਡੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਹਾਂ ਜੀ, ਮੈਂ ਰਿਸ਼ਪਾਲ ਸਿੰਘ ਬੋਰਾ, ਪਿੰਡ ਸਰਕੜਾ, ਜ਼ਿਲ੍ਹਾ ਕੈਥਲ। ਮੇਰਾ ਸਾਥੀ ਬਾਜ ਸਿੰਘ ਵੜੈਚ, ਪਿੰਡ ਚੱਕੂ ਦਾਣਾ।
0: ਜੀ, ਫਰਮਾਇਸ਼ ਦੱਸ ਦਿਓ ਜੀ ਆਪਣੀ।
1: ਫਰਮਾਇਸ਼ ਹੈ ਜੀ, ਕੁਲਦੀਪ ਮਾਨਕ ਜੀ ਦਾ ਮਿਰਜ਼ਾ ਸੁਣਾ ਦਿਓ।
0: ਧੰਨਵਾਦ ਜੀ ਕਾਲ ਕਰਨ ਲਈ। ਸੁਣਵਾਉਂਦੇ ਹਾਂ ਤੁਹਾਡੀ ਫਰਮਾਇਸ਼ 'ਤੇ ਕੁਲਦੀਪ ਮਾਨਕ ਦੀ ਆਵਾਜ਼ ਨੂੰ।

0: ਹੈ ਤੈਨੂੰ।
1: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਮੈਂ ਬਿੰਦਰ ਸਿੰਘ ਟਕਾਲੇ ਤੋਂ ਬੋਲਦਾ ਮੈਡਮ
1: ਜੀ। ਕੀ ਸੁਣਨਾ ਚਾਹੋਗੇ ਬਿੰਦਰ ਸਿੰਘ ਜੀ?
2: ਸੁਣਨ ਤੋਂ ਪਹਿਲਾਂ ਜੀ ਮੇਰੀ ਇੱਕ ਬੇਨਤੀ ਹੈ ਜੀ ਸਰੋਤਿਆਂ ਨੂੰ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜਿੰਨੇ ਸਰੋਤੇ ਸੁਣਨੇ ਆਕਾਸ਼ਵਾਣੀ ਪਰਿਵਾਰ ਨੂੰ ਸਾਰੇ ਨੂੰ
1: ਜੀ ਸਤਿ ਸ਼੍ਰੀ ਅਕਾਲ ਜੀ।
2: ਬਾਕੀ ਗਰਮੀ ਬਹੁਤ ਜ਼ਿਆਦਾ ਹੱਦ ਤੇ ਵੱਧ ਗਰਮੀ ਪੈ ਰਹੀ ਹੈ ਜੀ, ਪੰਛੀਆਂ ਵਾਸਤੇ ਪਾਣੀ ਜ਼ਰੂਰ ਰੱਖਣਾ ਚਾਹੀਦਾ ਜੀ ਥੋੜ੍ਹਾ ਬਹੁਤਾ
1: ਜੀ। ਬਿਲਕੁਲ ਜੀ।
2: ਬਾਕੀ ਆਪਾਂ ਤਾਂ ਜੀ ਫਰਿੱਜਾਂ ਚੋਂ ਕੱਢਦਾ ਪੀ ਲਈਆ ਜੀ, ਪੰਛੀਆਂ ਦਾ ਬਹੁਤ ਬੁਰਾ ਹਾਲ ਆ ਜੀ, ਧਿਆਨ ਦੇਣਾ ਚਾਹੀਦਾ ਜਾਨਵਰਾਂ ਦਾ, ਬਹੁਤ ਬੁਰਾ ਹਾਲ ਆ ਜੀ, ਗਰਮੀ ਬਹੁਤ ਬਹੁਤ ਤੇ ਵੱਧ ਪੈ ਰਹੀ ਹੈ ਜੀ।
1: ਠੀਕ ਹੈ ਜੀ, ਧੰਨਵਾਦ ਜੀ, ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜੀ, ਕਾਲ ਕਰਨ ਲਈ ਵੀ ਧੰਨਵਾਦ।
2: ਗਾਣਾ ਸੁਣਾ ਦਿਓ ਜੀ, ਭੁਪਿੰਦਰ ਗਿੱਲ ਦਾ ਸੁਣਾ ਦਿਓ।
1: ਠੀਕ ਹੈ ਜੀ, ਤੁਹਾਨੂੰ ਸੁਣਵਾਉਂਦੇ ਹਾਂ ਭੁਪਿੰਦਰ ਗਿੱਲ ਦੀ ਆਵਾਜ਼ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।
3: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
4: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
3: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
4: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
3: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ,
0: ਸਤਿ ਸ਼੍ਰੀ
1: ਹਾਂਜੀ
0: ਅਕਾਲ ਜੀ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦਿਓ ਆਪਣਾ।
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ ਸੁਖਪਾਲ ਸਿੰਘ ਜੀ, ਫਰਮਾਇਸ਼ ਦੱਸ ਦਿਓ।
1: ਫਰਮਾਇਸ਼, ਅੱਜ ਗੀਤ ਸੁਣਨਾ ਗੁਰਦਾਸ ਮਾਨ ਜੀ ਦਾ ਗਾਇਆ ਹੋਇਆ, ਪੈਰਾਂ 'ਚ ਪੰਜੇਬਾਂ, ਇਹ ਸੁਣਾ ਦਿਓ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ
1: ਹੈਲੋ,
0: ਜੀ।
1: ਸਤਿ ਸ਼੍ਰੀ ਅਕਾਲ ਕਮਲ ਬੇਟੇ।
0: ਹਾਂਜੀ, ਨਾਮ ਦੱਸ ਦਿਓ ਆਪਣਾ।
1: ਧੰਨਾ ਸਿੰਘ ਖਰੌੜ ਬੋਲਦਾ ਜੀ, ਸੋਹਣੇ ਤੋਂ।
0: ਜੀ, ਫਰਮਾਇਸ਼ ਦੱਸ ਦਿਓ ਜੀ ਆਪਣੀ।
1: ਫਰਮਾਇਸ਼ ਅੰਮ੍ਰਿਤਾ ਵਿਰਕ ਦਾ ਸੁਣਾ ਦਿਓ ਜੀ, ਦਿਲ ਦੀ ਬਹੀ ਚ ਘੁੱਗੀ ਮਾਰ ਮੂੰ। ਤੁਹਾਡੀ ਪੇਸ਼ਕਾਰੀ 24 ਕੈਰਟ ਦੇ ਸੋਨੇ ਵਰਗੀ ਹੈ ਜੀ, ਮੈਂ ਸੁਨੇਹਿਆਂ ਦੇ ਵਿੱਚ ਲਿਖਦਾ ਹੁੰਦਾ।
0: ਧੰਨਵਾਦ ਜੀ,
1: ਵਿਸ਼ਵਾਸ ਕਰੀ
0: ਧੰਨਵਾਦ
1: ਮੇਰੇ।
0: ਜੀ, ਬਿਲਕੁਲ ਜੀ, ਧੰਨਵਾਦ।
1: ਸ਼ੁਕਰੀਆ ਜੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਰੋਤੇ ਉਹ ਸਮਾਂ ਜਿਹੜਾ ਹੈ ਬਹੁਤ ਥੋੜ੍ਹਾ ਜਿਹਾ ਰਹਿ ਗਿਆ ਅਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ। ਸਾਡਾ ਨੰਬਰ ਹੈ 8284-94 ਅਤੇ 01175 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।
1: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 इयर्स से इंडिया की ओरिजिनल आवाज।
0: ਸਰੋਤਿਓ, ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਆਖਰੀ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

ਸਰੋਤੇ ਹੋਏ ਸੀ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਖਤਮ ਹੁੰਦਾ ਅਤੇ ਜਿਹੜੇ ਸਰੋਤੇ ਅੱਜ ਆਪਣੀ ਫਰਮਾਇਸ਼ ਦੱਸਣ ਨੂੰ ਰਹਿ ਗਏ ਨੇ ਤਾਂ ਉਹ ਕੱਲ੍ਹ ਨੂੰ ਇਸੇ ਵਕਤ ਯਾਨੀ ਕਿ 10:30 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਨੇ ਅਤੇ ਆਪਣੇ ਪਸੰਦੀਦਾ ਗੀਤ ਵੀ ਸੁਣ ਸਕਦੇ ਨੇ। ਅਤੇ ਹੁਣ ਮੈਨੂੰ ਯਾਨੀ ਕਿ ਕਮਲਪ੍ਰੀਤ ਕੌਰ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਦਿਓ ਇਜਾਜ਼ਤ।

FM 107.2 MHz से लाइव स्ट्रीमिंग जरिए न्यूज़ ऑन AIR ऐप ते ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਲਾ ਲਓ, ਇਸ ਵੇਲੇ ਸਵੇਰ ਦੇ ਠੀਕ 11 ਵਜ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੇ ਨਾਲ ਰੂਬਲ। ਤੇ ਇਸ ਪ੍ਰੋਗਰਾਮ ਦਾ ਤੁਸੀਂ ਰੂਲ ਰੈਗੂਲੇਸ਼ਨ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਭੇਜਣੇ ਆ ਵਟਸਐਪ ਤੇ ਆਪਣੇ ਮੈਸੇਜਸ ਤੇ ਦੱਸਣਾ ਜੀ ਸਾਨੂੰ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਵਿੱਚ ਉਸ ਗੀਤ ਨੂੰ ਚਲਾਉਣ ਦੀ। ਤੇ ਬਾਕੀ ਗੁਜ਼ਾਰਿਸ਼ ਹੈ ਜੀ ਕਿ ਵਟਸਐਪ ਮੈਸੇਜ ਸਿਰਫ ਜਿਹੜੇ ਲਿਖ ਕੇ ਭੇਜੇ ਹਨ, ਕੋਈ ਆਡੀਓ ਜਾਂ ਵੀਡੀਓ ਮੈਸੇਜ ਨਾ ਕੀਤਾ ਜਾਏ। ਤੇ ਨਾਲ ਹੀ ਜਿਹੜਾ ਜੀ ਕਿ ਇੱਕ ਵਾਰ ਜਿਹਨਾਂ ਦਾ ਨਾਮ ਬੋਲ ਦਿੱਤਾ ਜਾਏ ਉਹ ਦੁਬਾਰਾ ਮੈਸੇਜ ਨਾ ਭੇਜਣ, ਕਿਉਂਕਿ ਇਸ ਪ੍ਰੋਗਰਾਮ ਵਿੱਚ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਵੇਂ ਪੁਰਾਣੇ ਸਾਰੇ ਸਰੋਤੇ ਜਿਹੜੇ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਣ। ਤੇ ਇਸ ਲਈ ਸਾਰਿਆਂ ਨੂੰ ਮੌਕਾ ਦੇਣਾ ਚਾਹੁੰਦੇ ਹਾਂ ਜੀ। ਤੇ ਕੋਸ਼ਿਸ਼ ਹੈ ਜੀ ਕਿ ਜਿੰਨੇ ਵੀ ਤੁਸੀਂ ਗੀਤ ਅੱਜ ਸਾਨੂੰ ਦੱਸੋ ਤੇ ਅਸੀਂ ਇਸ ਪ੍ਰੋਗਰਾਮ ਵਿੱਚ ਚਲਾ ਸਕੀਏ। ਤਾਂ ਸ਼ੁਰੂਆਤ ਕਰ ਲੈਂਦੇ ਜੀ ਇੱਕ ਬਹੁਤ ਹੀ ਪਿਆਰੇ ਜਿਹੇ ਗੀਤ ਤੋਂ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਕਿਸ ਨੰਬਰ ਉੱਤੇ ਜਿਹੜਾ ਆਪਣੀ ਫਰਮਾਇਸ਼ ਭੇਜਣੀ ਹੈ ਜੀ। ਨੰਬਰ ਹੈ 9460506268, ਯਾਨੀ ਕਿ 9465002668। ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਭੇਜ ਕੇ ਦੱਸੋ ਜੀ ਆਪਣੀ ਫਰਮਾਇਸ਼। ਅਤੇ ਜਦ ਤੱਕ ਤੁਸੀਂ ਸਾਨੂੰ ਮੈਸੇਜ ਭੇਜਦੇ ਹੋ, ਆਓ ਤੁਹਾਨੂੰ ਸੁਣਾ ਦਿੰਦੇ ਸਾਡੀ ਇੱਕ ਪਸੰਦ ਦਾ ਗੀਤ। ਅਮਿਤਾਭ ਭੱਟਾਚਾਰਿਆ ਅਤੇ ਉਹਨਾਂ ਦੇ ਨਾਲ ਇਸ ਗੀਤ ਨੂੰ ਗਾਇਆ ਅਰਿਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਹੋਰਾਂ ਨੇ। ਫਿਲਮ ਹੈ ਜੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ।

ਤਾਂ ਜੀ ਪਹਿਲੋਂ ਫਰਮਾਇਸ਼ ਪੜ੍ਹ ਲੈਂਦੇ ਹਾਂ। ਇਹ ਮੈਸੇਜ ਸਾਡੇ ਕੋਲ ਆਇਆ ਹੈ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਲਿਖਣ ਵਾਲੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ ਹਿਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਅਗਲੀ ਫਰਮਾਇਸ਼ ਗਗਨ ਪ੍ਰਜਾਪਤੀ, ਅੰਸ਼ੂ ਦੇਵਵ੍ਰਤ, ਕਾਲਾ ਚਰਨਜੀਤ ਪੂਜਾ ਅਤੇ ਉਹਨਾਂ ਦਾ ਪੂਰਾ ਪਰਿਵਾਰ, ਨਾਭਾ ਪਿੰਡ ਰੋਟੀਪੁਲ ਤੋਂ। ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖ ਰਹੇ ਨੇ ਜੀ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ। ਮਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ ਅਤੇ ਵਿਦਿਆ ਕੁਮਾਰੀ। ਅਗਲੇ ਫਰਮਾਇਸ਼ਕਰਤਾ ਨੇ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ। ਨਾਮ ਨੇ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ ਅਤੇ ਤਾਨੀਆ ਨਾਰੰਗ। ਪਿੰਡ ਜਲਵੇੜਾ ਤੋਂ ਫਰਮਾਇਸ਼ ਕਰ ਰਹੇ ਨੇ ਭੁਪਿੰਦਰ ਸਿੱਧੂ। ਨਨਿਆਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ ਰੋਇਲਾ, ਹੈਪੀ ਰੋਇਲਾ, ਕਿਰਨ ਰੋਇਲਾ ਅਤੇ ਸਿਮੂ ਰੋਇਲਾ ਅਤੇ ਉਹਨਾਂ ਦਾ ਪੂਰਾ ਪਰਿਵਾਰ। ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਿਖ ਰਹੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ ਅਤੇ ਹਰਵਿੰਦਰ ਮਾਨ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਗਾਂਧੀ ਨਗਰ ਗੁਜਰਾਤ ਤੋਂ। ਲਿਖਣ ਵਾਲੇ ਨੇ ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ ਅਤੇ ਨਿਸ਼ਾ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਭੇਜ ਰਹੇ ਨੇ ਤ੍ਰਿਪਤੀ ਨਗਰ ਨੰਦੂਰਾ ਤੋਂ ਸੰਤੋਸ਼ ਵਸਾਨੇ, ਊਸ਼ਾ ਵਸਾਨੇ, ਰਿਸ਼ੀਕੇਸ਼, ਅਨੀਕੇਤ ਅਤੇ ਸਾਗਰ ਕਟਕ। ਦਿੰਡੋਰੀ ਨਾਸਿਕ ਤੋਂ ਵਿਸ਼ਾਲ ਗਵਲੀ, ਸੋਨਾਲੀ ਗਵਲੀ, ਸਮਰਪਣ ਗਵਲੀ ਅਤੇ ਭਗਤੀ ਗਵਲੀ। ਨਾਗਚੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਲਿਖ ਰਹੇ ਨੇ ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜਵਾਲ ਹੱਕ ਡਾਵਰ, ਮੁਹੰਮਦ ਉਮਰ ਡਾਵਰ ਅਤੇ ਰਜਿੰਦਰ ਕਟਾਰੇ। ਪਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ ਅਤੇ ਪਾਇਲ ਜੋਸ਼ੀ। ਚਕਲਾ ਬਾਜ਼ਾਰ ਸਵਾਣਾ ਮੰਡੀ, ਸਵਾਣਾ ਸ਼ਹਿਰ ਤੋਂ ਮੈਸੇਜ ਆਇਆ ਜੀ। ਲਿਖਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਗਲੀ ਫਰਮਾਇਸ਼ ਪਿੰਡ ਤੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ। ਨਾਮ ਹੈ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ। ਅਗਲੀ ਹਾਜ਼ਰੀ ਇਸ ਪ੍ਰੋਗਰਾਮ ਵਿੱਚ ਲੱਗ ਰਹੀ ਹੈ ਜੀ ਪਿੰਡ ਪੀਪਰ ਰੋਡ ਸਰਗਾਓਂ ਛੱਤੀਸਗੜ੍ਹ ਤੋਂ। ਲਿਖਣ ਵਾਲੇ ਨੇ ਦਿਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ। ਪਿੰਡ ਸਾਵੰਤਖੇੜਾ ਤੋਂ ਜੋ ਕਿ ਮੰਡੀ ਡੱਬਵਾਲੀ ਦੇ ਨੇੜੇ ਪੈਂਦਾ ਹੈ, ਉੱਥੋਂ ਲਿਖ ਰਹੇ ਨੇ ਜੀ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਰੋਬਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਉਹਨਾਂ ਦਾ ਪੂਰਾ ਪਰਿਵਾਰ। ਏਕਤਾ ਕਲੋਨੀ ਰੋਹਤਕ ਤੋਂ ਲਿਖ ਰਹੇ ਨੇ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤ ਕਾਂਗੜਾ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਬਰਵਟ ਬਕਾਲ ਬੁਲਡਾਣਾ ਤੋਂ ਨਰਾਇਣ ਹਾਗੇ, ਕਮਲ ਹਾਗੇ, ਦਿਵਿਆ ਹਾਗੇ ਅਤੇ ਜੈ ਹਾਗੇ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ

ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਗਲੀ ਫਰਮਾਇਸ਼, ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਸਤੂਪੁਰਾ, ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦਰਗੰਜ, ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪ੍ਰਵੀਨ ਅਤੇ ਅਬਦੁਲ ਆਜ਼ਾਦ। ਮਜਨੂ ਕਾ ਟਿੱਲਾ ਤੋਂ ਲਿਖ ਰਹੇ ਨੇ ਜੀ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਅਤੇ ਸਤਨਾ MP ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ। ਆਓ ਸੁਣਦੇ ਨਾ ਸਭ ਦੀ ਰਲੀ ਮਿਲੀ ਪਸੰਦ ਨੂੰ, ਫਿਲਮ ਸੰਘਰਸ਼ ਦਾ ਗੀਤ ਜਿਸ ਨੂੰ ਗਾਇਆ ਸੋਨੂ ਨਿਗਮ ਨੇ, ਸੰਗੀਤ ਦਿੱਤਾ ਜਤਿਨ ਲਲਿਤ ਨੇ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇਅ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ ਤੇ ਸ਼ਾਮਿਲ ਕਰ ਲੈਣੇ ਅਗਲੀ ਫਰਮਾਇਸ਼। ਇਹ ਪਿੰਡ ਪਾਂਡਰ ਕਵੜਾ ਤੋਂ ਲਿਖਣ ਵਾਲੇ ਨੇ ਅਨਿਲ ਬੁਰਾਂਡੇ, ਊਸ਼ਾ ਬੁਰਾਂਡੇ, ਅਨੁਸ਼੍ਰੀ ਬੁਰਾਂਡੇ ਤੇ ਧਨਿਸ਼੍ਰੀ ਬੁਰਾਂਡੇ। ਸਵਰਨ ਸਿੰਘ ਲਿਖ ਰਹੇ ਨੇ ਪਿੰਡ ਦੁਆਲੇ ਵਾਲਾ ਜ਼ਿਲ੍ਹਾ ਮੋਗਾ ਤੋਂ।

0: ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 104.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਦੁਪਹਿਰ ਦੇ ਠੀਕ 11:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਫੁਲਕਾਰੀ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਰੂਬਲ ਅਤੇ ਮੇਰੇ ਨਾਲ ਨੇ
1: ਕਮਲਪ੍ਰੀਤ ਕੌਰ।
0: ਜੀ ਕਮਲ, ਕੀ ਹਾਲ ਚਾਲ ਹੈ?
1: ਵਧੀਆ ਜੀ, ਤੁਸੀਂ ਦੱਸੋ।
0: ਬਸ ਵਧੀਆ ਜੀ। ਅਤੇ ਕਮਲ, ਅੱਜ ਨਾ ਥੋੜ੍ਹਾ ਜਿਹਾ ਮੈਂ ਬਰਾਊਨ ਕਲਰ ਪਾਇਆ, ਤੁਸੀਂ ਨੀਲਾ ਪਾਇਆ, ਅਤੇ ਮੈਨੂੰ ਮਿੱਟੀ ਦੇ ਸਮਾਨ ਦੋਵੇਂ ਯਾਦ ਆ ਰਹੇ ਹੈ ਕਿ ਸਾਡੀ ਧਰਤੀ ਜਿਹੜੀ ਹੈ ਉਹ ਹੈ ਨਾ ਬਰਾਊਨ ਕਲਰ ਦੀ ਹੈ ਅਤੇ ਅਸਮਾਨ ਜਿਹੜਾ ਉਹ ਨੀਲੇ ਰੰਗ ਦਾ ਅਤੇ ਉਹਦੇ ਵਿੱਚ ਅਸੀਂ ਸਾਰੇ ਸਮਾਏ ਹੋਏ ਹਾਂ। ਅਤੇ ਜਦੋਂ ਕਹਿੰਦੇ ਅਸਮਾਨ ਤੱਕ ਪਹੁੰਚਣਾ ਹੋਵੇ ਨਾ ਤਾਂ ਧਰਤੀ ਨਾਲ ਜੁੜੇ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ।
1: ਬਿਲਕੁਲ, ਜੇ ਆਪਾਂ ਆਪਣੀਆਂ ਕਹਿੰਦੇ ਹੁੰਦੇ ਜੜ੍ਹਾਂ ਨੂੰ ਧਰਤੀ ਨਾਲ ਜੋੜ ਕੇ ਰੱਖਾਂਗੇ ਤਾਂ ਹੀ ਆਪਾਂ ਕਿਤੇ ਮੁਕਾਮ 'ਤੇ ਪਹੁੰਚ ਸਕਦੇ ਹਾਂ।
0: ਜੀ,
1: ਅਤੇ ਗੱਲ ਜੇ ਹੁਣ ਆਪਾਂ ਧਰਤੀ ਦੀ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਹਮੇਸ਼ਾ ਆਪਾਂ ਨੂੰ ਯਾਦ ਆਉਂਦੀ ਹੈ ਪੰਜਾਬ ਦੀ ਧਰਤੀ।
0: ਪੰਜਾਬ ਦੀ ਧਰਤੀ ਯਾਦ ਆਉਂਦੀ ਹੈ, ਪੰਜਾਬ ਦਾ ਕਲਚਰ ਯਾਦ ਆਉਂਦਾ ਹੈ,
1: ਕਲਚਰ ਯਾਦ ਆਉਂਦਾ ਹੈ ਨਾ। ਅਤੇ ਆਪਣਾ ਇਹ ਪ੍ਰੋਗਰਾਮ ਹੈ ਵੀ ਇਸੇ ਸੰਬੰਧ ਦੇ ਵਿੱਚ, ਅਤੇ ਜਿਹੜੀ ਪੰਜਾਬ ਦੀ ਧਰਤੀ ਉਹ ਹਮੇਸ਼ਾ ਬਹਾਦਰੀ, ਮਿਹਨਤ, ਸੱਭਿਆਚਾਰ ਅਤੇ ਖੇਡਾਂ ਦੀ ਧਰਤੀ ਰਹੀ ਹੈ।
0: ਜੀ,
1: ਅਤੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਮੋਬਾਈਲ ਨਹੀਂ ਹੁੰਦਾ ਸੀ ਨਾ, ਇੰਟਰਨੈਟ ਨਹੀਂ ਹੁੰਦਾ ਸੀ, ਤਾਂ ਲੋਕ ਰਵਾਇਤੀ ਖੇਡਾਂ ਖੇਡਿਆ ਕਰਦੇ ਸੀ। ਅਤੇ ਉਹ ਖੇਡਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਸਿਰਫ ਸਮਾਂ ਬਿਤਾਉਣ ਲਈ ਨਹੀਂ ਜਾਂ ਮਨੋਰੰਜਨ ਲਈ ਨਹੀਂ, ਸਗੋਂ ਸਰੀਰਕ ਤੰਦਰੁਸਤੀ, ਆਪਸੀ ਭਾਈਚਾਰਾ ਤੇ ਪਿਆਰ ਤੇ ਸੱਭਿਆਚਾਰ ਦੀ ਵਿਰਾਸਤ ਨੂੰ ਮਜ਼ਬੂਤ ਰੱਖਣ ਲਈ ਖੇਡੀਆਂ ਜਾਂਦੀਆਂ ਸੀ।
0: ਤੇ ਕਮਲ, ਕਿੰਨਾ ਵਧੀਆ ਸਮਾਂ ਹੁੰਦਾ ਸੀ ਨਾ ਉਹ, ਆਪਾਂ 90s ਦਾ ਸਮਾਂ ਲੈ ਲਈ ਕਹਿ ਲਈਏ ਜਾਂ 80s ਦਾ ਕਹਿ ਲਈਏ, ਆਪਣੇ ਬਚਪਨ ਦਾ ਉਹ ਉਸੇ ਦਰਮਿਆਨ ਦਾ ਵਕਤ ਹੈ ਨਾ, ਤੇ ਜਦੋਂ ਕੋਈ ਮਤਲਬ ਸਾਨੂੰ ਫਿਕਰ ਫਾਕਾ ਨਹੀਂ ਹੁੰਦਾ ਸੀ, ਖੇਡਦੇ ਖੇਡਦੇ ਨਾ ਸਾਨੂੰ ਕੋਈ ਵਕਤ ਦਾ ਪਤਾ ਹੁੰਦਾ ਸੀਗਾ, ਤੇ ਮਤਲਬ ਉਹੀ ਮਿੱਟੀ 'ਚ ਲਿਬੜੀ ਜਾਣਾ, ਉੱਥੇ ਹੀ ਉਹ ਖੇਡਾਂ ਖੇਡੀ ਜਾਣੀਆਂ ਨਾ। ਮੈਨੂੰ ਕਈ ਖੇਡਾਂ ਹੁਣ ਮੇਰੇ ਦਿਮਾਗ 'ਚ ਚੱਲ ਰਹੀਆਂ, ਸਟੈਪੂ ਖੇਡਦੇ ਸੀਗੇ, ਰੱਸੀ ਕੁੱਦਦੇ ਸੀਗੇ, ਹੈ ਨਾ, ਪੀਚੋ ਵੀ ਹੁੰਦੀ ਸੀਗੀ।
1: ਬਿਲਕੁਲ, ਕਈ ਖੇਡਾਂ ਖੇਡਦੇ ਸੀ ਜਿਵੇਂ ਕਬੱਡੀ, ਗੁੱਲੀ ਡੰਡਾ, ਕੁਸ਼ਤੀ, ਕੋਟਲਾ ਛਪਾਕੀ, ਲੁੱਕਣ ਮਿੱਚੀ, ਰੱਸਾ ਕਸੀ, ਬੰਟੇ
0: ਬੰਟੇ। ਤੇ ਮੈਨੂੰ ਨਾ ਇੱਕ ਚੀਜ਼ ਹੋ ਰਹੀ ਹੈ, ਬੰਟਿਆਂ ਤੋਂ ਯਾਦ ਆਈ, ਕਿਉਂਕਿ ਥੱਲੇ ਬਹਿ ਕੇ ਅਸੀਂ ਜਿਵੇਂ ਮਾਰ ਨਿਸ਼ਾਨਾ ਮਾਰਨਾ ਹੁੰਦਾ ਸੀ, ਤੇ ਮੈਨੂੰ ਯਾਦ ਹੈ ਅਸੀਂ ਤਾਂ ਬਚਪਨ 'ਚ ਜਦੋਂ ਛੋਟੇ ਛੋਟੇ 5-6 ਸਾਲ ਦੇ ਸੀਗੇ ਨਾ, ਤੇ ਅਸੀਂ ਤਾਂ ਕਈ ਵਾਰੀ ਇੱਟਾਂ ਚੱਕ ਲੈਣੀਆਂ ਅਤੇ ਉਹਦੀ ਰੇਲ ਗੱਡੀ ਬਣਾ ਕੇ ਵੀ ਖੇਡਦੇ ਸੀ, ਅਤੇ ਜਾਂ ਫਿਰ ਨਾ ਕੁੜੀਆਂ ਸਾਰੀਆਂ ਨੇ ਇਕੱਠੇ ਹੋ ਕੇ ਮਿੱਟੀ ਦੇ ਭਾਂਡੇ ਬਣਾ ਲੈਣੇ,
1: ਅਤੇ ਬਿਲਕੁਲ ਕੁੜੀਆਂ ਦੇ ਵਿੱਚ ਨਾ ਚੀਜ਼ਾਂ ਗੁੱਡੀਆਂ ਪਟੋਲੀਆਂ ਬਣਾਉਂਦੇ ਹੁੰਦੇ ਸੀ,
0: ਤੇ ਉਹ ਭਾਂਡੇ ਬਣਾ ਕੇ ਘਰ ਘਰ ਖੇਲਣਾ, ਹੈ ਨਾ। ਤੇ ਇੱਕ ਮੈਨੂੰ ਮੇਰੇ ਮਤਲਬ ਹੁਣ ਜਿਵੇਂ ਗੱਲਾਂ ਕਰਦੇ ਕਰਦੇ ਨਾ ਇੱਕ ਦਿਮਾਗ 'ਚ ਹੋਰ ਖੇਲ ਆ ਗਈ, ਵੀ ਉਹ ਤਾਂ ਸ਼ਾਇਦ ਅਲੋਪ ਹੀ ਹੋ ਗਈ, ਅਸੀਂ ਬਚਪਨ 'ਚ ਕਈ ਵਾਰੀ ਕਹਾਣੀਆਂ ਪੜ੍ਹਦੇ ਸੀ, ਉਸ 'ਚ ਕਈ ਵਾਰੀ ਫੋਟੋ ਵੀ ਬਣੀ ਹੁੰਦੀ ਸੀ
1: ਜੀ,
0: ਵੀ ਇੱਕ ਵੱਡਾ ਸਾਰਾ ਸਾਈਕਲ ਦਾ ਟਾਇਰ ਹੁੰਦਾ ਸੀ ਅਤੇ ਨਾਲ ਸੋਟੀ ਹੁੰਦੀ ਸੀ,
1: ਹੈ ਨਾ, ਸਹੀ ਹੈ ਬਿਲਕੁਲ।
0: ਅਤੇ ਕਿੰਨਾ ਵਧੀਆ ਟਾਈਮ ਪਾਸ ਹੈ ਨਾ, ਉਹਦੇ ਨਾਲ ਨਾਲ ਤੁਸੀਂ ਚੱਲੀ ਚੱਲੋ, ਦੌੜੀ ਚੱਲੋ, ਅਤੇ ਇੱਕ ਤਾਂ ਤੁਹਾਡਾ ਮਤਲਬ ਸਰੀਰ ਵੀ ਜਿਹੜਾ ਉਹ ਰਿਸ਼ਟ ਪੁਸ਼ਟ ਹੁੰਦਾ ਸੀ ਉਸੇ ਬਹਾਨੇ, ਹੈ ਨਾ, ਤੁਸੀਂ ਐਕਟਿਵ ਰਹਿੰਦੇ ਸੀਗੇ ਅਤੇ ਹੱਥ ਪੈਰ ਚੱਲਦੇ ਸੀਗੇ, ਅਤੇ ਨਾਲ ਨਾਲ ਇੱਕ ਜਿਹੜਾ ਤੁਹਾਡਾ ਟਾਈਮ ਪਾਸ ਵੀ ਉਹ ਬੜਾ ਵਧੀਆ ਹੋ ਜਾਂਦਾ ਸੀ।
1: ਬਿਲਕੁਲ, ਅਤੇ ਇਹ ਵੀ ਹੁੰਦਾ ਸੀ ਨਾ ਕਈ ਥਾਵਾਂ 'ਤੇ ਕਿ ਜਿਹੜੀਆਂ ਇਹ ਖੇਡਾਂ ਨੇ ਉਹਨਾਂ ਨਾਲ ਜਿੱਥੇ ਬੱਚੇ ਸਰੀਰਕ, ਮਾਨਸਿਕ ਤੌਰ 'ਤੇ ਜਾਂ ਉਹਨਾਂ ਨੂੰ ਕਹਿੰਦੇ ਫਿਜ਼ੀਕਲ, ਇਮੋਸ਼ਨਲੀ, ਹਰ ਪ੍ਰਕਾਰ ਤੋਂ ਜਿਹੜਾ ਸਟਰੋਂਗ ਹੁੰਦੇ ਸੀ, ਪਰ ਕਿਤੇ ਨਾ ਕਿਤੇ ਹੁਣ ਜਿਹੜਾ ਸਟ੍ਰੈਸ ਲੈਵਲ ਵਧਿਆ ਆ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਾਡਾ ਅਸੀਂ ਡਿਪਰੈਸ਼ਨ 'ਚ ਜਾ ਰਹੇ ਹਾਂ, ਈਵਨ ਕਿ ਦੇਖਿਆ ਜਾਵੇ ਤਾਂ 6ਵੀਂ 7ਵੀਂ ਜਮਾਤ ਦਾ ਵਿਦਿਆਰਥੀ ਉਹ ਵੀ ਇਹ ਗੱਲ ਕਹਿੰਦਾ ਕਿ ਮੈਨੂੰ ਡਿਪਰੈਸ਼ਨ ਹੋ ਗਿਆ।
0: ਤੇ ਛੋਟੇ ਛੋਟੇ ਬੱਚਿਆਂ ਦਾ ਦੇਖੋ ਡਿਪਰੈਸ਼ਨ ਨਾਲ ਵਾਲ ਚਿੱਟੇ ਹੋ ਰਹੇ ਆ,
1: ਬਿਲਕੁਲ,
0: ਹੈ ਨਾ। ਤੇ ਕਿਉਂ, ਇਹਦਾ ਰੀਜ਼ਨ ਇਹ ਹੈ ਵੀ ਦੇਖੋ ਕਈਆਂ ਦੇ ਤਾਂ ਵਾਲ ਉੱਡ ਵੀ ਰਹੇ ਆ, ਤੇ ਮੈਨੂੰ ਲੱਗਦਾ ਰੀਜ਼ਨ ਇਹੀ ਡਿਪਰੈਸ਼ਨ ਹੈ, ਸਟ੍ਰੈਸ ਹੀ ਹੈ। ਕਿਉਂ? ਕਿਉਂਕਿ ਮਤਲਬ ਕਿ ਜਿਵੇਂ ਸਾਨੂੰ ਪਹਿਲਾਂ ਅਸੀਂ ਆਪਣੇ ਬਚਪਨ 'ਚ ਖੁੱਲ੍ਹਾ ਮਤਲਬ ਜਾਂਦੇ ਹੁੰਦੇ ਸੀ ਬਾਹਰ, ਅਤੇ ਮਤਲਬ ਖੇਡੀ ਜਾਣਾ, ਚਲੋ ਖੈਰ ਉਸ ਟਾਈਮ ਵਕਤ ਜਿਹੜਾ ਸੀਗਾ ਨਾ, ਵਿਸ਼ਵਾਸ ਵੀ ਇੱਕ ਦੂਜੇ 'ਤੇ ਬਹੁਤ ਹੁੰਦਾ ਸੀਗਾ।
1: ਬਿਲਕੁਲ,
0: ਜੇ ਅਸੀਂ ਇੱਕ ਗਲੀ 'ਚ ਰਹਿੰਦੇ, ਇੱਕ ਕਲੋਨੀ 'ਚ ਰਹਿੰਦੇ, ਤਾਂ ਘਰਾਂ 'ਤੇ ਇੱਕ ਦੂਜੇ ਨੂੰ ਜਾਂ ਪਿੰਡ 'ਚ ਵੀ ਰਹਿੰਦੇ ਤਾਂ ਸਾਰੇ ਸਾਡੇ ਮਾਸੀਆਂ, ਤਾਈਆਂ, ਚਾਚੀਆਂ ਹੀ ਹੁੰਦੀਆਂ ਸੀ,
1: ਹੈ ਨਾ।
0: ਅਤੇ ਕਿਸੇ ਦੇ ਘਰ 'ਚ ਬਹਿ ਕੇ ਅਸੀਂ ਰੋਟੀ ਖਾ ਲੈਣੀ, ਅਤੇ ਚਾਹੇ ਸਵੇਰ ਤੋਂ ਲੈ ਕੇ ਉਹਦੇ ਘਰ ਬੈਠੇ ਰਹੇ ਹਾਂ, ਹੈ ਨਾ, ਅਤੇ ਜਦ ਤੱਕ ਮਾਂ ਕੰਨ ਫੜ ਕੇ ਵਾਪਸ ਲਿਜਾਣ ਨਹੀਂ ਆਉਂਦੀ ਸੀ, ਤਦ ਤੱਕ ਉੱਥੇ ਬੈਠੇ ਬੰਟੇ ਵੀ ਖੇਡੇ ਜਾਣਾ, ਰੋਟੀ ਵੀ ਉਹਨਾਂ ਦੇ ਘਰੋਂ ਵੀ ਖਾ ਲਈਦੀ ਸੀ, ਕੋਈ ਸੰਗ ਨਹੀਂ ਹੁੰਦੀ ਸੀ।
1: ਆਪਾਂ ਹਮੇਸ਼ਾ ਰੇਡੀਓ 'ਤੇ ਇਹ ਗੱਲ ਹਰ ਪ੍ਰੋਗਰਾਮ 'ਚ ਮੈਨੂੰ ਲੱਗਦਾ ਤਕਰੀਬਨ ਕਰਦੇ ਹੁੰਦੇ ਹਾਂ ਕਿ ਜਿਹੜੇ ਆਪਣੇ ਰਿਸ਼ਤੇ ਹੁੰਦੇ ਸੀ ਨਾ ਉਸ ਵਕਤ ਦੀ, ਪਹਿਲਾਂ ਦੀ ਗੱਲ ਕਰੀਏ ਤਾਂ ਉੱਥੇ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਇਹ ਮਾਮੀ ਹੈ, ਇਹ ਚਾਚੀ ਹੈ, ਇਹ ਭੂਆ, ਸਭ ਨੂੰ ਮੰਮੀ ਕਿਹਾ ਜਾਂਦਾ ਸੀ ਜਾਂ ਮਾਂ ਕਿਹਾ ਜਾਂਦਾ ਸੀ, ਹਾਲਾਂਕਿ ਆਪਾਂ ਕਿਸੇ ਨੂੰ ਆਂਟੀ ਅੰਕਲ ਵੀ ਨਹੀਂ ਕਿਹਾ ਕਰਦੇ ਸੀ।
0: ਇਹ ਤਾਂ ਹੁਣ ਰਿਵਾਜ ਆ ਗਿਆ।
1: ਹਾਂ,
0: ਤੇ ਉਸ ਟਾਈਮ ਤਾਂ ਸਾਰੇ, ਚਾਹੇ ਜੇ ਤੁਹਾਨੂੰ ਕੋਈ ਨਹੀਂ ਸਮਝ ਆ ਰਿਹਾ ਜਾਂ ਤਾਂ ਉਹ ਮਾਸੀ ਹੈ ਜਾਂ ਚਾਚੀ
1: ਹੈ, ਬਿਲਕੁਲ,
0: ਤੇ ਇਹੀ ਰਿਸ਼ਤੇ ਹੁੰਦੇ ਸੀ। ਤੇ ਉਹਦੇ ਨਾਲ ਨਾ ਅਸੀਂ ਇਹ ਵਰਡ ਐਵੇਂ ਨਹੀਂ ਬਣੇ, ਜਦੋਂ ਅਸੀਂ ਇਸ ਵਰਡ ਨਾਲ ਕਿਸੇ ਨੂੰ ਪੁਕਾਰਦੇ ਹਾਂ ਨਾ, ਤਾਂ ਉਹ ਆਪਣਾਪਨ, ਆਪਣਾਈਅਤ ਵੀ ਜਿਹੜੀ ਆ ਉਹ ਮਹਿਸੂਸ ਹੁੰਦੀ ਹੈ।
1: ਬਿਲਕੁਲ,
0: ਅਤੇ ਕਿੰਨਾ ਮਤਲਬ ਉਹ ਵਕਤ ਸੀ ਨਾ ਜਿਹੜਾ ਕਿ ਅਸੀਂ ਘਰ 'ਚ ਕੈਦ ਨਹੀਂ ਹੁੰਦੇ ਸੀਗੇ, ਅਸੀਂ ਬਾਹਰ ਖੇਲੀ ਜਾਣਾ, ਰਾਤ ਨੂੰ ਜੇ ਲਾਈਟ ਵੀ ਚਲੀ ਜਾਣੀ ਤਾਂ ਉਹ ਬੱਚਿਆਂ ਨੇ ਇਕੱਠਿਆਂ ਨੇ ਰੌਲਾ ਪਾ ਦੇਣਾ,
1: ਤੇ ਤਾਰੇ ਗਿਣਨਾ।
0: ਹਾਂ ਤਾਰੇ ਗਿਣਨਾ ਬਿਲਕੁਲ, ਅਤੇ ਰਾਤ ਨੂੰ ਮਤਲਬ ਉਹ ਲਾਈਟ ਨਾ ਹੁੰਦੀ ਤਾਂ ਗਰਮੀ ਲੱਗੇ ਤਾਂ
1: ਹਾਂ
0: ਛੱਤ 'ਤੇ ਮੰਜਾ ਲੈ ਕੇ ਚਲੇ ਜਾਣਾ,
1: ਚਲੇ ਜਾਣਾ
0: ਹੈ ਨਾ।
1: ਬਿਲਕੁਲ, ਤਾਰੇ ਗਿਣਨਾ ਤੇ
0: ਅਤੇ ਇਹ ਵੀ ਇੱਕ ਖੇਡ ਸੀ ਇੱਕ ਤਰ੍ਹਾਂ,
1: ਹਾਂ ਇਹ ਵੀ
0: ਤਾਰੇ
1: ਖੇਡ ਹੀ
0: ਗਿਣੋ,
1: ਹੈ ਬਿਲਕੁਲ,
0: ਜਿੰਨੇ ਗਿਲਲੇ ਗਿਲਲੇ ਅਗਲੇ ਦਿਨ ਫਿਰ ਉੱਥੋਂ ਸ਼ੁਰੂ
1: ਉੱਥੇ
0: ਕਰਾਂਗੇ,
1: ਸ਼ੁਰੂ,
0: ਹਾਲਾਂਕਿ
1: ਪਰ ਉਹ
0: ਕਦੇ
1: ਗਿਣਤੀ ਅੱਜ ਤੱਕ ਪੂਰੀ ਨਹੀਂ ਹੋਈ
0: ਨਹੀਂ
1: ਕਿਸੇ
0: ਹੋਈ,
1: ਦੀ ਵੀ।
0: ਹਾਲਾਂਕਿ ਤਾਰਾ ਵੀ ਲੱਭਦਾ ਨਹੀਂ ਹੁੰਦਾ ਸੀਗਾ,
1: ਹਾਂ
0: ਅਤੇ ਫਿਰ ਬੱਦਲਾਂ 'ਚ ਲੁਕਦਾ ਹੋਇਆ ਚੰਨ ਵੀ ਬਹੁਤ ਸੋਹਣਾ ਲੱਗਦਾ ਸੀ, ਹੈ ਨਾ।
1: ਜੀ
0: ਅਤੇ ਗੱਲਾਂ ਸਾਰੀਆਂ ਮਿਕਸ ਹੋ ਗਈਆਂ, ਮਤਲਬ ਬਚਪਨ ਵੱਲ ਚਲੇ ਗਏ, ਆਪਣੇ ਪਿੰਡ ਵੱਲ, ਆਪਣੀ ਗਲੀ ਵੱਲ, ਹੈ ਨਾ, ਚਲੇ ਗਏ
1: ਹਾਂ
0: ਅਸੀਂ, ਜ਼ਰੂਰੀ ਨਹੀਂ ਪਿੰਡ ਵੱਲ, ਕਈ ਵਾਰੀ ਮਤਲਬ ਉਸ ਵਕਤ ਤਾਂ ਸ਼ਹਿਰਾਂ ਦਾ ਵੀ ਮਾਹੌਲ ਇਹੀ ਹੁੰਦਾ
1: ਜੀ
0: ਸੀਗਾ। ਅਤੇ ਗੱਲਾਂ ਆਪਾਂ ਕਰਦੇ ਰਹਾਂਗੇ, ਮੇਰੇ ਖਿਆਲ 'ਚ ਇੱਕ ਅੱਧਾ ਗੀਤ ਜਿਹੜਾ ਸਰੋਤਿਆਂ ਨੂੰ ਸੁਣਾ ਦੇਣਾ ਚਾਹੀਦਾ।
1: ਬਿਲਕੁਲ,
0: ਆਓ ਸੁਣਦੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ।

0: Akashwadi at 90.
1: ਜੀ ਕਮਲ, ਅਤੇ ਪਹੁੰਚ ਗਏ ਸੀ ਆਪਾਂ ਬਚਪਨ ਦੀਆਂ ਗਲੀਆਂ 'ਚ
2: ਜੀ।
1: ਅਤੇ ਕਮਲ, ਉਸ ਤੋਂ ਇਲਾਵਾ ਨਾ ਜਿਹੜੇ ਆਪਾਂ ਜਿਵੇਂ ਖੇਡਾਂ ਦੀ ਗੱਲ ਕੀਤੀ ਅਤੇ ਚੱਲਦੀਆਂ ਰਹਿੰਦੀਆਂ ਸੀਗੀਆਂ ਨਾ, ਅਤੇ ਖੇਡਾਂ ਤੋਂ ਬਾਅਦ ਨਾ ਜਦੋਂ ਖੇਡਦੇ ਖੇਡਦੇ ਥੱਕ ਜਾਈਦਾ ਸੀਗਾ ਅਤੇ ਪਾਣੀ ਦੀ ਪਿਆਸ ਲੱਗਣੀ ਨਾ,
2: ਹਾਂ,
1: ਅਤੇ ਕਈ ਵਾਰੀ ਖੂਹ 'ਤੇ ਪਹੁੰਚ ਜਾਣਾ, ਪਿੰਡ ਦੀਆਂ ਸੱਥਾਂ ਹੁੰਦੀਆਂ ਸੀਗੀਆਂ, ਉੱਥੇ ਬੈਠੇ ਆਪਣੇ ਦਾਦਿਆਂ ਨਾਨਿਆਂ ਕੋਲ ਪਹੁੰਚ ਜਾਣਾ,
2: ਬਿਲਕੁਲ,
1: ਸਾਨੂੰ ਪਾਣੀ ਪਿਆਓ ਜਾਂ ਕਈ ਵਾਰੀ ਲੱਸੀ ਵੀ ਮਿਲ ਜਾਂਦੀ ਸੀ ਕਿਸੇ ਘਰੋਂ।
2: ਬਿਲਕੁਲ, ਹੁੰਦਾ ਨਾ ਪਹਿਲਾਂ ਕੀ ਹੁੰਦਾ ਸੀ, ਜਿਹੜੇ ਪਿੰਡਾਂ ਦੀ ਸੱਥਾਂ ਹੁੰਦੀਆਂ ਸੀ ਨਾ, ਉਹ ਸਿਰਫ ਬੱਚੇ ਵੱਡੇ ਬੰਦਿਆਂ ਦੀ ਬੈਠਕ ਨਹੀਂ ਹੁੰਦੀ ਸੀ, ਉੱਥੇ ਸਗੋਂ ਬੱਚਿਆਂ ਦੇ ਹਾਸੇ ਖੇਡੇ ਅਤੇ ਉਹਨਾਂ ਸਿੱਖਿਆ ਦਾ ਕੇਂਦਰ ਵੀ ਹੁੰਦਾ ਸੀ ਕਿ ਉਹ ਦੇਖਦੇ ਹੁੰਦੇ ਨਾ ਫਿਲਮਾਂ ਦੇ ਵਿੱਚ ਕਿ ਉਹ ਸੱਥਾਂ ਦੇ ਉੱਤੇ ਬੈਠ ਕੇ ਇੱਕ ਬੋਰਡ ਲੱਗਿਆ ਹੁੰਦਾ ਸੀ ਅਤੇ ਬੱਚਿਆਂ ਨੂੰ ਉੱਥੇ ਪੜ੍ਹਾਇਆ ਜਾਂਦਾ ਸੀ ਅਤੇ ਉੱਥੇ ਉਹਨਾਂ ਨੂੰ ਖੇਡਾਂ ਵੀ ਖਿਡਾਈਆਂ ਜਾਂਦੀਆਂ ਸੀ, ਹੈ ਨਾ, ਅਤੇ ਬੱਚੇ ਸੱਥਾਂ ਦੇ ਨੇੜੇ ਕਬੱਡੀ, ਕੋਟਲਾ ਛਪਾਕੀ, ਗੁੱਲੀ ਡੰਡਾ ਜਾਂ ਲੁਕਣ ਮੀਚੇ ਵਰਗੀਆਂ ਖੇਡੀਆਂ ਖੇਡਾਂ ਖੇਡਦੇ ਸੀ। ਅਤੇ ਸਭ ਤੋਂ ਵੱਡੀ ਗੱਲ ਆਪਣੇ ਦਾਦਾ ਦਾਦੀ ਆਪਣੇ ਦਾਦੇ ਦਾਦੇ ਨਾਨੇ ਇਹਨਾਂ ਤੋਂ ਨਾ ਬਜ਼ੁਰਗਾਂ ਤੋਂ ਕਹਾਣੀਆਂ ਕਿੱਸੇ ਵੀ ਸੁਣਿਆ ਕਰਦੇ ਸੀ।
1: ਅਤੇ ਬੜੇ ਵਧੀਆ ਕਹਾਣੀਆਂ ਕਿੱਸੇ ਨਾ, ਮੈਨੂੰ ਤਾਂ ਇਹ ਵੀ ਯਾਦ ਹੈ ਵੀ ਮੈਂ ਜਦੋਂ ਛੁੱਟੀਆਂ 'ਚ ਆਪਣੇ ਦਾਦਕੇ ਜਾਂਦੀ ਹੁੰਦੀ ਸੀ ਨਾ, ਅਤੇ ਮੈਂ ਮੇਰੇ ਦਾਦੀ ਜੀ ਕੋਲ ਬੈਠ ਜਾਣਾ, ਅਤੇ ਮੈਂ ਸਪੈਸ਼ਲੀ ਨਾ ਉਹਨਾਂ ਨੂੰ ਕਹਿਣਾ ਵੀ ਮੈਨੂੰ, ਕਿਉਂਕਿ ਪਾਰਟੀਸ਼ਨ ਟਾਈਮ ਸੀ ਉਹ ਲਾਹੌਰ ਤੋਂ ਆਏ ਹੋਏ ਸੀਗੇ, ਅਤੇ ਮੈਂ ਜ਼ਰੂਰ ਬੈਠ ਕੇ ਉਹਨਾਂ ਤੋਂ ਨਾ ਉੱਥੋਂ ਦੀਆਂ ਕਹਾਣੀਆਂ ਹੈਗੇ, ਉਹ ਵੀ ਛੋਟੇ ਸੀ, ਮਤਲਬ ਮੈਨੂੰ ਦੱਸਦੇ ਹੁੰਦੇ ਸੀ ਕਿ ਮੈਂ ਚੌਥੀ ਪੰਜਵੀਂ ਸੀ ਜਦੋਂ ਪਾਰਟੀਸ਼ਨ ਹੋਈ ਸੀਗੀ, ਪਰ ਉਹਨਾਂ ਨੂੰ ਯਾਦ ਸੀ
2: ਅਤੇ
1: ਉਹ ਮੈਨੂੰ ਉੱਧਰ ਦੀਆਂ ਗੱਲਾਂ ਬਹੁਤ ਸੁਣਾਉਂਦੇ ਸੀ, ਅਤੇ ਮੈਨੂੰ ਬੜਾ ਨਾ ਉਹ ਵਧੀਆ ਲੱਗਦਾ ਹੁੰਦਾ ਸੀ। ਉਹਨਾਂ ਨੇ ਕਈ ਵਾਰ ਦੱਸਣਾ ਵੀ ਅਸੀਂ ਇਕੱਠੇ ਬਹਿ ਕੇ ਪੜ੍ਹਦੇ ਹੁੰਦੇ ਸੀ ਮਸਜਿਦ 'ਚ ਜਾ ਕੇ, ਅਤੇ ਵੀ ਕਈ ਵਾਰ ਉਹਨਾਂ ਨੂੰ ਯਾਦ ਕਹਿੰਦੇ ਮੇਰੇ ਨਾਲ ਦੀਆਂ ਕੁੜੀਆਂ ਨਾ ਵੀ ਉਦੋਂ ਜਦੋਂ ਉਹਨਾਂ ਨੇ ਕੁਛ ਪੜ੍ਹਨਾ ਯਾਦ ਕਰਨਾ ਤਾਂ ਉਹ ਹਿੱਲ ਹਿੱਲ ਕੇ ਪੜ੍ਹਦੀਆਂ ਹੁੰਦੀਆਂ ਸੀ ਅੱਗੇ ਪਿੱਛੇ ਹੋ ਕੇ।
2: ਬਿਲਕੁਲ,
1: ਅਤੇ ਮੈਂ ਮਤਲਬ ਆਪਾਂ ਤੁਸੀਂ ਦੇਖੋ ਅੱਜ ਕੱਲ੍ਹ ਤਾਂ ਚਲੋ ਫੋਨ ਆ ਗਿਆ ਕੁਛ, ਉਸ ਟਾਈਮ ਜਦੋਂ ਅਸੀਂ ਇਹ ਗੱਲਾਂ ਸੁਣਦੇ ਸੀ, ਉਦੋਂ ਕਹਾਣੀਆਂ ਸੁਣਦੇ ਸੀ ਜਾਂ ਉਹਨਾਂ ਦੇ ਬਚਪਨ ਦੀਆਂ ਗੱਲਾਂ ਸੁਣਦੇ ਸੀ, ਤਾਂ ਸਾਡੀ ਇਮੈਜੀਨੇਸ਼ਨ ਵੀ ਦੇਖੋ, ਮਾਇੰਡ ਵੀ ਕਿੰਨਾ ਚੱਲਦਾ ਸੀ।
2: ਬਿਲਕੁਲ, ਅਤੇ ਪਤਾ ਕੀ ਹੁੰਦਾ ਸੀ, ਬੱਚਿਆਂ ਵੱਲੋਂ ਨਾ ਜਿਹੜੀਆਂ ਸੱਥਾਂ ਹੁੰਦੀਆਂ ਸੀ ਉਹਨਾਂ ਨੂੰ ਸਜਾਇਆ ਵੀ ਜਾਂਦਾ ਹੁੰਦਾ ਸੀ, ਹੈ ਨਾ, ਮਤਲਬ ਕਿ ਕਈ ਥਾਵਾਂ 'ਤੇ ਜਿਵੇਂ ਚੁੰਨੀਆਂ ਜਿਵੇਂ ਉਹੀ ਸੱਤ ਦੇ ਉੱਤੇ ਪੀਂਘਾਂ, ਜਿਵੇਂ ਸਾਉਣ ਦਾ ਮਹੀਨਾ ਹੁੰਦਾ, ਕੁੜੀਆਂ ਪੀਂਘਾਂ ਲਾਉਂਦੀਆਂ, ਝੂਟੇ ਝੁਲਦੀਆਂ ਸੀ, ਅਤੇ ਉੱਥੇ ਬਜ਼ੁਰਗ ਗੱਲਾਂ ਕਰਦੇ ਸੀ, ਅਤੇ ਬੱਚੇ ਜਿਹੜੇ ਨੇ ਉਹ ਪੜ੍ਹਦੇ ਸੀ, ਖੇਡਦੇ ਸੀ, ਅਤੇ ਜ਼ਿੰਦਗੀ ਦਾ ਜਿਹੜਾ ਅਸਲੀ ਲੁਤਫ ਹੈ ਉੱਥੋਂ ਚੱਕਦੇ ਸੀ।
1: ਅਤੇ ਕਿੰਨਾ ਮਤਲਬ ਵਧੀਆ ਸੀ, ਦੇਖੋ ਪੜ੍ਹਾਈ ਦੇ ਨਾਲ ਨਾਲ ਜਿਹੜਾ ਉਹ ਸਿੱਖਦੇ ਵੀ ਸੀਗੇ, ਹੈ ਨਾ,
2: ਅਤੇ ਉਹ ਸੱਥਾਂ ਜਿਹੜੀਆਂ ਨੇ ਅੱਜ ਵੀ ਕਾਇਮ ਨੇ,
1: ਅਤੇ
2: ਜਿੱਥੇ ਘਾੜੀਆਂ ਮੈਨੂੰ ਲੱਗਦਾ ਉਹਨਾਂ ਨੂੰ ਹੋਰ ਕਾਇਮ ਰੱਖਣਾ ਚਾਹੀਦਾ।
3: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
4: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ,
3: ਆਕਾਸ਼ਵਾਣੀ ਦੇ ਸਾਰੇ ਕੇਂਦਰ ਅਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਅਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
4: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
3: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ 'ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਅਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਅਤੇ ਬਾਕੀ ਭਾਰਤੀ ਚੈਨਲਾਂ 'ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਤਾਂ ਹੁਣ ਸੁਣ ਲੈਂਦੇ ਜੀ ਇੱਕ ਗੀਤ।

0: ਜੀ ਸੋ ਰੁਬਲ ਜੀ, ਆਪਾਂ ਗੱਲ ਕਰ ਰਹੇ ਹਾਂ ਖੇਡਾਂ ਦੀਆਂ। ਹੁਣ ਆਪਾਂ ਜਿੰਨੀਆਂ ਵੀ ਗੱਲ ਕੀਤੀ, ਆਪਾਂ ਤਕਰੀਬਨ ਮੁੰਡਿਆਂ ਦੀ ਖੇਡਾਂ ਦੀ ਗੱਲ ਕੀਤੀ। ਹਾਲਾਂਕਿ ਇਹ ਖੇਡਾਂ ਕੁੜੀਆਂ ਵੀ ਖੇਡਦੀਆਂ ਨੇ, ਪਰ ਨਾ ਕੁੜੀਆਂ ਦੀਆਂ ਵੱਖਰੀਆਂ ਖੇਡਾਂ ਹੁੰਦੀਆਂ ਨੇ,
1: ਵੱਖਰੀਆਂ ਹੁੰਦੀਆਂ
0: ਹੈ ਨਾ। ਅਤੇ ਇੱਕ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਕੁੜੀ ਮਾਂ ਦੀ ਚੁੰਨੀ ਦੀ ਸਾੜੀ ਲਾ ਲੈਂਦੀ ਹੈ ਨਾ, ਤਾਂ ਉਹਦੀ ਜ਼ਿੰਦਗੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਨਾ। ਅਤੇ ਐਵੇਂ ਆਪਾਂ ਕੁੜੀਆਂ ਵੀ ਬਹੁਤ ਖੇਡਾਂ ਖੇਡਿਆ ਕਰਦੇ ਸੀ ਬਚਪਨ ਦੇ ਵਿੱਚ, ਜਿਵੇਂ ਗੀਟੇ, ਪੀਚੋ, ਅਤੇ ਹੋਰ ਵੀ ਲੁਕਣ ਮੀਚੀ ਜਾਂ ਸ਼ਿੰਗਾਰ ਕਰਨਾ, ਤਿਆਰ ਹੋਣਾ, ਹੈ ਨਾ।
1: ਜੀ
0: ਜ਼ਿਆਦਾਤਰ ਕੁੜੀਆਂ ਨੂੰ ਇਹੀ ਪਸੰਦ ਹੁੰਦਾ,
1: ਇਹੀ ਹੁੰਦਾ, ਕਿਉਂਕਿ ਜਦੋਂ ਮੰਮੀ ਦੀ ਸਾੜੀ ਦੇਖ ਲਈ ਤਾਂ ਹੁਣ ਐਡੀ ਸਾੜੀ ਤਾਂ ਬੰਨਣੀ ਜਾਂਦੀ, ਤਾਂ ਨਾ ਹੀ ਮੰਮੀ ਦਿੰਦੇ ਸੀ, ਚੁੰਨੀ ਜ਼ਰੂਰ ਮਿਲ
0: ਚੁੰਨੀ
1: ਜਾਂਦੀ
0: ਜ਼ਰੂਰ ਮਿਲ ਜਾਂਦੀ ਸੀ,
1: ਇਹ ਚੁੰਨੀ ਤਾਂ ਜ਼ਰੂਰ ਜਿਹੜੀ ਉਹ ਸਾੜੀ ਬਣਾ ਕੇ ਅਤੇ ਉਹ ਮੇਕਅਪ ਜਿਵੇਂ ਦਾ ਵੀ ਵਿੰਗਰ ਟੇਢਾ ਆਉਂਦਾ ਸੀ, ਉਹ ਥੋੜ੍ਹਾ ਬਹੁਤ ਕਰਕੇ ਅਤੇ ਪੂਰੇ ਸੱਜ ਸੁੱਜ ਜ਼ਰੂਰ ਜਾਈਦਾ ਸੀ।
0: ਬਿਲਕੁਲ,
1: ਅਤੇ ਨਾਲ ਡੋਲ ਵੀ ਸੱਜ ਜਾਂਦੀ ਹੁੰਦੀ ਸੀ,
0: ਹਾਂ, ਜਿਹੜੇ ਆਪਣੇ ਖਿਡੌਣੇ ਹੁੰਦੇ ਸੀ ਉਹ ਵੀ ਬਿਲਕੁਲ। ਅਤੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਕੀ ਹੁੰਦਾ, ਜੇ ਆਪਾਂ ਸ਼ਹਿਰਾਂ ਦੀ ਵੀ ਗੱਲ ਕਰੀਏ, ਜੇ ਪੁਰਾਤਨ ਸਮੇਂ ਦੀ ਗੱਲ ਕਰਦੇ ਤਾਂ ਉੱਥੇ ਪੀਂਘਾਂ ਵੀ ਹੁੰਦੀਆਂ ਸੀ,
1: ਪੀਂਘਾਂ ਹੁੰਦੀਆਂ ਸੀ, ਬੜੇ ਸ਼ੌਂਕ ਨਾਲ ਜਿਹੜੀਆਂ ਝੂਲੀਆਂ ਜਾਂਦੀਆਂ ਸੀ।
0: ਹਾਂ, ਜਿਵੇਂ ਪੀਂਘਾਂ ਹੁੰਦੀਆਂ ਸੀ, ਉੱਥੇ ਗਿੱਧੇ ਬੋਲੀਆਂ ਪਾਈਆਂ ਜਾਂਦੀਆਂ ਸੀ, ਹੈ ਨਾ, ਬੋਲੀਆਂ, ਕੁੜੀਆਂ ਗਿੱਧਾ ਪਾਉਂਦੀਆਂ ਸੀ, ਜਾਂ ਇੱਕ ਤਿਉਹਾਰ ਬਣਾਉਂਦੇ ਸੀ ਸਾਉਣ, ਜਿਵੇਂ ਹੁਣ ਅਗਲੇ ਮਹੀਨੇ ਆਉਂਦਾ ਆ, ਅਤੇ ਉੱਥੇ ਜਿਹੜਾ ਇਹ ਉਹ ਕਰਦੇ ਸੀਗੇ
1: ਜੀ। ਅਤੇ ਤੁਸੀਂ ਦੇਖੋ ਉੱਥੇ ਪੀਂਘਾਂ ਜਿਹੜੀਆਂ ਝੂਟਣ ਆਉਂਦੀਆਂ ਸੀ, ਉਹ ਪੀਂਘਾਂ ਨੂੰ ਬੜਾ ਵਧੀਆ ਸਜਾ ਵੀ ਲੈਂਦੀਆਂ ਸੀਗੀਆਂ, ਕਦੀ ਝੰਡੀਆਂ ਲਾ ਲੈਣੀਆਂ ਜਾਂ ਕਈ ਵਾਰੀ ਜਿਹੜਾ ਉਹ ਕਰ ਲੈਣਾ ਕਿ ਆਪਣਾ ਚੁੰਨੀਆਂ

0: ਨਾਲ ਛੋਟਾ ਛੋਟਾ ਸਜਾ ਲੈਣਾ, ਫੁੱਲ ਬੰਨ ਲੈਣੇ, ਹੈ ਨਾ,
1: ਜੀ
0: ਅਤੇ ਉਹ ਕਿੰਨਾ ਮਤਲਬ ਕਿ ਉਹਨੂੰ ਸਜਾ ਕੇ ਅਤੇ ਕਿੰਨਾ ਵਧੀਆ ਹੁੰਦਾ ਸੀਗਾ। ਫਿਰ ਦੇਖੋ ਜਿਹੜਾ ਆਪਣਾ ਉਹ ਤਿਉਹਾਰ ਆਪਾਂ ਮਨਾਉਂਦੇ ਹਾਂ, ਮੇਰੇ ਦੇਖੋ ਦਿਮਾਗ 'ਚ ਉਹਨਾਂ ਵਰਡ ਹੀ ਨਿਕਲ ਜਾਂਦਾ, ਸਾਵਣ ਦੇ
1: ਹਾਂ
0: ਮਹੀਨੇ 'ਚ ਅਸੀਂ ਜਿਹੜੀਆਂ ਪੀਂਘਾਂ ਝੂਟਦੀਆਂ ਨੇ
1: ਤੀਆਂ ਦਾ
0: ਕੁੜੀਆਂ, ਤੀਆਂ
1: ਤਿਉਹਾਰ,
0: ਦਾ ਤਿਉਹਾਰ ਸੀ,
1: ਜੀ
0: ਅਤੇ ਉਹ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ, ਅਤੇ ਉਸ 'ਚ ਵੀ ਦੇਖੋ ਕਿੰਨਾ ਕੁਛ ਸਹੁਰਿਓਂ ਜਿਹੜਾ ਕੁੜੀਆਂ ਸਪੈਸ਼ਲ ਆਉਂਦੀਆਂ ਹੁੰਦੀਆਂ ਸੀ ਨਾ, 15-15 ਦਿਨ ਦਾ ਟਾਈਮ ਲੈ ਕੇ
1: ਬਿਲਕੁਲ,
0: ਅਤੇ ਸਹੇਲੀਆਂ ਨਾਲ ਇੰਜੋਏ ਕਰਨਾ ਆਪਣਾ,
1: ਉਹ
0: ਅਤੇ
1: ਆਪਾਂ ਕਹਿੰਦੇ ਹੁੰਦੇ ਨਾ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਦੀਆਂ ਸਹੇਲੀਆਂ ਬਹੁਤ ਘੱਟ ਹੋ ਜਾਂਦੀਆਂ ਨੇ, ਮੁੰਡੇ ਦੇ ਦੋਸਤ ਸਦਾ ਬਹਾਰ ਰਹਿੰਦੇ ਨੇ,
0: ਜੀ
1: ਹਨਾ, ਪਰ ਜਿਹੜੀਆਂ ਕੁੜੀਆਂ ਨੇ ਉਹ ਵਿਆਹੀਆਂ ਜਾਂਦੀਆਂ ਨੇ, ਵੱਖਰੇ ਵੱਖਰੇ ਵੱਖਰੇਵੇਂ ਹੋ ਜਾਂਦੇ ਨੇ, ਕੰਮ ਕਾਰ ਰੁੱਝ ਜਾਂਦੇ ਨੇ। ਤਾਂ ਕਈ ਵਾਰ ਕੀ ਹੁੰਦਾ ਸੀ, ਪਹਿਲਾਂ ਦੇ ਵਕਤ ਜੇ ਆਪਾਂ ਕੁੜੀਆਂ ਦੀ ਗੱਲ ਕਰੀਏ, ਜੇ ਆਪਣੇ ਮੰਮੀ ਉਹਨਾਂ ਦੇ ਟਾਈਮ ਦੀ, ਤਾਂ ਉਹਨਾਂ ਦੀ ਸਹੇਲੀ ਨਾਲ ਰਾਬਤੇ ਵੀ ਨਹੀਂ ਹੈਗੇ।
0: ਨਹੀਂ ਹੈਗੇ, ਕਿਉਂਕਿ ਦੇਖੋ ਉਸ ਟਾਈਮ ਨਾ ਸੋਰਸਿਸ ਵੀ ਘੱਟ ਸੀਗੇ,
1: ਹਾਂ
0: ਫੋਨ ਨਹੀਂ ਹੁੰਦੇ ਸੀਗੇ, ਅਸੀਂ ਕਿਸੇ ਨੂੰ ਵੱਧ ਤੋਂ ਵੱਧ ਖੱਤ ਲਿਖ ਦਿੰਦੇ ਸੀ ਜਾਂ ਕਿਸੇ ਦੇ ਥਰੂ ਜਿਹੜਾ ਸੁਨੇਹਾ ਭੇਜ ਦਿੰਦੇ ਹੁੰਦੇ ਸੀ, ਹੈ ਨਾ, ਅਤੇ ਫਿਰ ਇੱਕ ਦਿਨ ਕੁੜੀਆਂ ਰੱਖ ਲੈਂਦੀਆਂ ਸੀ ਵੀ ਇਕੱਠੀਆਂ ਇਸ ਦਿਨ ਪੇਕੇ ਹੋਵਾਂਗੀਆਂ, ਅਤੇ ਉਦਣ ਨਾ ਰੱਜ ਕੇ ਚਾਹ ਪੂਰੇ ਹੁੰਦੇ ਸੀਗੇ,
1: ਜੀ,
0: ਅਤੇ ਮਤਲਬ ਕਿ ਆਪਸ 'ਚ ਗੱਲਾਂ ਵੀ ਕਰਨੀਆਂ, ਇੱਕ ਦੂਜੇ ਨੂੰ ਸਹੁਰਿਆਂ ਬਾਰੇ ਵੀ ਪੁੱਛਣਾ, ਹੈ ਨਾ, ਵੀ
1: ਹਾਂ
0: ਉੱਥੇ ਕਿਵੇਂ ਹੈ, ਘਰ ਵਾਲਿਆਂ ਬਾਰੇ ਵੀ ਪੁੱਛਣਾ, ਅਤੇ ਫਿਰ ਕੱਪੜੇ ਵੀ ਦੇਖਣੇ ਇੱਕ ਦੂਜੇ ਦੇ ਵੀ ਕਿੰਨੇ
1: ਬਿਲਕੁਲ,
0: ਸੋਹਣੇ, ਤੇਰਾ ਸੂਟ ਜ਼ਿਆਦਾ ਸੋਹਣਾ, ਮੇਰਾ ਜ਼ਿਆਦਾ ਸੋਹਣਾ,
1: ਹਾਂ ਵੀ ਤੂੰ ਕਿੱਥੋਂ ਲਿਆ ਕੇ ਲਿਆ,
0: ਪਰਾਂਦੀਆਂ, ਹਾਂ,
1: ਹਾਂ
0: ਅਤੇ ਉਹ ਸੱਗੀ ਫੁੱਲ ਜੋ ਜੋ ਚੂੜੀਆਂ,
1: ਸ਼ਿੰਗਾਰ,

0: ਉਹਦੇ 'ਚ ਜਿਉਣ ਲੱਗ ਗਏ, ਕਰਨ ਲੱਗ ਗਏ।
1: ਤੇ ਦੇਖੋ ਨਾ
0: ਅਤੇ
1: ਤੁਸੀਂ ਪੇੜ ਵੀ ਕੱਟ ਗਏ ਨੇ ਜਿੱਥੇ ਪੀਂਘਾਂ
0: ਹਾਂ
1: ਪੈਂਦੀਆਂ ਸੀ, ਬਹੁਤ ਥੋੜ੍ਹੇ ਰਹਿ
0: ਬਿਲਕੁਲ।
1: ਗਏ। ਕਿੰਨੇ ਵੱਡੇ ਵੱਡੇ ਬੋਰਡ ਅਤੇ ਪਿੱਪਲ ਦੇ ਦਰਖਤ ਹੁੰਦੇ ਸੀ ਜਿਨ੍ਹਾਂ ਥੱਲੇ ਇੰਨੇ ਨੇ ਪੀਂਘਾਂ ਪਾ ਲੈਂਦੇ ਸੀ,
0: ਅਤੇ ਉਹ
1: ਹੈ ਨਾ।
0: ਪੀਂਘ ਦੇ ਵਿੱਚ ਜਿਹੜੀ ਰੱਸੀ ਦੇ ਵਿੱਚ ਉਹ ਫੱਟਾ ਲੱਗਦਾ ਸੀ, ਉਹ ਵੀ ਤਿਆਰ ਕੀਤਾ ਜਾਂਦਾ ਸੀ।
1: ਹਾਂ, ਅਤੇ ਕਈ ਵਾਰੀ ਨਾ ਛੋਟੇ ਜਿਹੜੇ ਬੱਚੇ ਹੁੰਦੇ ਮੁੰਡੇ ਮੰਡੇ ਹੁੰਦੇ ਸੀ, ਉਹ ਟਾਇਰ ਪਾ ਕੇ ਵੀ ਉਹਨਾਂ ਨੂੰ ਜਿਹੜਾ
0: ਹਾਂ
1: ਬਣਾ
0: ਹਾਂ
1: ਲੈਂਦੇ
0: ਬਿਲਕੁਲ,
1: ਹੁੰਦੇ ਸੀ
0: ਅਤੇ ਉਹ
1: ਪੀਂਘ।
0: ਖੜ ਕੇ ਵੀ ਝੂਟਦੇ ਹੁੰਦੇ ਸੀ,
1: ਤੇ ਚਿੜੀਆਂ ਘੁੱਗੀਆਂ ਜਿਹੜੀਆਂ ਵੱਖਰੀਆਂ ਉਹ ਚਹਿਕਦੀਆਂ ਹੁੰਦੀਆਂ ਸੀ, ਬੜਾ ਮਤਲਬ ਸ਼ਾਂਤ ਅਤੇ ਕਿੰਨਾ ਆਨੰਦਮਈ ਉਹ ਹੁੰਦਾ ਸੀ ਨਾ
0: ਜੀ। ਸੋ
1: ਮਾਹੌਲ।
0: ਸੁਣਵਾਉਂਦੇ ਹਾਂ ਪੀਂਘਾਂ ਦੇ ਨਾਲ ਸੰਬੰਧਿਤ ਇਸ ਗੀਤ ਨੂੰ।
1: ਆਵਾਜ਼ ਹੈ ਸੁਰਜੀਤ ਬਿੰਦਰਖੀਆ ਦੀ।

0: ਜੀ ਕਮਲ, ਅਤੇ ਖੇਡਾਂ ਖੇਡਦੇ ਖੇਡਦੇ ਅਸੀਂ ਸੱਥਾਂ 'ਚ ਵੀ ਪਹੁੰਚ ਗਏ, ਪੀਂਘਾਂ ਵੀ ਝੂਟ ਲੀਆਂ ਅਤੇ
1: ਜੀ
0: ਮੇਲੇ ਵੀ ਆ ਗਏ ਲਾਈਨ 'ਚ ਵੈਸੇ ਤਾਂ,
1: ਹਾਂ
0: ਕਿਉਂਕਿ ਮੈਨੂੰ
1: ਬਿਲਕੁਲ,
0: ਯਾਦ ਹੈ ਸੀ ਮੇਲਾ ਵੀ, ਹੁਣ ਮੇਲੇ ਵੀ ਬਹੁਤ ਘੱਟ ਗਏ ਵੈਸੇ, ਜੇ ਮੇਲੇ ਹੈ ਵੀ ਤਾਂ ਦੂਜੇ ਫੈਂਸੀ ਮੇਲੇ ਹੋ ਗਏ ਨਾ,
1: ਹਾਂਜੀ
0: ਪਹਿਲਾਂ
1: ਬਿਲਕੁਲ
0: ਵਾਲੇ ਨਹੀਂ ਹੈ, ਮਤਲਬ ਜਿੱਥੇ ਪਰਾਂਦੇ ਲਟਕਦੇ ਸੀਗੇ ਅਤੇ ਊਂਠ ਘੁੰਮਦੇ ਸੀਗੇ, ਹੈ ਨਾ,
1: ਹਾਂ
0: ਘੋੜੇ ਮੱਝਾਂ ਗਾਵਾਂ ਵੀ ਹੁੰਦੀਆਂ ਸੀਗੀਆਂ,
1: ਜੀ
0: ਅਤੇ ਉਹ ਵੀ ਬੜੇ ਮਤਲਬ ਖੁਸ਼ੀ ਨਾਲ ਦੇਖਣ ਚਾਹੀਦਾ ਸੀਗਾ,
1: ਜੀ
0: ਅਤੇ ਮੇਲੇ ਵੀ ਜਿਹੜੇ ਸੀਗੇ ਇੱਕ ਤਰ੍ਹਾਂ ਕਹਿ ਲਓ ਕਿ ਮਿਲਣ ਦਾ ਜ਼ਰੀਆ ਹੁੰਦੇ ਸੀ, ਲੋਕ ਅਲੱਗ ਅਲੱਗ ਪਿੰਡਾਂ ਤੋਂ ਆਉਂਦੇ ਸੀ, ਇੱਕ ਦੂਜੇ ਨੂੰ ਮਿਲਦੇ ਸੀਗੇ, ਹੈ ਨਾ,
1: ਬਿਲਕੁਲ
0: ਅਤੇ ਉਸ ਵੇਲੇ ਸੋਸ਼ਲ ਲਾਈਫ ਜਿਹੜੀ ਉਹ ਇੰਝ ਅੱਗੇ ਵੱਧਦੀ ਸੀ, ਜਾਣ ਪਛਾਣ ਵੀ ਇੰਝ ਹੁੰਦੀ ਸੀ, ਅਤੇ ਕਈ ਵਾਰੀ ਨਾ ਮੇਲਿਆਂ 'ਚ ਰਿਸ਼ਤੇ ਵੀ ਹੋ ਜਾਂਦੇ ਸੀ,
1: ਜੀ ਬਿਲਕੁਲ,
0: ਅਤੇ ਮਤਲਬ ਕਿੰਨਾ ਵਧੀਆ ਉਹ ਮਾਹੌਲ ਸੀਗਾ ਜਿਹੜਾ ਹੁਣ ਚਲਾ ਗਿਆ ਅਤੇ ਸ਼ਾਇਦ ਮੁੜ ਕੇ ਕਦੀ ਵਾਪਸ ਨਹੀਂ ਆਉਣਾ,
1: ਜੀ ਤੇ ਇਹ ਸਮਾਂ ਅਸੀਂ ਆਪ ਹੀ ਵਾਪਸ ਲਿਆ ਸਕਦੇ ਹਾਂ। ਸਰੋਤਿਓ, ਸਾਨੂੰ ਹਰ ਚੀਜ਼ ਨੂੰ ਅਪਣਾਉਣਾ ਚਾਹੀਦਾ, ਸਮਾਂ ਨਹੀਂ ਭੁੱਲਣਾ ਚਾਹੀਦਾ, ਤੇ ਮੈਨੂੰ ਲੱਗਦਾ ਸਮਾਂ ਸਾਨੂੰ ਵੀ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਵੀ ਨਹੀਂ
0: ਜੀ,
1: ਭੁੱਲਣਾ ਚਾਹੀਦਾ।
0: ਉਹ ਕਹਿੰਦਾ ਕਿ ਭੁੱਲੋ ਨਾ, ਮੈਂ ਵੀ ਅੱਗੇ ਵੱਧ
1: ਮੈਂ ਵੀ
0: ਰਿਹਾ,
1: ਵੱਧ ਰਿਹਾ।
0: ਅਤੇ ਜੀ ਅੱਜ ਦਾ ਪ੍ਰੋਗਰਾਮ ਸਰੋਤੇ ਸਾਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ, ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਜ਼ਰੂਰ ਦੱਸਣਾ, ਅਤੇ ਇਸ ਦੇ ਨਾਲ ਹੀ ਮੈਂ ਰੂਬਲ ਅਤੇ ਮੇਰੇ ਨਾਲ
1: ਕਮਲਪ੍ਰੀਤ ਕੌਰ
0: ਲੈਂਦੇ ਹਾਂ ਜੀ ਤੁਹਾਡੇ ਤੋਂ ਇਜਾਜ਼ਤ। FM ਬੈਂਡ 106.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ ਇਸ ਵੇਲੇ ਦੁਪਹਿਰ ਦੇ 11:59 ਅਤੇ 59 ਸੈਕਿੰਡ ਅਤੇ 59 ਮਿੰਟ ਅਤੇ 45 ਸੈਕਿੰਡ ਹੋ ਰਹੇ ਨੇ। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਹਿੰਦੀ ਵਿੱਚ ਖਬਰਾਂ ਸੁਣ

0: ਅੱਜ ਤਾਂ ਨਾਰੀ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ, ਮੈਂ ਕਮਲਪ੍ਰੀਤ ਕੌਰ ਅਤੇ
1: ਤੇ
0: ਮੇਰੇ ਨਾਲ ਨੇ
1: ਮੈਂ ਹਾਜੀ ਰੂਬਲ।
0: ਜੀ। ਸੋ ਕੀ ਹਾਲ ਚਾਲ ਨੇ?
1: ਠੀਕ ਹੈ ਜੀ, ਵਧੀਆ।
0: ਜੀ। ਸੋ ਅੱਜ ਭੈਣਾਂ ਲਈ ਨਾਰੀ ਲੋਕ ਪ੍ਰੋਗਰਾਮ ਇਸ ਲਈ ਖਾਸ ਰਹਿਣ ਵਾਲਾ ਕਿਉਂਕਿ ਭੈਣਾਂ ਆਪਣੀ ਫਰਮਾਇਸ਼ੀ ਹਿੰਦੀ ਗੀਤ ਸਾਨੂੰ ਦੱਸ ਸਕਦੀਆਂ ਨੇ,
1: ਅੱਜ ਸ਼ਨੀਵਾਰ ਹੈ ਜੀ, ਅਤੇ ਅੱਜ ਦੇ ਦਿਨ ਸਾਡੇ ਕੋਲ ਚਿੱਠੀਆਂ ਆਉਂਦੀਆਂ, ਸਾਡੀਆਂ ਭੈਣਾਂ ਦੀਆਂ
0: ਅਤੇ
1: ਫਰਮਾਇਸ਼ਾਂ ਮੈਸੇਜ ਦੇ ਥਰੂ ਵੀ ਆਉਂਦੀਆਂ ਨੇ।
0: ਜੀ। ਸੋ ਇੱਕ ਨਾਰੀ ਲੋਕ ਪ੍ਰੋਗਰਾਮ ਦੀ ਨਾ ਰੀਤ ਹੈ ਕਿ ਅਸੀਂ ਸੁਰਖੀ ਜ਼ਰੂਰ ਦੱਸਣੀ ਹੁੰਦੀ ਹੈ। ਸੋ
1: ਅੱਜ ਕਿਹੜੀ ਸੁਰਖੀ ਲੈ ਕੇ ਆਏ ਹੋ ਫਿਰ
0: ਅੱਜ ਲੈ ਕੇ ਆਏ ਹਾਂ ਮਾਨ ਕੌਰ ਹੋਰਾਂ ਨੂੰ,
1: ਜੀ?
0: ਅਤੇ ਮੈਨੂੰ ਲੱਗਦਾ ਬਹੁਤ ਸਾਰੀਆਂ ਭੈਣਾਂ ਨੇ ਮਾਨ ਕੌਰ ਬਾਰੇ ਸੁਣਿਆ ਵੀ ਹੋਣਾ। ਸੋ ਮਾਨ ਕੌਰ ਦਾ ਜਨਮ ਜਿਹੜਾ ਹੈ ਪੰਜਾਬ ਦੇ ਇੱਕ ਆਮ ਪਰਿਵਾਰ ਵਿੱਚ ਹੋਇਆ ਸੀ, ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਇੱਕ ਘਰੇਲੂ ਔਰਤ ਵਜੋਂ ਬਤੀਤ ਕੀਤਾ, ਅਤੇ ਉਹਨਾਂ ਨੇ ਨਾ ਘਰ ਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ, ਅਤੇ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਦੁਨੀਆ ਦੇ ਵਿੱਚ ਉਹਨਾਂ ਦੀ ਵੱਖਰੀ ਪਛਾਣ ਵੀ ਬਣੂਗੀ। ਪਰ ਜ਼ਿੰਦਗੀ ਨੇ ਇੱਕ ਅਜਿਹਾ ਮੋੜ ਲਿਆ ਕਿ ਉਹਨਾਂ ਦੀ ਉਮਰ 90 ਸਾਲ ਤੋਂ ਵੱਧ ਸੀ, ਅਤੇ ਉਹ ਆਪਣੇ ਪੁੱਤਰ ਦੀ ਪ੍ਰੇਰਣਾ ਨਾਲ ਉਹਨਾਂ ਨੇ ਦੌੜਾਂ ਦੇ ਵਿੱਚ ਹਿੱਸਾ ਲਿਆ।
1: ਵਾਹ ਜੀ ਵਾਹ।
0: ਅਤੇ ਜਿੱਥੇ ਆਪਾਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁੰਦਾ, ਤਾਂ 90 ਸਾਲ ਦੀ ਉਮਰ ਦੇ ਵਿੱਚ ਦੌੜ ਲਗਾਉਣਾ ਕੋਈ ਛੋਟੀ ਗੱਲ ਵੀ ਨਹੀਂ ਹੁੰਦੀ।
1: ਬਿਲਕੁਲ ਕਮਲ, ਪਰ ਨਾ ਉਹ ਵੀ ਕਹਿੰਦੇ ਕਿ ਸਿੱਖਣ ਲਈ ਨਾ ਕੋਈ ਉਮਰ ਨਹੀਂ ਹੁੰਦੀ, ਜੇ ਤੁਸੀਂ ਤੁਹਾਨੂੰ ਕਿਸੇ ਚੀਜ਼ ਦਾ ਸ਼ੌਂਕ ਹੈ ਨਾ, ਅਤੇ ਉਹ ਸ਼ੌਂਕ ਕਿਸੇ ਕਾਰਨ ਵਸ਼ ਤੁਸੀਂ ਪੂਰਾ ਨਹੀਂ ਕਰ ਪਾਏ,
0: ਜੀ,
1: ਤਾਂ ਤੁਹਾਨੂੰ ਜਦੋਂ ਵੀ ਵਕਤ ਮਿਲੇ ਨਾ, ਚਾਹੇ ਤੁਸੀਂ ਜਿੰਨੀ ਵੀ ਮਰਜ਼ੀ ਉਮਰ ਦਿਓ, ਤੁਹਾਨੂੰ ਪੂਰਾ ਜ਼ਰੂਰ ਕਰ ਲੈਣਾ ਚਾਹੀਦਾ। ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਅਸੀਂ ਜਦੋਂ ਆਪਣੇ ਅਖੀਰਲੇ ਵਕਤ 'ਤੇ ਹੋਈਏ ਤਾਂ ਅਸੀਂ ਸੋਚੀਏ ਵੀ ਜ਼ਿੰਦਗੀ 'ਚ ਆਹ ਕਰਨਾ ਰਹਿ ਗਿਆ,
0: ਰਹਿ
1: ਹੈ
0: ਗਿਆ
1: ਨਾ?
0: ਬਿਲਕੁਲ।
1: ਹਾਂ,
0: ਅਤੇ ਜਿਹੜਾ ਗਿਲਾ ਹੁੰਦਾ ਨਾ, ਰਹਿ ਗਿਆ, ਉਹ ਤੁਹਾਨੂੰ ਬਹੁਤ ਤਕਲੀਫ ਵੀ ਦਿੰਦਾ।
1: ਬਿਲਕੁਲ।
0: ਤੋਂ ਇਹ ਤਕਲੀਫ ਤੋਂ ਮਾਨ ਕੌਰ ਨੇ ਹੌਸਲਾ ਚੱਕਿਆ ਅਤੇ ਉਹਨਾਂ ਨੇ ਦੌੜਾਂ ਵਿੱਚ ਹਿੱਸਾ ਲਿਆ। ਜਿੱਥੇ ਲੋਕ ਆਪਣੀ ਇਸ ਉਮਰ ਦੇ ਵਿੱਚ ਆਰਾਮ ਕਰਨ ਬਾਰੇ ਸੋਚਦੇ ਨੇ, ਉੱਥੇ ਮਾਨ ਕੌਰ ਨੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ। ਅਤੇ ਉਹਨਾਂ ਲਈ ਲੋਕ ਲਾਈਨਾਂ ਨੇ ਕਿ ਪੰਜਾਬ ਦੀ ਧਰਤੀ ਦੀ ਧੀ ਮਾਨ ਕੌਰ ਨੇ ਸਾਬਤ ਕੀਤਾ ਕਿ ਸੁਪਨਿਆਂ ਦੀ ਕੋਈ ਉਮਰ ਨਹੀਂ ਹੁੰਦੀ, ਅਤੇ ਜੇਕਰ ਤੁਸੀਂ ਆਪਣੇ ਸੁਪਨੇ ਸਾਕਾਰ ਕਰਨੇ ਨੇ ਤਾਂ ਸੁਪਨੇ ਜ਼ਰੂਰ ਦੇਖੋ, ਅਤੇ ਉਮਰ ਨੂੰ ਨਾ ਦੇਖੋ ਅਤੇ ਸੁਪਨੇ ਜ਼ਰੂਰ ਪੂਰੇ ਕਰੋ।
1: ਬਿਲਕੁਲ। ਅਤੇ ਉਹ ਜਿਵੇਂ ਮੈਂ ਗੱਲ ਕੀਤੀ ਨਾ, ਕਿਉਂਕਿ ਕਈ ਨਾ ਅਸੀਂ ਦੇਖਿਆ ਘਰਾਂ 'ਚ ਵੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਆ, ਉਹ ਮਤਲਬ ਉਹਨਾਂ ਨੂੰ ਕਈ ਵਾਰੀ ਪੜ੍ਹਾਈ ਦਾ ਬਹੁਤ ਸ਼ੌਂਕ ਸੀਗਾ, ਅਤੇ ਪਰ ਨਾ ਉਹ ਕਿਸੇ ਕਾਰਨ ਵਸ਼ ਜਾਂ ਹਾਲਾਤਾਂ ਦੇ ਮਜਬੂਰ ਹੋ ਕੇ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਨਹੀਂ ਸਕੇ। ਅਤੇ ਕਈ ਵਾਰੀ ਨਾ ਮਤਲਬ ਅਸੀਂ ਕਈ ਟੀਵੀ ਸੀਰੀਅਲ ਲਾ ਲਓ ਜਾਂ ਫਿਲਮਾਂ 'ਚ ਵੀ ਇਸ ਚੀਜ਼ ਦੀ ਇਗਜ਼ਾਮਪਲ ਦਿੱਤੀ ਜਾਂਦੀ ਹੈ, ਕਈ ਵਾਰੀ ਫਿਲਮਾਂ ਬਣੀਆਂ ਵੀ ਹੈ ਇਸ ਚੀਜ਼ 'ਤੇ ਕਿ ਵੱਡੀ ਉਮਰ ਦੇ ਜਿਵੇਂ 60-60 ਸਾਲ ਦੇ ਉਮਰ ਦੇ ਜਿਹੜੇ ਵਿਅਕਤੀ ਹੈ, ਚਾਹੇ ਕੋਈ ਲੇਡੀ ਹੈ ਜਾਂ ਬੰਦਾ, ਅਤੇ ਉਹ ਐਡਮਿਸ਼ਨ ਲੈ ਰਹੇ ਨੇ 9ਵੀਂ 10ਵੀਂ ਕਲਾਸ 'ਚ, ਬੋਰਡ ਦੇ ਪੇਪਰ ਦੇ ਰਹੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਸ਼ੌਂਕ ਸੀ ਵੀ ਸਾਡੀ ਪੜ੍ਹਾਈ ਜਿਹੜੀ ਪੂਰੀ ਰਹਿ ਗਈ ਹੈ, ਹਾਲਾਂਕਿ ਇਸ ਉਮਰ 'ਚ ਕੋਈ ਉਹਨਾਂ ਨੇ ਨੌਕਰੀ ਨਹੀਂ ਕਰਨੀ, ਹੈ ਨਾ, ਕੋਈ ਨੌਕਰੀ ਵਾਸਤੇ ਨਹੀਂ ਪੜ੍ਹ ਰਹੇ, ਪਰ ਹਾਂ ਇੱਕ ਸ਼ੌਂਕ ਹੈ ਕਿ ਸਾਡੀ ਪੜ੍ਹਾਈ ਜਿਹੜੀ ਹੈ ਉਹ ਪੂਰੀ ਨਹੀਂ ਹੋ ਸਕੀ, ਅਧੂਰੀ ਰਹਿ ਗਈ, ਹੈ ਨਾ,
0: ਕਿਉਂਕਿ ਸੁਪਨੇ ਪੂਰੇ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੁੰਦਾ।
1: ਜੀ।
0: ਅਤੇ ਤੁਹਾਨੂੰ ਸੁਣਵਾਉਂਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼।
2: ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ, ਕੀ ਕੁੜੀ ਕੀ ਮੁੰਡਾ।

0: ਬਹਾਨਾ ਹੁੰਦਾ,
1: ਬਿਲਕੁਲ
0: ਅਸੀਂ ਕਹਿ ਦਿੰਦੇ ਹਾਂ ਵੀ ਸਾਡੀ ਉਮਰ ਨਹੀਂ ਰਹੀ ਜਾਂ ਸਾਡਾ ਸਰੀਰ ਜਵਾਬ ਦੇ ਗਿਆ, ਪਰ ਜਦ ਤੱਕ ਅਸੀਂ ਸਰੀਰ ਉਹ ਪਾਰਟ ਵੀ ਰਹੀ ਹੈ, ਅਤੇ ਇਸ ਕਰਕੇ ਉਹਨਾਂ ਨੂੰ ਇਸ ਦਾ ਪ੍ਰਮੁੱਖ ਅੰਬੈਸਡਰ ਵੀ ਬਣਾਇਆ ਗਿਆ। ਅਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਡੇ ਭਾਰਤ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਰਾਸ਼ਟਰੀ ਪੁਰਸਕਾਰ ਇਹਨਾਂ ਨੂੰ ਦਿੱਤਾ ਮਹਿਲਾ ਦਿਵਸ ਦੇ ਉੱਤੇ,
1: ਜੀ
0: ਅਤੇ ਉਹ ਉਸ ਤੋਂ ਇਲਾਵਾ ਇਹ ਕਰੋ
1: ਬਿਲਕੁਲ
0: ਤਾਂ ਕਿ ਸਰੀਰ ਜਿਹੜਾ ਉਹ ਥੋੜ੍ਹਾ ਤੰਦਰੁਸਤ ਰਹਿ ਸਕੇ।
1: ਜੀ
2: ਛੋਰੀ ਹੈ, ਸਮਝ ਕੇ ਲੜੀਓ।
3: ਬਸ ਛੋਰੀ ਸਮਝ ਕੇ ਨਾ ਲੜੀਓ।

0: ਕੌਰ, ਮਨਵੀਰ ਕੌਰ, ਅਤੇ ਵੱਡੀਆਂ ਚਾਲਾਂ ਤੋਂ ਭੁਪਿੰਦਰ ਕੌਰ ਸੈਣੀ, ਅਤੇ ਇਹਨਾਂ ਦੇ ਨਾਲ ਹੀ ਸਿਉਣਾ ਤੋਂ ਹੀ ਖੱਤ ਭੇਜਣ ਵਾਲੇ ਨੇ ਮਨਜੀਤ ਕੌਰ ਅਤੇ ਅਰਸ਼ਦੀਪ ਕੌਰ।
1: ਦੇਖੋ ਭੁਪਿੰਦਰ ਕੌਰ ਜੀ ਨੇ ਡਬਲ ਡਬਲ ਹਾਜ਼ਰੀ ਲਵਾਤੀ, ਖੱਤ ਵੀ ਭੇਜਤਾ ਅਤੇ ਉਹਨਾਂ ਨੇ
0: ਮੈਸੇਜ ਵੀ ਭੇਜਤਾ
1: ਜੀ।
0: ਸੋ ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਹਰਜਿੰਦਰ ਕੌਰ, ਹਰਦੀਪ ਕੌਰ, ਰਮਨ, ਜੋਤੀ ਅਤੇ ਜਸ਼ਨ। ਅਤੇ ਇਹਨਾਂ ਦੀ ਫਰਮਾਇਸ਼ ਹੈ ਕਿ ਸਾਨੂੰ ਗੀਤ ਸੁਣਾਇਆ ਜਾਵੇ ਮਾਈ ਨੀ ਮਾਈ ਮੁੰਡੇਰੀ ਪੇ ਤੇਰੀ। ਸੋ ਇਹਨਾਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਲਤਾ ਮੰਗੇਸ਼ਕਰ ਦਾ ਇਹ ਗੀਤ।

0: मन की बात प्रधानमंत्री श्री नरेंद्र मोदी भारत की जनता नाल सांझी करनगे मन की बात 28 जून सवेरे 11 बजे।
1: मेरे प्यारे देशवासियों नमस्कार। आप सबके बीच मन की बात, जन की बात, जन जन की बात, जन मन की बात।
0: आकाशवाणी दे सारे केंद्र ते सारे चैनल इस नूं प्रसारित करनगे। इस प्रसारण तो तुरंत बाद प्रधानमंत्री दे विचारां दा पंजाबी अनुवाद रिले किया जाएगा, जिसका मुड़ प्रसारण तुसीं सुन सकदे हो राती 8 बजे। इस तों इलावा आकाशवाणी दी वैबसाइट उपर FM गोल्ड ते उर्दू सर्विस दी लाइव स्ट्रीमिंग ते भी ये प्रोग्राम सुनिया जा सकेगा।
1: आप सबके बीच मन की बात, जन की बात, जन जन की बात, जन मन की बात।
0: आकाशवाणी पटियाला दी लाइव स्ट्रीमिंग ते मन की बात सुनन लई न्यूज ऑन AIR प्रसार भारती ऐप डाउनलोड करो ते सुनो मन की बात। इस दा प्रसारण दूरदर्शन दे राष्ट्रीय न्यूज ते बाकी भारतीय चैनलां ते भी कीता जावेगा। सुनना ना भुलना मन की बात 28 जून सवेरे 11 बजे।
2: जी प्रोग्राम चल रहा नारी लोक ते सानू नारी लोक लई अगला मैसेज भेजन वाली भैणा ने चकला बाजार समाणा तो संगीता राणी जंदल ते इन्हां दे नाल आरजू महक ते इन्हां दा पूरा परिवार जी। अगला मैसेज सानू फ्लैश होया रणजीत नगर सियाणा चौंक पटियाला तो कमला देवी रीना शर्मा होरां दा।
3: ਅਤੇ ਮੁੱਲਾਪੁਰ ਦਾਖਾ ਮੰਡੀ ਤੋਂ ਮੇਰੇ ਕੋਲ ਇੱਕ ਖੱਤ ਪਿਆ ਜੀ। ਇਹ ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਅਰੁਣਾ ਜੈਨ, ਨਗੀਨਾ ਜੈਨ, ਸੀਮਾ ਜੈਨ, ਸਾਰਿਕਾ ਜੈਨ, ਸੁਰਭੀ ਜੈਨ ਅਤੇ ਬਨੀਤਾ ਜੈਨ। ਅਤੇ ਫਾਤਮਾ ਖਾਤੂਨ ਅੰਸਾਰੀ ਲਿਖ ਰਹੇ ਨੇ ਜੀ ਬਕਸਰ ਬਿਹਾਰ ਤੋਂ। ਅਤੇ ਪੁਰਾਣਾ ਤਲਾਬ ਡੁਮਰਾਵ ਤੋਂ ਅਸਮਾ ਨਾਜ਼ ਅੰਸਾਰੀ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਅਤੇ ਸਰੀਮਪੁਰ ਬਕਸਰ ਤੋਂ ਆਸਮਾ ਖਾਤੂਨ ਅੰਸਾਰੀ
2: ਜੀ। ਸੋ ਪ੍ਰੋਗਰਾਮ ਲਈ ਸਾਨੂੰ ਅਗਲਾ ਮੈਸੇਜ ਭੇਜਣ ਵਾਲੀ ਭੈਣ ਹੈ ਜਸ਼ਨ ਰਾਣੀ, ਜੰਨਤ, ਰਜਨੀ, ਖੁਸ਼ੀ, ਜ਼ਿਲ੍ਹਾ ਪਟਿਆਲਾ ਪਿੰਡ ਜਨਸੂਹਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਅਤੇ ਸਾਨੂੰ ਅਗਲਾ ਮੈਸੇਜ ਫਲੈਸ਼ ਹੋ ਰਿਹਾ ਪਿੰਡ ਫਰੀਦ ਸਰਾਏ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਅਮਰਜੀਤ ਕੌਰ ਅਤੇ ਸ਼ਕਤੀ ਸੰਜੀਵ ਹੋਰਾਂ ਦਾ
3: ਜੀ। ਅਤੇ ਇਹ ਖੱਤ ਮੇਰੇ ਕੋਲ ਪਹੁੰਚਿਆ ਜੀ ਤਰਨ ਤਾਰਨ ਪੰਜਾਬ ਤੋਂ, ਪਿੰਡ ਹੈਗਾ ਕੈਰੋਂ। ਅਤੇ ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਸੁਨੀਤਾ, ਸ਼ੰਮੀ ਅਤੇ ਰਜਨੀ
2: ਜੀ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਫਿਲਮ ਏਕ ਥੀ ਲੜਕੀ ਦੇ ਵਿੱਚੋਂ ਇਸ ਗੀਤ ਨੂੰ।

0: ਜੀ ਕਮਲ, ਤੇ ਪ੍ਰੋਗਰਾਮ ਅੱਗੇ ਵੱਧ ਰਿਹਾ, ਸਮਾਂ ਵੀ ਅੱਗੇ ਵੱਧ ਰਿਹਾ, ਤੇ
1: ਜੀ
0: ਖਤ ਜਿਹੜੇ ਉਹ ਵੀ ਅੱਗੇ ਵੱਧ ਰਹੇ, ਮੈਸੇਜ ਵੀ ਵੱਧ ਰਹੇ ਆ ਨਾ,
1: ਜੀ
0: ਤੇ ਅਗਲਾ ਖਤ ਵੱਲ ਆਪਾਂ ਵੀ ਵੱਧ ਲੈਂਦੇ ਹਾਂ। ਇਹ ਖਤ ਆਇਆ ਸਾਡੇ ਕੋਲ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ, ਲਿਖਣ ਵਾਲੇ ਨੇ ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ ਤੇ ਕੁਲਵਿੰਦਰ ਕੌਰ ਮਾਨ।
1: ਜੀ ਸੋ ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ ਪਟਿਆਲਾ ਤੋਂ ਸਵਿਤਾ ਅਰੋੜਾ, ਨੈਨਸੀ ਅਰੋੜਾ, ਅਲੀਸ਼ਾ ਧਵਨ।
0: ਕਨੇਰਾ ਮੁਹੱਲਾ ਪਟਿਆਲਾ ਤੋਂ ਖਤ ਆਇਆ ਜੀ, ਲਿਖਣ ਵਾਲੇ ਨੇ ਨੀਲਮ ਬੱਤਾ, ਨਿਹਾਰਿਕਾ ਤੇ ਗੀਤੂ ਤੇ ਪਲਕ।
1: ਜੀ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੀਆਂ ਭੈਣਾਂ, ਪਹਿਲਾਂ ਤਾਂ ਮੈਮ ਆਪਾਂ ਨੂੰ ਸਤਿ ਸ਼੍ਰੀ ਅਕਾਲ ਕਰ ਰਹੀਆਂ ਨੇ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਅਤੇ ਉਹ ਕਹਿ ਰਹੀ ਹੈ, ਉਹਨਾਂ ਦਾ ਨਾਮ ਹੈ ਕਿ ਅਮਰਿੰਦਰ ਕੌਰ, ਬਲਵੀਰ ਕੌਰ, ਸ਼ਰਨ, ਅਮਨਪ੍ਰੀਤ, ਰਮਨ, ਹਰਪ੍ਰੀਤ, ਖੁਸ਼ਪ੍ਰੀਤ।
0: ਜੀ, ਅਤੇ ਮੇਰੇ ਖਿਆਲ ਗੀਤ ਸੁਣਵਾ ਦੀ ਇਹਨਾਂ ਨੂੰ, ਇਹਨਾਂ ਦੀ ਪਸੰਦ ਆ।
1: ਜੀ ਸੋ ਪਿੰਡ ਜਨਸੂਹਾ ਪਟਿਆਲਾ ਤੋਂ ਸਾਨੂੰ ਮੈਸੇਜ ਭੇਜਿਆ ਸੀ ਭੈਣਾਂ ਨੇ, ਜਸ਼ਨ, ਜੰਨਤ ਅਤੇ ਰਜਨੀ ਨੇ
0: ਜੀ,
1: ਔਰ ਖੁਸ਼ੀ ਹੋਰਾਂ ਨੇ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਸੀ ਗੀਤ ਬਾਬੁਲ ਕੀ ਦੁਆਏ ਲੇਤੀ ਜਾ। ਸੋ ਇਹਨਾਂ ਨੂੰ ਸੁਣਵਾਉਂਦੇ ਹਾਂ ਇਹਨਾਂ ਦਾ ਪਸੰਦੀਦਾ ਗੀਤ, ਅਤੇ
0: ਜੀ
1: ਇਸ ਗੀਤ ਨੂੰ ਅਸੀਂ ਲਿਆ ਫਿਲਮ ਨੀਲਕਮਲ ਦੇ ਵਿੱਚੋਂ।

ਭੈਣਾ ਪ੍ਰੋਗਰਾਮ ਨਾਰੀ ਲੋਕ ਚੱਲ ਰਿਹਾ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465006268। ਸੋ ਇਸ ਦੇ ਨਾਲ ਤੁਸੀਂ ਸਾਨੂੰ ਆਪਣੀ ਫਰਮਾਇਸ਼ ਵੀ ਦੱਸ ਸਕਦੇ ਹੋ ਅਤੇ ਅਸੀਂ ਤੁਹਾਡਾ ਪਸੰਦੀਦਾ ਗੀਤ ਜ਼ਰੂਰ ਸੁਣਵਾਉਣ ਦੀ ਕੋਸ਼ਿਸ਼ ਕਰਾਂਗੇ।

0: ਕੀ ਗੱਲ ਰਾਣੋ, ਠੀਕ ਜੀ ਨਹੀਂ ਲੱਗਦੀ।
1: ਨਹੀਂ ਨਹੀਂ, ਉਹ ਤਾਂ ਮੈਂ ਠੀਕ ਹਾਂ। ਛਾਤੀ ਦੇ ਇੱਕ ਪਾਸੇ ਨਾ ਗਿਲਟੀ ਜੀ ਬਣੀ ਹੋਈ ਹੈ, ਉਹ ਤਕਲੀਫ ਵੀ ਕੋਈ ਨਹੀਂ।
0: ਅੱਛਾ, ਫਿਰ ਤੂੰ ਡਾਕਟਰ ਨੂੰ ਨਹੀਂ ਦਿਖਾਇਆ?
1: ਨਾ ਨਾ, ਬੀਬੀ ਕਹਿੰਦੀ ਸੀ ਵੀ ਜੇ ਦੁੱਧ ਚੁੰਘਦਾ ਨਿਆਣਾ ਸਿਰ ਮਾਰ ਦੇ, ਉਹਦੇ ਕਰਕੇ ਵੀ ਐਵੇਂ ਹੋ ਜਾਂਦਾ ਹੁੰਦਾ।
0: ਰਾਣੋ, ਸਾਰੀਆਂ ਗੱਲਾਂ ਨੂੰ ਛੱਡ, ਆਪੇ ਡਾਕਟਰ ਨਾ ਬਣ। ਡਾਕਟਰ ਕਹਿੰਦੇ ਨੇ ਕਿ ਛਾਤੀ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਜਾਂ ਗਿਲਟੀ ਛਾਤੀ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ, ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਨੀ ਆ ਡਾਕਟਰ ਕੋਲ।
0: ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ।
2: ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ, ਤੇ ਮੇਰੇ ਨਾਲ ਨੇ
3: ਮੈਂ ਜਰੂਬਲ,
2: ਤੇ ਸੁਣਵਾ ਰਹੇ ਹਾਂ ਤੁਹਾਡੇ ਪਸੰਦੀਦਾ ਹਿੰਦੀ ਗੀਤ। ਸੋ ਸਾਨੂੰ ਅਗਲਾ ਖੱਤ ਭੇਜਣ ਵਾਲੀ ਭੈਣ ਨੇ
3: ਜੀ, ਖੱਤ ਭੇਜ ਰਹੇ ਨੇ ਜੀ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਖੈਂਚੀਆਂ ਤੋਂ
2: ਜੀ।
3: ਸਾਡੀਆਂ ਭੈਣਾਂ ਨੇ ਮਨਜੀਤ ਕੌਰ ਜੋੜਾ ਤੇ ਸਿਮਰਨ ਤੇ ਏਕਮ
2: ਜੀ। ਸੋ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਵਿਲੇਜ ਹਰਗਾਣਾ ਨੀਅਰ ਖੇਰੀ ਨੁਰਦ ਤੋਂ, ਯਾਨੀ ਕਿ ਜ਼ਿਲ੍ਹਾ ਪਟਿਆਲਾ ਇਹਨਾਂ ਦਾ, ਫਤਿਹਗੜ੍ਹ ਸਾਹਿਬ ਹੈ, ਅਤੇ ਭੈਣ ਭੇਜ ਰਹੀ ਹੈ ਮੈਸੇਜ ਗੁਰਮੀਤ ਕੌਰ
3: ਜੀ।
2: ਸੋ ਇਸ ਦੇ ਨਾਲ ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ ਪਿੰਡ ਚੂੜਪੁਰ ਮਰਾਸੀਆਂ ਤੋਂ ਸਰਬਜੀਤ ਕੌਰ
3: ਜੀ, ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਖਾਤਾ ਹੈ ਜੀ। ਸਾਡੀਆਂ ਭੈਣਾਂ ਜਿਹੜੀਆਂ, ਜਿਨ੍ਹਾਂ ਨੇ ਲਿਖਿਆ, ਉਹਨਾਂ ਦੇ ਨਾਮ ਨੇ ਰੇਖਾ, ਸੋਨੀ, ਗਗਨ, ਸੀਤਾ ਅਤੇ ਗੀਤਾ
2: ਜੀ।
3: ਅਤੇ ਉਸ ਤੋਂ ਇਲਾਵਾ ਇਹ ਮੈਸੇਜ, ਮਾਫ ਕਰਨਾ, ਇਹ ਖੱਤ ਜਿਹੜਾ ਮੇਰੇ ਕੋਲ ਅੱਗੇ ਇੱਕ ਹੋਰ ਪਿਆ ਹੋਇਆ, ਇਹ ਮੁੱਲਾਪੁਰ ਮੰਡੀ ਜ਼ਿਲ੍ਹਾ ਲੁਧਿਆਣਾ ਤੋਂ ਹੈ
2: ਜੀ।
3: ਲਿਖਣ ਵਾਲੀ ਸਾਡੀਆਂ ਭੈਣਾਂ ਨੇ ਮੰਜੂ ਸ਼ਰਮਾ, ਅਰੁਣਾ ਜੈਨ, ਨਗੀਨਾ ਜੈਨ ਅਤੇ ਸਾਰਿਕਾ ਜੈਨ, ਬਨੀਤਾ ਜੈਨ
2: ਜੀ। ਸੋ ਸਾਨੂੰ ਪਿੰਡ ਤੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਮੈਸੇਜ ਭੇਜਣ ਵਾਲੀ ਭੈਣ ਨੇ ਪਰਮਜੀਤ ਕੌਰ ਅਤੇ ਕਿਰਨਦੀਪ ਕੌਰ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਫਿਲਮ ਚਾਂਦਨੀ ਦੇ ਵਿੱਚੋਂ ਕਿਸੇ ਵੀ ਗੀਤ ਦੀ
3: ਜੀ,
2: ਸਾਨੂੰ ਸੁਣਵਾਉਂਦੇ ਹਾਂ ਫਿਲਮ ਚਾਂਦਨੀ ਦੇ ਇਸ ਗੀਤ ਨੂੰ। ਸੋ ਭੈਣ, ਤੁਸੀਂ ਵੀ ਸਾਨੂੰ ਆਪਣਾ ਮੈਸੇਜ ਭੇਜ ਸਕਦੀਆਂ, ਉਹ ਸਾਡਾ ਨੰਬਰ ਹੈ 94650 0268।

0: ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਬਬੀਤਾ ਰਾਣੀ ਰੰਜੂ ਮੰਜੂ ਹੋਰਾਂ ਦਾ ਪਿੰਡ ਖਾਰਜਪੁਰ ਜ਼ਿਲ੍ਹਾ ਪਟਿਆਲਾ ਤੋਂ, ਅਤੇ ਇਹਨਾਂ ਦੀ ਵੀ ਇਹ ਫਰਮਾਇਸ਼ ਹੈ ਕਿ ਇਹ ਵੀ ਫਿਲਮ ਚਾਂਦਨੀ ਦੇ ਵਿੱਚੋਂ ਗੀਤ ਸੁਣਨਾ ਚਾਹੁੰਦੇ ਨੇ।
1: ਜੀ।

0: ਜੀ ਕਮਲ, ਬਹੁਤ ਸਾਰੇ ਖਤ ਮੇਰੇ ਕੋਲ ਹੋਰ ਅੱਗੇ ਜਿਹੜੇ ਉਹ ਮੈਂ ਖੋਲ ਲਏ ਨੇ ਜੀ,
1: ਜੀ
0: ਅਤੇ ਇਹ ਖਤ ਸਾਡੇ ਕੋਲ ਆਇਆ ਗੀਤਾ ਦੇਵੀ, ਕਵਿਤਾ ਸਰਬਜੀਤ ਕੌਰ ਸੰਧੂ, ਦਿਆਲੋ ਲਾਜੋ ਗੁਰਮੇਲੋ ਅਤੇ ਸੁਖਵਿੰਦਰ ਕੌਰ ਛਿੰਦਰੋ ਰਾਜਬਾਲਾ ਅਤੇ ਉਹਨਾਂ ਦਾ ਪਰਿਵਾਰ ਦਾ
1: ਜੀ
0: ਪਰਿਵਾਰ ਨੇ ਲਿਖਿਆ ਇਹ। ਇਹ ਹੈ ਜੀ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਲਿਖ ਰਹੇ ਨੇ ਇਹ,
1: ਜੀ
0: ਠੀਕ ਹੈ। ਅਤੇ ਇੱਕ ਹੋਰ ਖਤ ਮੇਰੇ ਅੱਗੇ ਪਿਆ ਜੀ, ਇਹ ਸਾਨੂੰ ਆਇਆ ਪਿੰਡ ਹੈ ਜੀ ਖਾਨੇ ਕੀ ਢਾਬ ਮਲੋਟ ਪੈਂਦਾ ਹੈ ਪਿੰਡ, ਅਤੇ ਭੈਣਾਂ ਨੇ ਸਾਡੀਆਂ ਜਸਵਿੰਦਰ ਕੌਰ ਅਤੇ ਮਨਰੀਤ ਕੌਰ।
1: ਜੀ ਸੋ ਸਾਨੂੰ ਮੈਸੇਜ ਭੇਜ ਰਹੇ ਨੇ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਅਤੇ ਅਮਨ, ਅਤੇ ਇਹਨਾਂ ਨਾਲ ਹੀ ਮੈਸੇਜ ਭੇਜਣ ਵਾਲੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦਾ ਨਾਮ ਹੈ ਕਮਲਾ ਰਾਣੀ ਅਤੇ ਗੀਤਿਕਾ ਭਾਨੂ, ਅਤੇ ਮੈਸੇਜ ਭੇਜ ਰਹੇ ਨੇ ਉੱਤਮ ਨਗਰ ਦਿੱਲੀ ਤੋਂ।
0: ਜੀ, ਅਤੇ ਕਮਲ ਮੇਰੇ ਕੋਲ ਖੱਤ ਬੜਾ ਹੀ ਸੁੰਦਰ ਪਿਆ, ਕਿਉਂਕਿ ਇਹਨਾਂ ਨੇ ਨਾ ਬਹੁਤ ਸਾਰੇ ਰੰਗਾਂ ਨਾਲ ਨੀਲਾ, ਗੁਲਾਬੀ, ਹਰਾ, ਸਾਰੇ ਰੰਗ ਇਹਨਾਂ ਨੇ ਨਾ ਇੱਕ ਖੱਤ 'ਚ ਮਤਲਬ ਸਜਾ ਕੇ ਭੇਜੇ ਹੋਏ ਨੇ। ਤਾਂ ਦੇਖੋ ਇੱਥੋਂ ਪਤਾ ਵੀ ਲੱਗਦਾ ਵੀ ਸਾਡੀਆਂ ਭੈਣਾਂ ਕਿੰਨੇ ਪਿਆਰ ਨਾਲ ਸਾਨੂੰ ਕਿੰਨਾ ਸਮਾਂ ਕੱਢ ਕੇ ਖੱਤ
1: ਬਿਲਕੁਲ
0: ਲਿਖਦੀਆਂ ਨਾ। ਅਤੇ ਇਹ ਸਾਡੀਆਂ ਭੈਣਾਂ ਨੇ ਜੀ, ਪ੍ਰਿਅੰਕਾ ਗਰਗ ਸਾਡੀ ਭੈਣ ਹੈ, ਇਹਨਾਂ ਨੇ ਲਿਖਿਆ ਹੈ ਬਾਲਦ ਖੁਰਦ ਨੇੜੇ ਭਵਾਨੀਗੜ੍ਹ ਪਿੰਡ ਜ਼ਿਲ੍ਹਾ ਜਿਹੜਾ ਸੰਗਰੂਰ ਤੋਂ।
1: ਜੀ ਸੋ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਰੁਪਿੰਦਰ ਕਿਰਨ ਅਤੇ ਰਣਜੀਤ ਹੋਰਾਂ ਦਾ ਨਿਓਲਾ ਅੰਬਾਲਾ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਸ਼੍ਰੇਆ ਘੋਸ਼ਾਲ ਦੀ ਆਵਾਜ਼ ਨੂੰ।

0: ਜੀ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਕਨੇਰਾ ਮੁਹੱਲਾ ਪਟਿਆਲਾ ਤੋਂ ਨੀਲਮ ਬੱਤਾ, ਪਲਕ ਬੱਤਾ, ਗੀਤੂ ਬੱਤਾ, ਨਿੱਕੀ, ਨਿਹਾਰਿਕਾ ਅਤੇ ਵੰਸ਼ਿਕਾ ਬੱਤਾ ਹੋਰਾਂ ਦਾ।
1: ਜੀ, ਅਤੇ ਖਾਤਾ ਸਾਡੇ ਕੋਲ ਆਇਆ ਹੈ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ, ਲਿਖਣ ਵਾਲੇ ਨੇ ਮਹਿਰਾਜ ਜਹਾਂ। ਅਤੇ
0: ਜੀ
1: ਅਗਲਾ ਖਾਤਾ ਸਾਡੇ ਕੋਲ ਆਖਰੀ ਖਾਤੇ ਹੈ, ਵੈਸੇ ਪ੍ਰੋਗਰਾਮ ਵੀ ਖਤਮ ਹੋਣ ਵਾਲਾ ਹੈ।
0: ਜੀ
1: ਅਤੇ ਇਹ ਆਇਆ ਸਾਡੇ ਕੋਲ ਮੁਕਤਸਰ ਤੋਂ, ਲਿਖਣ ਵਾਲੇ ਨੇ ਬਲਜਿੰਦਰ ਕੌਰ ਅਤੇ ਮਾਨ ਰਵਨੀਤ ਅਤੇ ਨਿਸ਼ੂ, ਅਤੇ ਨਾਲ ਹੀ ਪਿੰਡ ਡਕਾਲਾ ਜ਼ਿਲ੍ਹਾ ਪਟਿਆਲਾ ਤੋਂ ਜਗਦੀਪ ਕੌਰ, ਪਰਨੀਤ ਕੌਰ ਅਤੇ ਮਨਜੀਤ ਕੌਰ ਜੀ ਸਾਨੂੰ ਖਤ ਲਿਖ ਰਹੇ ਨੇ।
0: ਜੀ ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਯੇ ਜਵਾਨੀ ਹੈ ਦੀਵਾਨੀ ਦੇ ਵਿੱਚੋਂ ਇਸ ਗੀਤ ਨੂੰ।

0: ਜੀ ਕਮਲ, ਤੇ ਪ੍ਰੋਗਰਾਮ ਜਿਹੜਾ ਸਾਡਾ ਆਖਿਰ ਵੱਲ ਪਹੁੰਚ ਗਿਆ, ਵਕਤ ਵੀ ਜਿਹੜਾ 2-3 ਮਿੰਟ ਹੀ ਰਹਿ ਗਿਆ, ਤੇ
1: ਜੀ
0: ਜਾਂਦੇ ਜਾਂਦੇ ਸਾਡੇ ਭੈਣਾਂ ਨੂੰ ਇੱਕ ਵਾਰੀ ਐਡਰੈਸ ਸਾਡਾ ਦੁਬਾਰਾ ਦੱਸ ਦਈਏ ਤਾਂ ਕਿ ਉਹ ਸਾਨੂੰ ਆਪਣਾ ਇੱਕ ਖਤ ਲਿਖ ਸਕਣ, ਹੈ ਨਾ ਜੀ?
1: ਬਿਲਕੁਲ,
0: ਤੇ ਐਡਰੈਸ ਹੈ ਸਾਡਾ ਪ੍ਰੋਗਰਾਮ ਨਾਰੀ ਲੋਕ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਤੇ ਸਾਡਾ
1: ਜੀ
0: ਪਿੰਨ ਕੋਡ ਹੈ ਜੀ 1470002। ਇਸ ਐਡਰੈਸ ਉੱਤੇ ਤੁਸੀਂ ਸਾਨੂੰ ਆਪਣਾ ਖਤ ਲਿਖ ਸਕਦੇ ਹੋ, ਆਪਣੀਆਂ ਫਰਮਾਇਸ਼ਾਂ ਦੱਸ ਸਕਦੇ ਹੋ, ਤੇ ਜੇ ਕੋਈ ਸੁਝਾਅ ਵੀ ਹੈ ਤਾਂ ਤੁਸੀਂ ਉਹ ਵੀ ਸਾਨੂੰ ਜਿਹੜਾ ਲਿਖ ਕੇ ਪਾ ਸਕਦੇ ਹੋ।
1: ਬਿਲਕੁਲ, ਤੇ ਭੈਣੋ ਮੈਸੇਜ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਖਤ ਨਹੀਂ ਭੇਜ ਸਕਦੀਆਂ, ਤੇ ਸਾਡਾ ਨੰਬਰ ਹੈ 9465006268, ਤੇ ਮੈਸੇਜਸ ਤੁਹਾਡੇ ਕੱਲ੍ਹ ਨੂੰ ਇਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਏ ਜਾਣਗੇ ਤੇ ਕੱਲ੍ਹ ਸੁਣਵਾਏ ਜਾਣਗੇ ਪੰਜਾਬੀ ਗੀਤ।
0: ਜੀ, ਤੇ ਇਸੇ ਤਰ੍ਹਾਂ ਜਿਵੇਂ ਅੱਜ ਦਾ ਪ੍ਰੋਗਰਾਮ ਅਸੀਂ ਤੁਹਾਡੇ ਨਾਂ ਕੀਤਾ, ਰੋਜ਼ ਹੀ ਤੁਹਾਡੇ ਨਾਂ ਕਰਦੇ ਹਾਂ, ਤੇ ਉਮੀਦ ਹੈ ਕਿ ਕੱਲ੍ਹ ਵੀ ਜਿਹੜੇ ਸਾਨੂੰ ਬਹੁਤ ਸਾਰੇ ਖਤ ਜਿਹੜੇ ਆ ਤੇ ਮੈਸੇਜ ਸਾਡੇ ਸਾਰੇ ਜਿਹੜੇ ਆ ਅੱਜ ਦੀ ਤਰ੍ਹਾਂ ਹੀ ਜਿਹੜਾ ਸਾਡੇ ਕੋਲ ਪਹੁੰਚਣਗੇ।
1: ਜੀ,
0: ਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਜੀ ਮੈਨੂੰ, ਰੂਬਲ ਨੂੰ ਤੇ ਮੇਰੇ ਨਾਲ
1: ਕਮਲਪ੍ਰੀਤ ਕੌਰ ਨੂੰ ਖਤਮ ਕਰਨ ਦੀ ਦਿਓ
0: ਇਜਾਜ਼ਤ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਬਿਲਾਓ, ਇਸ ਵੇਲੇ ਦੁਪਹਿਰ ਦੇ 1 ਵਜ ਰਹੇ ਨੇ ਅਤੇ ਹੁਣ ਪੇਸ਼ ਹੈ ਸਾਡੇ ਪ੍ਰੋਗਰਾਮ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਤੋਂ ਬਾਅਦ ਯਾਨੀ ਕਿ 1:02 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ, ਜਿਸ ਦੇ ਵਿੱਚ ਤੁਹਾਡੇ ਖਤਾਂ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਗੀਤ ਸੁਣਵਾਏ ਜਾਣਗੇ। ਇੱਕ ਵੱਜ ਕੇ 10 ਮਿੰਟ 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਵੱਜ ਕੇ 15 ਮਿੰਟ 'ਤੇ ਲੈ ਕੇ ਹਾਜ਼ਰ ਹੋਵਾਂਗੇ ਨਗਮੇ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ। 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 2 ਵਜੇ ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। 2:15 ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ, ਅਤੇ ਇਸ ਦੇ ਵਿੱਚ ਅੱਜ ਦਾ ਸ਼ਬਦ ਹੈ ਘੜੀ। 3 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕਰਾਂਗੇ ਕੌਮੀ ਸੇਵਾ ਵਿਵਸਥ ਭਾਰਤ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 5 ਵਜੇ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ, ਅਤੇ 5:02 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਪੇਸ਼ ਕਰਾਂਗੇ ਪ੍ਰੋਗਰਾਮ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਵਿਸ਼ੇਸ਼ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਵਿੱਚ ਅੱਜ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸ਼ਾਮ 6 ਵਜੇ ਲੈ ਕੇ ਹਾਜ਼ਰ ਹੋਵਾਂਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 6:05 'ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਿਆ ਜਾਵੇਗਾ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਪੇਸ਼ ਕਰਾਂਗੇ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਪਕਿਓਰ। 7 ਵਜੇ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ, ਅਤੇ 7:02 'ਤੇ ਲੈ ਕੇ ਹਾਜ਼ਰ ਹੋਵਾਂਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। 7:30 ਪੇਸ਼ ਕਰਾਂਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 7:40 'ਤੇ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਪੇਸ਼ ਕਰਾਂਗੇ ਪ੍ਰੋਗਰਾਮ ਰੇਡੀਓ OPD। ਰਾਤ 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਅਤੇ 9:00 ਤੋਂ ਲੈ ਕੇ 10:00 ਤੱਕ ਪੇਸ਼ ਕੀਤਾ ਜਾਵੇਗਾ ਕੌਮੀ ਸੇਵਾ ਵਿਵਸਥ ਭਾਰਤ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। 10:00 ਲੈ ਕੇ ਹਾਜ਼ਰ ਹੋਵਾਂਗੇ ਨਿਊਜ਼ ਹੈਡਲਾਈਨ, ਅਤੇ 10:02 'ਤੇ ਪ੍ਰੋਗਰਾਮ ਪੰਜਾਬੀ ਤੜਕਾ। ਇਸ ਦੇ ਨਾਲ ਹੀ 10:30 ਤੁਸੀਂ ਸੁਣੋਗੇ ਪ੍ਰੋਗਰਾਮ ਰਜਨੀਗੰਧਾ। 11:00 ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 1:03 ਹੋ ਰਹੇ ਨੇ, ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ। ਅੱਜ ਦਾ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਖਤਾਂ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਉਂਦੇ ਹਾਂ। ਸਾਨੂੰ ਪਹਿਲਾਂ ਖਤ ਮਿਲਿਆ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ। TD ਮਲਹੋਤਰਾ, ਰਿਤਿਕ, ਪ੍ਰਤੀਕ, ਜੈਵੀਰ ਠਾਕੁਰ ਅਤੇ ਅਮਨਦੀਪ ਸ਼ਰਮਾ ਹੋਰਾਂ ਦਾ ਪ੍ਰੋਗਰਾਮ ਦੇ ਵਿੱਚ। ਸਾਨੂੰ ਅਗਲਾ ਖਤ ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ। ਇਹਨਾਂ ਨੇ ਖਤ ਭੇਜਿਆ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੂ, ਕੈਂਚੀਆਂ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਫਿਲਮ ਦਬੰਗ ਦੇ ਵਿੱਚੋਂ।

ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ 1:15 'ਤੇ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। ਅਤੇ ਹੁਣ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਇਹ ਦੂਜੀ ਅਜਿਹੀ ਬਰਾਮਦਗੀ ਹੈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗੰਸ, ਨਸ਼ੀਲੇ ਪਦਾਰਥ ਅਤੇ ਵੱਡੀ ਗਿਣਤੀ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਅਪਰਾਧਿਕ ਅਨਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਗੱਲ ਕਿਹਾ ਕਿ ਸੂਬਾ ਸਰਕਾਰ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਨਤ ਤੋਂ ਦੂਰ ਕਰਨ ਲਈ ਸੂਬੇ ਭਰ ਵਿੱਚ 3,100 ਸਟੇਡੀਅਮ ਬਣਾ ਰਹੀ ਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ, ਨਸ਼ਿਆਂ ਦੇ ਖਾਤਮੇ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕਰ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਟੇਡੀਅਮ 10,35,00,000 ਰੁਪਏ ਦੀ ਅਨੁਮਾਨਿਤ ਲਾਗਤ ਨਾਲ 9 ਏਕੜ ਪੰਚਾਇਤੀ ਜ਼ਮੀਨ ਤੇ ਬਣਾਇਆ ਜਾਏਗਾ। ਸਟੇਡੀਅਮ ਵਿੱਚ 8 ਲੇਨਾਂ ਵਾਲਾ ਅੰਤਰਰਾਸ਼ਟਰੀ ਪੱਧਰ ਦਾ 400 ਮੀਟਰ ਦਾ ਸਿੰਥੈਟਿਕ ਐਥਲੈਟਿਕ ਟਰੈਕ ਹੋਏਗਾ। ਇਹ ਟਰੈਕ 100 ਮੀਟਰ, 200 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਵਰਗੇ ਐਥਲੈਟਿਕ ਮੁਕਾਬਲਿਆਂ ਦੇ ਨਾਲ ਨਾਲ ਹੋਰ ਟਰੈਕ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਢੁਕਵਾਂ ਹੋਏਗਾ। ਨਸ਼ਿਆਂ ਵਿਰੁੱਧ ਲੜਾਈ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਨੂੰ ਸਭ ਤੋਂ ਮਜ਼ਬੂਤ ਹਥਿਆਰ ਦੱਸਦਿਆਂ ਉਨ੍ਹਾਂ ਕਿਹਾ ਕਿ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਮੁਹਿੰਮ ਵਿੱਚ ਸਭ ਤੋਂ ਕਾਰਗਰ ਸਾਧਨ ਹੋ ਸਕਦਾ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬੋਰੇਟਰੀ ਦਾ ਉਦਘਾਟਨ ਕੀਤਾ ਤੇ ਡੱਬ ਵਾਲੀ ਰੋਡ ਸਥਿਤ ਖੇਤੀ ਭਵਨ ਵਿਖੇ ਸੀਡ ਟੈਸਟਿੰਗ ਲੈਬ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਸੂਬੇ ਵਿੱਚ ਖੇਤੀਬਾੜੀ ਸਬੰਧੀ ਵਸਤਾਂ ਦੀ ਗੁਣਵੱਤਾ ਕੰਟਰੋਲ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ 'ਚ ਮਦਦ ਮਿਲੇਗੀ। ਮੰਤਰੀ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਕਾਇਮ ਕੀਤੀ ਗਈ ਬਾਇਓ ਫਰਟੀਲਾਈਜ਼ਰ ਲੈਬ ਦੀ ਸਾਲਾਨਾ ਜਾਂਚ ਸਮਰੱਥਾ ਘੱਟੋ ਘੱਟ 1,000 ਸੈਂਪਲਾਂ ਦੀ ਏ। ਇਹ ਲੈਬ ਬਹੁਤ ਅਹਿਮ ਹੈ ਕਿਉਂਕਿ ਪੰਜਾਬ ਦੇ ਕਿਸਾਨ ਰਸਾਇਣਕ ਖਾਦਾਂ ਨੂੰ ਛੱਡ ਕੇ ਬਾਇਓ ਫਰਟੀਲਾਈਜ਼ਰ ਜੈਵਿਕ ਖਾਦਾਂ ਵੱਲ ਰੁੱਖ ਕਰ ਰਹੇ ਨੇ ਅਤੇ ਇਹ ਲੈਬ ਬਾਜ਼ਾਰ ਵਿੱਚ ਉਪਲਬਧ ਉਤਪਾਦਾਂ ਦੀ ਗੁਣਵੱਤਾ ਦਾ ਪਤਾ ਲਾਉਣ ਵਿੱਚ ਉਨ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ 2 ਕਰੋੜ ਰੁਪਏ ਦੀ ਲਾਗਤ ਵਾਲੀ ਸੀਡ ਟੈਸਟਿੰਗ ਲੈਬ ਵਿਗਿਆਨਕ ਤਰੀਕੇ ਨਾਲ ਗੁਣਵੱਤਾ ਜਾਂਚ ਦੀ ਸਹੂਲਤ ਪ੍ਰਦਾਨ ਕਰੇਗੀ ਤੇ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਮਿਲਣਾ ਯਕੀਨੀ ਬਣਾਏਗੀ। ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦੇ ਨਾਲ ਰਲ ਕੇ ਇਹ ਸੀਡ ਟੈਸਟਿੰਗ ਲੈਬ ਖੇਤੀ ਸਮੱਗਰੀ ਲਈ ਸਖ਼ਤ ਮਿਆਰ ਲਾਗੂ ਕਰੇਗੀ ਤੇ ਨਕਲੀ ਜਾਂ ਗੈਰ ਮਿਆਰੀ ਉਤਪਾਦਾਂ ਦੀ ਵਿਕਰੀ ਤੇ ਰੋਕ ਲਾਏਗੀ। ਮੰਤਰੀ ਨੇ ਵੀ ਕਿਹਾ ਕਿ ਲੈਬੋਰੇਟਰੀਆਂ ਟੈਸਟਿੰਗ ਲਈ ਦੂਜੇ ਰਾਜਾਂ ਵਿੱਚ ਸੈਂਪਲ ਭੇਜਣ ਸਬੰਧੀ ਕਿਸਾਨਾਂ ਦੀ ਖਜਲਖੁਆਰੀ ਨੂੰ ਖਤਮ ਕਰਨਗੀਆਂ। ਹੁਣ ਇਹ ਸਾਰੀ ਪ੍ਰਕਿਰਿਆ ਪੰਜਾਬ ਵਿੱਚ ਹੀ ਮੁਕੰਮਲ ਹੋਏਗੀ ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਏਗੀ। ਜੰਮੂ ਕਸ਼ਮੀਰ ਵਿੱਚ ਸਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਪੁਲਿਸ ਨੇ ਕੇਂਦਰੀ ਸਨਅਤੀ ਸੁਰੱਖਿਆ ਬਲ CISF ਅਤੇ ਸਰਹੱਦੀ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆ ਸਰਹੱਦੀ ਇਲਾਕੇ ਰਥਾਨਾ, ਸਲੇਹਰ, ਚੱਕ, ਜਗਤੂ ਅਤੇ ਹੋਰ ਖੇਤਰਾਂ ਵਿੱਚ ਨਿਗਰਾਨੀ ਵਧਾ ਦਿੱਤੀ ਏ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਵੀ ਚੌਕਸੀ ਵਧਾਈ ਜਾ ਰਹੀ ਏ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਨਿਖਿਲ ਗਰਗ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਓਂ, ਲੁਧਿਆਣਾ ਨੂੰ ਪਟਿਆਲਾ ਸਥਿਤ ਉਸਦੀ ਰਿਹਾਇਸ਼ ਤੇ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਇੱਕ ਸਹਿਕਾਰੀ ਸਭਾ ਦੇ ਮੈਨੇਜਰ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਇਸ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਰਦਾਂ ਦੀ FIH ਪ੍ਰੋ ਹਾਕੀ ਲੀਗ ਵਿਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਭਲਕੇ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਸਰੋਤਿਓ, ਪ੍ਰੋਗਰਾਮ ਨਗਮੇ ਦਾ ਬਾਕੀ ਲੈਣ ਦਾ ਹਿੱਸਾ ਲੈ ਕੇ ਹਾਜ਼ਰ ਹਾਂ, ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਜਿਹੜਾ ਖੱਤ ਭੇਜਣ ਵਾਲੇ ਨੇ ਉਹਨਾਂ ਦਾ ਨਾਮ ਹੈ ਕਬੀਰ ਅਤੇ ਜੈਜਵੀਰ ਸੰਧੂ, ਵਰਨੀਤ ਪਵਨੀਤ ਸੰਧੂ ਹੋਰਾਂ ਨੇ ਭੇਜਿਆ ਸਾਨੂੰ ਅਗਲਾ ਖੱਤ, ਅਤੇ ਬੰਸਰੀ ਲਾਲ ਸੰਧੂ ਹੋਰਾਂ ਨੇ। ਇਹਨਾਂ ਦਾ ਜੋ ਪਤਾ ਹੈ ਉਹ ਨਹੀਂ ਲਿਖਿਆ ਹੋਇਆ ਪ੍ਰੋਗਰਾਮ ਦੇ ਵਿੱਚ। ਅਗਲਾ ਖੱਤ ਭੇਜਣ ਵਾਲੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਅਤੇ ਮਹਾਰੇਜ ਜਾ, ਅਤੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਇਹਨਾਂ ਨੇ ਸਾਨੂੰ ਖੱਤ ਭੇਜਿਆ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਹੋਰੀ, ਜਗਦੀਪ ਕੌਰ, ਪਰਨੀਤ ਕੌਰ, ਮਨਜੀਤ, ਬਲਜਿੰਦਰ, ਰਵਨੀਤ, ਨਿਸ਼ੂ, ਇਹਨਾਂ ਨੇ ਸਾਨੂੰ ਖੱਤ ਭੇਜਿਆ ਪਿੰਡ ਕਾਲਾ ਜ਼ਿਲ੍ਹਾ ਪਟਿਆਲਾ ਤੋਂ। ਪਿੰਡ ਅਤਾਪੁਰ ਕਲੋਨੀਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਖੱਤ ਭੇਜਣ ਵਾਲੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਖੱਤ ਭੇਜਿਆ ਹੈ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਅਤੇ ਗੁਰਸ਼ਬਦ। ਅਤੇ ਇਸੇ ਦੇ ਨਾਲ ਪਿੰਡ ਫਰੀਦ ਸਰਾਏ, ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਖੱਤ ਭੇਜਣ ਵਾਲੇ ਨੇ ਜੰਗੀਰ ਸਿੰਘ ਸੂਬੇਦਾਰ, ਜੁਗਰਾਜ ਸਿੰਘ ਨੰਬਰਦਾਰ ਅਤੇ ਸ਼ੋਭਾ ਸਿੰਘ ਗਿੱਲ ਹੋਰੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਇਹ ਗੀਤ। ਅਤੇ ਇਸ ਗੀਤ ਨੂੰ ਗਾਇਆ ਸ਼ਫਤ ਅਮਾਨਤ ਅਲੀ ਹੋਰਾਂ ਨੇ।

0: ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇਅ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਪ੍ਰੋਗਰਾਮ ਨਗਮੇ ਲਈ ਅਗਲਾ ਖਤ ਭੇਜਿਆ ਹੈ ਅਮਰਗੜ੍ਹ ਤਹਿਸੀਲ ਸੈਦੂਲਗੜ੍ਹ ਤੋਂ। ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਤੇ KS ਮਾਨ ਹੋਰਾਂ ਨੇ ਪਟੇਲ ਨਗਰ ਮਲੌਟ ਤੋਂ ਸਾਨੂੰ ਖਤ ਭੇਜਣ ਵਾਲੇ ਨੇ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਬੇਬੀ ਆਰਜ਼ੂ ਜਜੋਰੀਆ ਅਤੇ ਇਹਨਾਂ ਦਾ ਪੂਰਾ ਜਜੋਰੀਆ ਪਰਿਵਾਰ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖਤ ਮਿਲਿਆ ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ, ਰਵਨੀਤ, ਨਿਸ਼ੂ ਹੋਰਾਂ ਦਾ। ਚੱਕਲਾ ਬਾਜ਼ਾਰ ਸਮਾਣਾ ਤੋਂ ਖਤ ਭੇਜਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜੰਦਲ ਅਤੇ ਹਸਮੁਖ ਜੰਦਲ। ਕਨੇਰਾ ਮੁਹੱਲਾ ਪਟਿਆਲਾ ਤੋਂ ਸਾਨੂੰ ਖਤ ਭੇਜਿਆ ਨੀਲਮ ਬੱਤਾ, ਮੁਕੇਸ਼ ਬੱਤਾ, ਨਿਤਿਨ ਬੱਤਾ, ਪਲਕ ਮੱਤਾ ਅਤੇ ਕਰਨ ਬੱਤਾ, ਗੀਤੂ, ਨਿਹਾਰਿਕਾ, ਵੰਸ਼ ਬੱਤਾ ਹੋਰਾਂ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਫਿਲਮ ਰਾਸਲੀਲਾ ਦੇ ਵਿੱਚੋਂ।

ਪ੍ਰੋਗਰਾਮ ਨਗਮੇ ਦੇ ਵਿੱਚ ਅਗਲਾ ਖੱਤ ਯਾਨੀ ਕਿ ਆਖਰੀ ਗੀਤ ਸੁਣਵਾਉਣ ਦੀ ਫਰਮਾਇਸ਼ ਭੇਜ ਰਹੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਮਿਰਕਾ ਜਾਤੀ ਅਤੇ ਮੀਕਾ ਵਿਰਕ ਹੋਰੀ। ਅਗਲਾ ਖੱਤ ਸਾਨੂੰ ਮਿਲਿਆ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਕਰੁਣਾ ਵਰਮਾ ਹੋਰਾਂ ਦਾ। ਬਕਸਰ ਵਿਹਾਰ ਤੋਂ ਖੱਤ ਭੇਜਣ ਵਾਲੇ ਨੇ ਫਾਤਿਮਾ ਖਾਤੂਨ, ਅਸਲਮ ਅਕਰਮ ਅਤੇ ਅਲਤਾਫ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖੱਤ ਭੇਜ ਰਹੇ ਨੇ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ, ਦੀਪਕ ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਖੱਤ ਭੇਜਣ ਵਾਲੇ ਨੇ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ ਸੋਨੀ, ਸੀਤਾ ਔਰ ਗੀਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਦੇ ਵਿੱਚੋਂ ਇਸ ਗੀਤ ਨੂੰ।

0: ਇਸੇ ਗੀਤ ਦੇ ਨਾਲ ਪ੍ਰੋਗਰਾਮ ਨਗਮੀਤ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ।
1: ਮੁੱਕਦੀ ਜਾਵੇ ਕੁਦਰਤ ਲੋਕੋ, ਅਕਲ ਇਲਮ ਦਾ ਪੱਲਾ ਫੜ ਕੇ ਹੁਣ ਤੇ ਸੋਚੋ, ਹੁਣ ਤੇ ਸੋਚੋ। ਪੁੱਤਰਾਂ ਨੂੰ ਅਪਣਾਉਣ ਵਾਲਿਓ, ਧੀਆਂ ਦਾ ਤੇ ਲਾਉਣ ਵਾਲਿਓ, ਕੁਦਰਤ ਨੂੰ ਕਿਉਂ ਰਹੇ ਵਿਸਾਰ, ਧੀਆਂ ਦਾ ਕਰੋ ਸਤਕਾਰ। ਸਾਂਭ ਲਵੋ ਕੁਦਰਤ ਨੂੰ ਲੋਕੋ, ਵਾਤਾਵਰਣ ਦਾ ਫੜ ਕੇ ਪੱਲਾ।
2: ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।
0: FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਯਾਨੀ ਕਿ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।
3: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਹੈ ਅਤੇ ਭਾਰਤ ਦੇ ਕਿਦੰਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸ੍ਰੀ ਮੋਦੀ ਪਹਿਲਾਂ 2015 ਵਿੱਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇੱਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਏਗੀ। ਦੌਰੇ ਦੌਰਾਨ ਸ੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸਬੰਧ ਇਤਿਹਾਸਕ, ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ 'ਤੇ ਆਧਾਰਿਤ ਨੇ। ਇੱਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿੱਚ ਇੱਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦੇ ਸਾਰੇ ਖੇਤਰਾਂ 'ਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਸੈਸ਼ਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਸ਼ਲਸ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰੀ ਬੈਰੀ ਫੋਰੇ ਨੇ ਕਿਹਾ ਹੈ ਕਿ ਮੌਜੂਦਾ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਵੱਡੀ ਆਬਾਦੀ, ਵੱਧ ਰਹੇ ਵਿਸ਼ਵ ਪ੍ਰਭਾਵ, ਸ਼ਾਂਤੀ ਸਥਾਪਨਾ, ਸਮੁੰਦਰੀ ਸੁਰੱਖਿਆ ਅਤੇ ਬਹੁਪੱਖੀ ਕੂਟਨੀਤੀ ਵਿੱਚ ਯੋਗਦਾਨ ਕਾਰਨ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ। ਭਾਰਤ ਸੈਸ਼ਲਸ ਨੇ ਸਬੰਧਾਂ ਨੂੰ ਮਜ਼ਬੂਤ ਅਤੇ ਇਤਿਹਾਸਕ ਦੱਸਦਿਆਂ ਸ੍ਰੀ ਬੈਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਿਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸ਼ੁਰੂ ਵਿੱਚ ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ,
4: ਭਾਰਤ ਟੈਕਸੀ ਬਣਨੇ ਕਾ ਸਬਸੇ ਪਹਿਲਾ ਕਾਰਨ ਹੈ ਕਿ ਹਮਾਰੇ ਸਾਥੀਓ ਕਾ ਔਰ ਹਮਾਰੇ ਗ੍ਰਾਹਕੋ ਕਾ ਕਿਸੀ ਕਾ ਵੀ ਸ਼ੋਸ਼ਣ ਨਾ ਹੋ, ਇਹ ਸਬਸੇ ਪਹਿਲਾ ਕਾਰਨ। ਦੂਸਰਾ, ਸਾਥੀ ਕਾ ਸਨਮਾਨ ਹੋ, ਉਹ ਐਪ ਪਰ ਰਜਿਸਟ੍ਰੇਸ਼ਨ ਕੇ ਲਿਏ ਮੋਹਤਾਜ ਨਹੀਂ ਹੈ। ਅੱਜ ਮੈਂ ਗਰਵ ਸੇ ਕਹਿਤਾ ਹੂੰ, ਭਾਰਤ ਟੈਕਸੀ ਕੇ ਸਾਥ ਜੁੜੇ ਹੋਏ 7 ਲੱਖ ਸਾਥੀ ਭਾਰਤ ਟੈਕਸੀ ਕੇ ਮਾਲਿਕ ਹੈ, ਸ਼ੇਅਰ ਹੋਲਡਰ।
3: ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਵੱਲੋਂ ਅਮੂਲ, ਇਫਕੋ ਅਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ 0 ਕਮਿਸ਼ਨ ਮਾਡਲ ਤੇ ਕੰਮ ਕਰਦੀ ਹੈ। ਸ੍ਰੀ ਸ਼ਾਹ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ ਤੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਾਈਟ ਹਾਊਸ ਵਿਖੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਸ੍ਰੀ ਰੂਬੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਰਣਨੀਤਿਕ ਭਾਈਵਾਲ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਨੇੜਲੇ ਸਬੰਧ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੇ ਨੇ। ਸ੍ਰੀ ਰੂਬੀਓ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ, ਸਪਲਾਈ ਲੜੀ, ਮਹੱਤਵਪੂਰਨ ਖਣਿਜ, ਊਰਜਾ, ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਵਰਗੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ MSME ਸੈਕਟਰ ਦੇ ਯੋਗਦਾਨ ਵਿੱਚ ਹੈ। ਅੱਜ ਨਵੀਂ ਦਿੱਲੀ ਵਿੱਚ MSME ਦਿਵਸ 2026 ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ MSME ਸੈਕਟਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮੀ ਭਾਵਨਾ ਨੂੰ ਦਰਸਾਉਂਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੈਕਟਰ ਦੇਸ਼ ਦੀ ਕੁੱਲ ਬਰਾਮਦ ਦਾ ਲਗਭਗ 50% ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਉੱਦਮੀਆਂ ਨੂੰ ਉਤਪਾਦਕਤਾ, ਉਤਪਾਦਨ ਅਤੇ ਮਿਆਰ ਨੂੰ ਹੋਰ ਵਧਾਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਵੀ ਅਪੀਲ ਕੀਤੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦੂਜੀ ਅਜਿਹੀ ਬਰਾਮਦਗੀ ਹੈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗਨਸ, ਨਸ਼ੀਲੇ ਪਦਾਰਥ ਅਤੇ ਵੱਡੀ ਮਾਤਰਾ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਹ ਅਪਰਾਧਿਕ ਅੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ UAPA ਤਹਿਤ ਜਾਂਚ ਦੇ ਹਿੱਸੇ ਵਜੋਂ ਵਾਦੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਜ਼ਿਲ੍ਹਿਆਂ ਸ੍ਰੀਨਗਰ, ਗਾਂਦਰਬਲ, ਕੁਪਵਾੜਾ ਅਤੇ ਅਨੰਤਨਾਗ ਵਿੱਚ 5 ਥਾਵਾਂ 'ਤੇ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 2023 ਵਿੱਚ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਪੁਲਿਸ ਸਟੇਸ਼ਨ ਦੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿੱਚ ਦਰਜ ਇੱਕ ਮਾਮਲੇ ਦੀ ਜਾਂਚ ਨਾਲ ਜੁੜੀ ਹੈ। ਪ੍ਰਸਿੱਧ ਤਮਿਲ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਕੇ ਭਾਗਯਰਾਜ ਦਾ ਅੱਜ ਸਵੇਰੇ ਚੇਨਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹਨਾਂ ਨੇ ਪ੍ਰਸਿੱਧ ਹਿੰਦੀ ਫਿਲਮ ਆਖਰੀ ਰਾਸਤਾ ਸਮੇਤ 25 ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਕਰੀਬ 75 ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲ ਕੇ ਸਵੇਰੇ 11 ਵਜੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰੇਗਾ। ਕੋਲਕਾਤਾ ਵਿੱਚ ਤਾਰਤਲਾ 'ਚ ਇਮਾਰਤ ਢਹਿਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਦੇ ਫੁਲਰਟਨ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਸਾਬਕਾ ਵਿਸ਼ਵ ਨੰਬਰ 1 ਕਿਦੰਬੀ ਸ੍ਰੀਕਾਂਤ ਨੇ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਚੀਨੀ ਤਾਈਪੇ ਦੇ ਲਿਓ ਜੂ ਫੂ ਨੂੰ 21-9, 12-21, 21-8 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਰੌਣਕ ਚੌਹਾਨ ਵੀ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਇਸਰਾਇਲ ਦੇ ਮੀਸ਼ਾ ਜ਼ਿਬਰਮਨ ਨੂੰ 23-21-11 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ। ਉਧਰ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਭਾਰਤ ਦੀ ਦੇਵਿਕਾ ਨੇ ਜਾਪਾਨ ਦੀ 3ਜੀ ਦਰਜਾ ਪ੍ਰਾਪਤ ਰੀਕੋ ਗੁੰਜੀ ਨੂੰ 22-21-19 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮਿਸਰ ਨੇ ਪਹਿਲੀ ਵਾਰ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਗਰੁੱਪ ਜੀ ਦੇ ਆਪਣੇ ਆਖਰੀ ਮੈਚ ਵਿੱਚ ਮਿਸਰ ਨੇ ਈਰਾਨ ਨਾਲ ਇੱਕ ਇੱਕ ਨਾਲ ਡਰਾ ਖੇਡਿਆ। ਗਰੁੱਪ ਜੀ ਦੇ ਹੋਰ ਮੈਚ ਵਿੱਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਭਾਰਤ ਦੇ ਕਿਦੰਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਪ੍ਰੋਗਰਾਮ ਚੱਲ ਰਿਹਾ ਸਰਫਰੋਸ਼, ਅਤੇ ਮੈਂ ਤੁਹਾਡੇ ਨਾਲ ਹਾਂ ਕਮਲਪ੍ਰੀਤ ਕੌਰ. ਅਤੇ ਪ੍ਰੋਗਰਾਮ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਹੁੰਦਾ, ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਗਲਾ ਗੀਤ ਸੁਣਵਾਉਂਦੇ ਹਾਂ ਅਰੀਜੀਤ ਸਿੰਘ ਦੀ ਆਵਾਜ਼ 'ਚ.

ਇਸੇ ਗੀਤ ਦੇ ਨਾਲ ਪ੍ਰੋਗਰਾਮ ਸਰਫਰੋਸ਼ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 2:15 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਸਾਡੇ ਨਾਲ ਪ੍ਰੋਗਰਾਮ ਗੋਲਗੱਪੇ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰਕੋਟਲੇ ਤੋਂ।
0: ਜੀ
1: ਹਾਂਜੀ ਮੈਡਮ ਜੀ, ਇੱਕ ਨਾ ਕੁੜੀ ਵਿਆਹ ਕਰਾ ਕੇ ਆਪਣੇ ਸਹੁਰੇ ਦੇ ਘਰ ਗਈ,
0: ਜੀ
1: ਤੇ ਅਗਲੇ ਦਿਨ ਉਹਦੀ ਸੱਸ ਕਹਿੰਦੀ ਹੈ, ਕਹਿੰਦੀ ਪੁੱਤੋ ਉੱਠ ਜਾ, ਟਾਈਮ ਦੇ ਦਿਆ ਕਿੰਨਾ ਹੋ ਗਿਆ। ਤੇ ਥੋੜੀ ਦੇਰ ਬਾਅਦ ਮੇਰਾ ਸਹੁਰਾ ਆਉਂਦਾ, ਕਹਿੰਦਾ ਪੁੱਤੋ ਉੱਠ ਜਾ, ਟਾਈਮ ਦੇ ਦਿਆ ਕਿੰਨਾ ਹੋ ਗਿਆ।
0: ਜੀ
1: ਫਿਰ ਉਹ ਦਿਓਰ ਆਉਂਦਾ, ਫਿਰ ਘਰ ਵਾਲਾ ਆਉਂਦਾ, ਕਹਿੰਦਾ ਜਾਦੂ ਉੱਠ ਜਾ, ਟਾਈਮ ਦੇ ਦਿਆ ਕਿੰਨਾ ਹੋ ਗਿਆ। ਤੇ ਉਹ ਗੁੱਸੇ ਵਿੱਚ ਕਹਿੰਦਾ, ਚੱਕਦੀ ਆ ਫੋਨ ਆਪਣੀ ਮਾਂ ਨੂੰ ਲਾ ਲੈਂਦੀ ਹੈ,
0: ਜੀ
1: ਕਹਿੰਦੀ ਮੰਮੀ ਜੇ ਤੁਸੀਂ ਮੈਨੂੰ ਵਿਆਹ ਘਰ ਪਾਉਣਾ ਘਰਾਂ 'ਚ, ਇੱਧਰ ਤਾਂ ਟਾਈਮ ਨੀ ਦੇਖਣਾ ਉਹਦਾ। ਹਾਂਜੀ
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਧੰਨਵਾਦ ਜੀ, ਸ਼ੁਕਰੀਆ ਜੀ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ
1: ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਜੀ।
0: ਜੀ, ਕੀ ਕਹਿਣਾ ਚਾਹੋਗੇ ਘੜੀ ਬਾਰੇ?
1: ਮੈਡਮ ਜੀ, ਇੱਕ ਵਾਰ ਨਾ ਇੱਕ ਨੌਕਰ ਨਾ ਆਪਣੇ ਕੰਮ ਤੇ ਲੇਟ ਪਹੁੰਚਦਾ, ਤੇ ਉਹਦਾ ਬੋਸ ਕਹਿੰਦਾ ਕਹਿੰਦਾ ਟਾਈਮ ਦੇਖੀ ਕਿੰਨਾ ਹੋ ਗਿਆ, ਇਹ ਟਾਈਮ ਆਉਣਦਾ ਆਪਣੀ ਘੜੀ ਦੇਖ।
0: ਜੀ।
1: ਕਹਿੰਦਾ ਵੀ ਮੈਨੂੰ ਘੜੀ ਦੇਖਣੀ ਨੀ ਆਉਂਦੀ। ਕਹਿੰਦਾ ਫਿਰ ਐਂ ਕਰ, ਸੂਈ ਦੇਖ ਕਿੱਥੇ ਪਹੁੰਚ ਗਈ ਆ। ਕਹਿੰਦਾ ਸੂਈ ਕਿੱਥੇ ਪਹੁੰਚੀ ਆ, ਸੂਈ ਘੜੀ ਦੇ ਵਿੱਚ ਆ, ਸੂਈ ਕਿਹੜਾ ਜਾਲਾ ਪਹੁੰਚ ਗਈ ਆ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਸ਼ੁਕਰੀਆ ਜੀ।
0: ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ, ਆਪਣੇ ਚੁਟਕਲੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡਾ ਨੰਬਰ ਹੈ 82 494 ਅਤੇ 0175, ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ, 28 ਜੂਨ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਤੋਂ ਵੀ ਸੁਣਦੇ ਹਾਂ ਚੁਟਕਲਾ ਘੜੀ ਦੇ ਉੱਤੇ। ਹੈਲੋ,
4: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ ਕਮਲ ਪੁੱਤ, ਸਤਿ ਸ਼੍ਰੀ ਅਕਾਲ। ਧੰਨਾ ਸਿੰਘ ਖਰੌੜ ਬੋਲਦਾ ਜੀ।
0: ਜੀ, ਕੀ ਕਹਿਣਾ ਚਾਹੋਗੇ ਘੜੀ ਬਾਰੇ?
4: ਘੜੀ ਬਾਰੇ ਮੈਂ ਕਹੂੰਗਾ ਜੀ, ਮੇਰੇ ਨੌਕਰ ਨੂੰ ਕਿਤੋਂ ਘੜੀ ਠਿਆ ਗਈ,

0: ਉਹ ਬੰਨੀ ਫਿਰੇ ਮੈਂ ਕਿਆ ਘੜੀ ਕੀਤੀ ਆ ਕਹਿੰਦਾ ਮੈਂ ਮੁੱਲ ਲਿਆਂਦੀ ਆ ਥੋੜੇ ਦਿਨਾਂ ਬਾਅਦ ਉਹ ਖੋਈ ਗਈ
1: ਅੱਛਾ ਜੀ
0: ਮਾਂ ਘੜੀ ਕਿੱਥੇ ਗਈ ਕਹਿੰਦਾ ਵੇਚਤੀ ਮੈਂ ਕਿੰਨੇ ਦੀ ਕਹਿੰਦਾ ਜਿੰਨੇ ਦੀ ਲਈ ਤੀ ਉਹਨੇ ਦੀ ਵੇਚਤੀ
1: ਅੱਛਾ
0: ਜਿਵੇਂ ਖੋਈ ਗਈ
1: ਠੀਕ ਹੈ ਜੀ ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੇਰਾ ਪਿੰਡ ਭਲਮਾਜਰ ਆ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਮੇਰਾ ਨਾਮ ਜਸਵੀਰ ਸਿੰਘ ਜੱਸਾ ਜੀ।
0: ਜੀ, ਕੀ ਕਹਿਣਾ ਚਾਹੋਗੇ ਫਿਰ ਘੜੀ ਬਾਰੇ ਜਸਵੀਰ ਸਿੰਘ ਜੀ?
1: ਇੱਕ ਬੀਬੀ ਦੀ ਘੜੀ ਗਿਰ ਗਈ ਜੀ, ਗਾਹ ਜਾ ਕੇ ਦੇਖਿਆ, ਉਹਨੂੰ ਕਹਿੰਦੀ ਮੇਰੀ ਘੜੀ ਨੀ। ਉਹ ਕਹਿੰਦੀ ਇੱਕ ਮੁੰਡੇ ਨੂੰ ਫਿਆ ਗਈ ਘੜੀ ਰਸਤੇ ਚੋਂ, ਕਹਿੰਦੀ ਮੈਨੂੰ ਫੜਾ ਗਿਆ ਉਹ, ਕਹਿੰਦਾ ਕੋਈ ਆ ਕੇ ਮੰਗੂਗਾ ਤਾਂ ਘੜੀ ਦੇ ਦੀ।
0: ਜੀ
1: ਉਹ ਕਹਿੰਦੀ ਮੈਨੂੰ ਆ ਕੇ ਪੁੱਛਦੀ ਬਾਬੇ, ਮੰਗਾ ਹਾਂ ਹਾਂ ਆਂਟੀ ਕੀ ਕੀ ਖੋ ਗਿਆ? ਕਹਿੰਦੀ ਘੜੀ ਗਿਰ ਗਈ ਮੇਰੀ। ਕਹਿੰਦੀ ਮਾਂ ਮੇਥੋਂ ਲੈ ਜਾਓ ਘੜੀ, ਆ ਪਈ ਆ।
0: ਅੱਛਾ ਜੀ।
1: ਉਹ ਮੈਂ ਘੜੀ ਦੇ ਦਿੱਤੀ, ਉਹਨੇ ਮੈਨੂੰ 100 ਰੁਪਇਆ ਦਿੱਤਾ ਜੀ। ਮੈਂ ਆਂਟੀ ਮੈਂ ਨੀ ਲੈਣਾ 100 ਰੁਪਇਆ, ਤੂੰ ਆਪਣੇ ਆ ਰੱਖ ਲੈ, ਸੈੱਲ ਪਵਾ ਲਈ ਘੜੀ ਦਾ। ਕਹਿੰਦੀ ਮੈਂ ਕੀ ਹੁੰਦਾ? ਕਹਿੰਦੇ ਖਾ ਲਈ ਪੀ ਲਈ, ਕੋਈ ਮੈਂ ਖਾਂਦਾ ਪੀਂਦਾ ਆਪਾਂ ਕੁਛ ਨੀ ਗਏ, ਕਹਿੰਦਾ ਆਪਣੀ ਘੜੀ ਲੈ ਲਓ ਜੀ। ਬਸ ਇੰਨੀ ਕੁ ਗੱਲ ਹੈ ਜੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਤੋਂ ਸੁਣਦੇ ਹਾਂ ਘੜੀ ਬਾਰੇ ਚੁਟਕਲਾ। ਹੈਲੋ,
1: ਭਾਇਆ ਸਿੰਘ ਮੌੜ ਬੋਲਦਾ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ, ਸੁਣਾਓ ਜੀ ਫਿਰ ਘੜੀ ਬਾਰੇ ਦੋ ਵਿਚਾਰ।
1: ਪੁਰਾਣੇ ਜ਼ਮਾਨੇ 'ਚ ਨਾ ਜੇ ਕਲਾਕਾਰਾਂ ਨੂੰ ਕਰਕੇ ਆਉਂਦੇ ਤਾਂ ਉਹ ਕਹਿੰਦੇ ਵੀ 2 ਘੰਟੇ ਲਾਵਾਂਗੇ ਅਸੀਂ 5200 ਦੇ। ਜਦ 5200 ਰੁਪਈਆ ਤੁਹਾਨੂੰ ਪਤਾ ਵੀ ਬਹੁਤ ਔਖਾ ਬਣਦਾ ਸੀ ਜੀ।
0: ਬਿਲਕੁਲ ਜੀ।
1: ਉਹ ਕਹਿੰਦੇ 2 ਘੰਟੇ ਲਾਵਾਂਗੇ, ਸਾਡੇ ਬੁੜੇ ਨੂੰ ਆ ਕੇ ਕਹਿੰਦਾ 2 ਘੰਟੇ ਲੈਣਗੇ, ਕਹਿੰਦਾ ਫਿਰ ਮੈਂ ਛੋਟੀ ਜਿਹੀ ਘੜੀ 'ਤੇ ਟਾਈਮ ਦੇਖਣ ਦਿੰਦਾ।
0: ਠੀਕ ਹੈ ਜੀ।
1: ਸਾਡੇ ਸਕੂਲ 'ਚ ਦੂਆ ਲੱਗਿਆ ਹੋਇਆ ਸੀ ਪੈਂਡੂ ਲਾਮ ਵਾਲਾ,
0: ਹਾਂ,
1: ਕਹਿੰਦਾ ਇਹਨਾਂ ਨੂੰ ਐਂ ਕਹਿੰਦੇ ਵੀ ਆ ਛੋਟੀ ਜਿਹੀ ਘੜੀ 'ਤੇ ਦੇਖਣਾ, ਮੈਂ ਤਾਂ ਬੜੇ
0: ਬੜੇ ਤੇ
1: ਜਿਹੜਾ
0: ਦੇਖੂੰਗਾ।
1: ਜਿਹੜਾ ਚੱਲਦਾ ਹੈ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਹੈ ਹਾਸਿਆਂ ਦੀ ਗੋਲਗੱਪੇ, ਅਤੇ ਸਾਡਾ ਅੱਜ ਦਾ ਸ਼ਬਦ ਹੈ ਘੜੀ, ਅਤੇ ਸਾਡਾ ਨੰਬਰ ਹੈ 2284 94 0175।

ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਸ਼ਾਇਦ ਕੋਈ ਤਕਨੀਕੀ ਖਰਾਬੀ ਕਾਰਨ ਉਹਨਾਂ ਦਾ ਕਾਲ ਕੱਟ ਹੋ ਗਿਆ। ਸੋ ਸਰੋਤੇ, ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਬਾਈ, ਅਸੀਂ 494-0175 'ਤੇ, ਮੈਂ ਹਾਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਚੁਟਕਲਿਆਂ ਦਾ ਸਿਲਸਿਲਾ ਜਿਹੜਾ ਹੈ ਉਹ ਜਾਰੀ ਹੈ, ਅਤੇ ਤੁਸੀਂ ਵੀ ਆਪਣੇ ਚੁਟਕਲੇ ਸਾਨੂੰ ਸੁਣਾ ਸਕਦੇ ਹੋ, ਅਤੇ ਮੈਂ ਵੀ ਤੁਹਾਨੂੰ ਇੱਕ ਛੋਟਾ ਜਿਹਾ ਜਿਹੜਾ ਇਹ ਚੁਟਕਲਾ ਸੁਣਾਉਂਦੀ ਹਾਂ। ਇੱਕ ਵਾਰ ਕੀ ਹੁੰਦਾ, ਦੋਸਤ ਕਹਿੰਦਾ ਕਿ ਯਾਰ ਮੇਰੀ ਨਾ ਘੜੀ ਬੰਦ ਹੋ ਗਈ। ਦੂਜਾ ਦੋਸਤ ਕਹਿੰਦਾ ਫਿਰ ਕੀ ਕੀਤਾ ਜਾਵੇ। ਫਿਰ ਪਹਿਲਾ ਦੋਸਤ ਕਹਿੰਦਾ ਵੀ ਮੈਂ ਸੋਚਿਆ ਜਦੋਂ ਘੜੀ ਰੁਕੀ ਗਈ ਮੈਂ ਕਿਉਂ ਕੰਮ ਕਰਾਂ। ਮਤਲਬ ਗੱਲ ਉਹੀ ਹੈ, ਉਹਨੇ ਕੰਮ ਕਰਨਾ ਸੀ ਅਤੇ ਉਹਨੇ ਫਿਰ ਇਹ ਕਹਿਤਾ ਵੀ ਮੇਰੀ ਘੜੀ ਰੁਕ ਗਈ, ਮੈਂ ਵੀ ਰੁਕ ਗਿਆ, ਹੁਣ ਮੈਂ ਕੰਮ ਹੀ ਨਹੀਂ ਕਰ ਸਕਦਾ।

0: ਖਾਈਏ ਜੀ ਭਾਵੇਂ ਬੂਟ ਪਾਲਸ਼ਾਂ, ਬੂਟ ਪਾਲਸ਼ਾਂ, ਭਾਵੇਂ ਬੂਟ ਪਾਲਸ਼ਾਂ ਕਰੀਏ।
1: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਜਾਣਾ ਤੋਂ ਦਰਸ਼ਨ ਸਿੰਘ ਸੈਣੀ ਬੋਲਦਾ
1: ਜੀ। ਦਰਸ਼ਨ ਸਿੰਘ ਜੀ, ਕੀ ਕਹਿਣਾ ਚਾਹੋਗੇ ਘੜੀ ਬਾਰੇ?
2: ਇੱਕ ਮਜ਼ਦੂਰ ਲੱਗਾ ਸੀ ਕਿਸੇ ਦੇ ਘਰੇ ਜੀ, ਉਹਨੂੰ 5:30 ਹੋ ਗਏ ਮਜ਼ਦੂਰ ਦਾ, ਜਦੋਂ ਆਖਰੀ ਟਾਈਮ ਆ ਕਹਿੰਦਾ ਲਿਆਓ ਜੀ ਮੇਰਾ ਟਾਈਮ ਹੋ ਗਿਆ ਜੀ, ਪੈਸੇ ਦਿਓ ਜੀ। ਉਹ ਜਿਹੜਾ ਮਾਲਕ ਸੀ ਉਹ ਕਹਿੰਦਾ ਭਾਈ ਇਹਦੇ 4 ਵਜੇ ਭਈਆ ਜੀ, ਆਪ ਕਹਾਂ ਜਾਏਗੇ ਇਤਨੀ ਦਿਨ ਖੜੇ 4 ਵਜੇ ਮੈਂ
1: ਜੀ।
2: ਆਪਦੇ ਘਰ ਵਾਲੀ ਨੂੰ ਕਹਿੰਦਾ ਕਹਿੰਦੇ ਇਹਨੂੰ ਘੜੀ ਦਿਖਾਓ ਭਈਆ ਜੀ ਨੂੰ। ਉਹ ਭਈਆ ਜੀ ਨੂੰ ਜਦ ਘੜੀ ਦਿਖਾਈ, ਉਹ ਸਵੇਰ ਦੇ ਜਦੋਂ ਬਾਬਾ ਬੋਲ ਰਿਹਾ 4 ਵਜੇ ਦੀ ਬੰਦ ਪਈ ਉਹ।
1: ਅੱਛਾ ਜੀ।
2: ਉਹ ਕਹਿੰਦੀ ਭਈਆ ਜੀ ਕਹਿੰਦੇ ਤਾਂ ਸਵੇਰ ਕੀ ਬੰਦ ਪੜੀ ਹੈ ਜੀ, ਅਬ ਤੋਂ 5:30 ਹੋ ਗਏ।
1: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ।
1: ਸਰੋਤਿਓ, ਸਾਡਾ ਦੂਸਰਾ ਨੰਬਰ ਹੈ 2284 494 ਅਤੇ 2282 394, ਅਤੇ ਸਾਡਾ 0175 ਕਾਲਿੰਗ ਨੰਬਰ ਹੈ। ਇੱਥੇ ਫੋਨ ਕਰੋ ਅਤੇ ਆਪਣੇ ਚੁਟਕਲੇ ਸਾਨੂੰ ਜ਼ਰੂਰ ਸੁਣਾਓ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਅੰਬਰਪਾਲ ਕੌਰ ਜੀ, ਪਟਿਆਲਾ ਮਾਡਲ ਟਾਊਨ ਜੀ।
0: ਜੀ, ਕੀ ਕਹਿਣਾ ਚਾਹੋਗੇ ਘੜੀ ਬਾਰੇ?
1: ਜਦੋਂ ਸਬਜ਼ੀ ਵਿਕੀਆਂ ਬੱਚਿਆਂ ਨੂੰ ਸਕੂਲ ਲੈ ਜਾਂਦੀ ਸੀ ਨਾ, ਫਿਰ ਉਹ ਰੱਖੜੀ ਤਾਂ ਬੰਨ ਜਾਂਦੇ ਸੀਗੇ ਜੀ, ਤੇ ਮੈਂ ਸਬਜ਼ੀ ਵਾਲੇ ਕੋਲੋਂ ਟਾਈਮ ਪੁੱਛਦੀ ਸੀ ਕਿੰਨਾ ਟਾਈਮ ਹੋ ਗਿਆ ਜੀ।
0: ਅੱਛਾ ਜੀ।
1: ਹਾਂਜੀ, ਫਿਰ ਘਰਦਿਆਂ ਨੇ ਫੋਟੋ ਖਿਚਾਈ ਜੀ ਬੱਚਿਆਂ ਦੀ, ਫਿਰ ਉਹ ਟਾਈਮ ਪੀਸ ਵਿੱਚ ਲਵਾਈ ਜੀ। ਉਹ ਟਾਈਮ ਪੀਸ ਚ ਲਵਾਉਣ ਨਾਲ ਜਦੋਂ ਉਹ ਦੁਕਾਨ ਤੇ ਲੈਣ ਗਏ ਜੀ, ਘਰ ਤੇ ਦੁਕਾਨਦਾਰ ਕਹਿੰਦਾ ਸਲਵਾਰ ਜੀ ਮੈਂ ਸਵੇਰ ਦੇ ਗਾਹਕ ਮੋੜ ਰਿਹਾ, ਤੁਸੀਂ ਆਪਣੀ ਉਹ ਘੜੀ ਨੂੰ ਲੈ ਜਾਓ, ਲੋਕੀ ਬਹੁਤ ਇਹਦੀ ਮੰਗ ਕਰ ਰਹੇ ਨੇ ਫੋਟੋ ਦੀ, ਟਾਈਮ ਪੀਸ ਦੀ ਜੀ।
0: ਅੱਛਾ ਜੀ।
1: ਹਾਂਜੀ, ਬਹੁਤ ਮਤਲਬ ਉਦੋਂ ਫੋਟੋ, ਉਦੋਂ ਕਹਿੰਦਾ ਕੈਮਰੇ ਹੁੰਦੇ ਸੀ ਜੀ, ਬੰਦਾ ਜਾ ਖਿੱਚ ਲਿਆ, ਕਹਿੰਦਾ ਉਹਦਾ ਮੰਗ ਰਹੇ ਨੇ, ਮੈਂ ਥੱਕ ਗਿਆ, ਕਹਿੰਦਾ ਇਹਨਾਂ ਨੂੰ ਮੋੜ ਮੋੜ ਕੇ ਤੁਸੀਂ ਲੈ ਜਾਓ, ਕਹਿੰਦਾ ਆਪਣੀ
0: ਅੱਛਾ ਜੀ,
1: ਇਸ
0: ਠੀਕ
1: ਪਾਸੇ
0: ਹੈ
1: ਦੀ
0: ਜੀ,
1: ਗੱਲ ਆ ਰਹੀ। ਹਾਂਜੀ, ਮੇਰੇ ਕੋਲ ਸਾਂਭੀ ਪਈ ਜੀ ਹਰ ਤੱਕ ਫੋਟੋ ਜੀ।
0: ਠੀਕ ਹੈ ਜੀ,
1: ਹਾਂਜੀ,
0: ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਮੈਡਮ ਜੀ,
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਭੀਮ ਸੈਨ ਬੋਲਦਾ ਜੀ, ਪਿੰਡ ਬੌੜਾ ਨੇੜੇ ਲਾਭਾ ਜੀ।
0: ਜੀ, ਕੀ ਕਹਿਣਾ ਚਾਹੋਗੇ ਘੜੀ ਬਾਰੇ?
1: ਆਉਂਦੀ ਆ ਜੀ ਆਵਾਜ਼?
0: ਬਿਲਕੁਲ ਜੀ, ਆਵਾਜ਼ ਆ।

0: ਰਹੀ ਹੈ ਤੁਹਾਡੀ?
1: ਇੱਕ ਦਾਦਾ ਜੀ ਖੜੀ ਪਈ ਸੀਗੀ ਟੇਬਲ ਤੇ ਰੱਖੀ,
0: ਜੀ
1: ਉਹ ਤਾਂ ਜਿੱਦ ਪੈ ਗਿਆ ਵੀ ਦਾਦਾ ਜੀ ਮੈਨੂੰ ਬੰਨ ਕੇ ਦੇਖ ਲੈਣ ਦੋ। ਉਹ ਕਹਿੰਦਾ ਭਾਈ ਤੂੰ ਖਰਾਬ ਨਾ ਕਰਦੀ। ਕਹਿੰਦਾ ਨਹੀਂ ਜੀ, ਉਹ ਫੀਤਾ ਪਾਇਆ ਹੋਇਆ ਸੀ, ਚੈਨ ਤਾਂ ਹੈ ਨੀ ਸੀ, ਉਹਨੇ ਬੰਨ ਲਈ। ਬੱਚੇ ਨੂੰ ਚਾਅ ਹੁੰਦਾ ਆਪਣੇ ਦੋਸਤਾਂ ਮਿੱਤਰਾਂ ਨੂੰ ਦਿਖਾਉਣ ਵਗ ਗਿਆ,
0: ਜੀ
1: ਉਹ ਦਿਖਾਉਂਦੇ ਦਿਖਾਉਂਦੇ ਕਿਸੇ ਨੇ ਛੇੜਤੀ, ਕਿਸੇ ਨੇ ਕਿਵੇਂ ਕਰਤੀ, ਉਹਦਾ ਸ਼ੀਸ਼ਾ ਨਿਕਲ ਗਿਆ।
0: ਅੱਛਾ ਜੀ,
1: ਸ਼ੀਸ਼ਾ ਨਿਕਲ ਗਿਆ, ਸੂਈਆਂ ਬਿੰਗੀਆਂ ਕਰਤੀਆਂ ਬੱਚਿਆਂ ਨੇ। ਉਹਨੇ ਡਰਦੇ ਨੇ ਲਿਆ ਕੇ ਉੱਥੇ ਬੋਝ ਕੇ ਜੇ ਧਰਤੀ, ਕਹਿੰਦਾ ਦਾਦਾ ਜੀ ਆਹ ਪਈ ਹੈ। ਚਲੋ ਦਾਦੇ ਨੇ ਜਦ ਦੇਖਿਆ ਉਹ ਟੁੱਟੀ ਭੱਜੀ ਪਈ, ਖੇਹ ਖਰਾਬ ਹੋਈ ਪਈ,
0: ਜੀ
1: ਦਾਦੇ ਨੇ ਤਾਂ ਪੂਰਾ ਕਲੇਸ਼ ਪਾਇਆ ਜੀ।
0: ਅੱਛਾ ਜੀ,
1: ਵੀ ਇਹ ਕੀ ਕਰਤਾ, ਇਹ ਕਿਉਂ ਕਰਤਾ, ਵਾਹ ਕਰਤਾ ਜੀ। ਉਹ ਪਰਿਵਾਰ ਵਾਲੇ ਕਹਿੰਦੇ ਬਾਪੂ ਤੈਨੂੰ ਨਵੀਂ ਲੈ ਦਿੰਦੇ ਆ, ਤੂੰ ਇੰਨਾ ਕਲੇਸ਼ ਕਿਉਂ ਕਰਦਾ, ਇਹਦੇ ਨਾਲੋਂ ਵਧੀਆ ਲੈ ਦਿੰਦੇ ਜਿਹੜੀ ਤੂੰ। ਉਹ ਮੇਰੀ ਸਗਨਾਂ ਦੀ ਸੀ ਇਹ, ਕਹਿੰਦਾ ਮੈਨੂੰ ਵਿਆਹ ਚ ਖੱਟ ਤੇ ਪਾਈ ਹੋਈ ਸੀ, ਕਹਿੰਦਾ ਉਹਦੇ ਨਾਲ ਕਿੱਥੇ ਮਿਲ ਜੂਗੀ ਇਹ।
0: ਹਾਂ ਬਿਲਕੁਲ, ਫਿਰ ਬਾਪੂ ਨੇ ਸਹੀ ਕਿਹਾ।
1: ਹਾਂ ਜੀ
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਜੀ,
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ
1: ਮੈਂ ਬੰਸੀ ਲਾਲ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਜੀ। ਕੀ ਕਹਿਣਾ ਚਾਹੋਗੇ ਫਿਰ ਘੜੀ ਬਾਰੇ?
1: ਇਹ ਲਾਡੀ ਸਿੰਘ ਨੇ ਬਿਠਾਇਆ ਜੀ, ਸੁਣਾਇਆ ਮੈਨੂੰ ਉਹ ਚੁਟਕਲਾ ਜੀ। ਹਾਂ,
0: ਜੀ।
1: ਇੱਕ ਵਾਰੀ ਘੜੀ ਵਾਲੇ ਤੇ ਗਿਆ ਬੰਦਾ ਕੋਈ, ਤਾਜੀ ਐਸੀ ਘੜੀ ਹੈ ਜੋ ਅਲਾਰਮ ਕੇ ਸਾਥ ਏਕ ਕੱਪ ਚਾਹ ਕਰ ਪਿਪਲਾ ਦੇ,
0: ਅੱਛਾ
1: ਤਾਂ ਪਿਲਾ ਤੇ ਦੇਊਗੀ, ਪਰ ਇੱਕ ਮਿੰਟ ਦਾ ਟਾਈਮ ਘੰਟੇ ਦਾ ਲੱਗੂਗਾ।
0: ਅੱਛਾ ਜੀ।
1: ਹਾਂ, ਚਾਹ ਪਿਲਾ ਦੂਗੀ ਅਲਾਰਮ ਕੇ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਧੰਨਵਾਦ ਜੀ, ਹੋਰ ਗਿਆ ਚੁਟਕਲਾ ਤਾਂ ਰਹਿ ਨੀ ਕੋਈ।
0: ਠੀਕ ਹੈ ਜੀ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਮੈਮ,
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ
1: ਮੈਂ ਚਮਕੌਰ ਸਿੰਘ ਗਲਵੱਟੀ ਜੀ, ਗਿੱਲ ਇਨਕਲੇਵ ਪਟਿਆਲਾ ਤੋਂ ਬੋਲ ਰਿਹਾ ਜੀ।
0: ਜੀ। ਕੀ ਕਹਿਣਾ ਚਾਹੋਗੇ ਚਮਕੌਰ ਸਿੰਘ ਜੀ ਘੜੀ ਬਾਰੇ?
1: ਇੱਕ ਵਾਰ ਤਿੰਨ ਦੋਸਤ ਹੁੰਦੇ ਨੇ ਜੀ, ਉਹ ਗੱਪੀ ਹੀ ਹੁੰਦੇ ਨੇ ਜੀ। ਇੱਕ ਵਾਰ ਇੱਕ ਦੋਸਤ ਕਹਿੰਦਾ ਵੀ ਸਾਡੇ ਕੋਲ ਇੱਕ ਮੱਝ ਸੀ, ਕਹਿੰਦਾ ਇੱਕ ਦਾ ਉਹਦਾ ਇੱਕ ਸਿੰਘ ਦਾ ਦਿੱਲੀ ਵੱਲ ਨੂੰ ਜਾਂਦਾ ਸੀ,
0: ਜੀ।
1: ਇੱਕ ਦਿੱਲੀ ਜਾਣਾ ਜਾਂਦਾ ਸੀ, ਇੱਕ ਕਹਿੰਦਾ ਲਾਹੌਰ ਜਾਂਦਾ ਸੀ।
0: ਅੱਛਾ ਜੀ।
1: ਦੂਸਰਾ ਦੋਸਤ ਕਹਿੰਦਾ ਵੀ ਤੁਹਾਡੇ ਦਾਦਾ ਜੀ ਕੋਲ ਕਹਿੰਦਾ ਇੱਕ ਘੜੀ ਹੁੰਦੀ ਸੀ, ਕਹਿੰਦਾ ਉਹ 12 ਸਾਲ ਪਾਣੀ 'ਚ ਮਤਲਬ ਪਈ ਰਹੀ, ਕਹਿੰਦਾ ਖਰਾਬ ਨਹੀਂ ਹੋਈ।
0: ਅੱਛਾ ਜੀ।
1: ਉਹ ਤੀਸਰਾ ਕਹਿੰਦਾ ਵੀ ਸਾਡੇ ਦਾਦਾ ਜੀ ਕਹਿੰਦਾ 12 ਸਾਲ ਪਾਣੀ 'ਚ ਖੜੇ ਰਹੇ, ਉਹ ਕਹਿੰਦਾ ਪਾਣੀ 'ਚ ਖੜੇ ਕੀ ਕਰਦੇ ਸੀ, ਕਹਿੰਦਾ ਤੁਹਾਡੇ ਦਾਦਾ ਜੀ ਦੀ ਚਾਬੀ ਘੜੀ ਨੂੰ ਚਾਬੀ ਦਿੰਦੇ ਸੀ ਕਹਿੰਦਾ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਥੈਂਕ ਯੂ ਮੈਮ।

ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸ਼ਾਇਦ ਕਿਸੇ ਕਾਰਨ ਕਰਕੇ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ। ਸੋ ਸ਼ਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਹਾਸਿਆਂ ਦੇ ਗੋਲ ਗੱਪੇ, ਅਤੇ ਮੈਂ ਹਾਂ ਤੁਹਾਡੇ ਨਾਲ ਕਮਲਪ੍ਰੀਤ ਕੌਰ, ਅਤੇ ਅੱਜ ਦਾ ਸ਼ਬਦ ਹੈਗਾ ਘੜੀ। ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਇਸ ਸ਼ਬਦ ਨੂੰ ਲੈ ਕੇ ਸਾਂਝੇ ਕਰ ਸਕਦੇ ਹੋ, ਅਤੇ ਖੁਦ ਵੀ ਹੱਸ ਸਕਦੇ ਹੋ ਅਤੇ ਹੋਰਾਂ ਨੂੰ ਵੀ ਹੱਸਾ ਸਕਦੇ ਹੋ।

0: ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਜੀ ਨਮਸਕਾਰ ਮੈਮ ਜੀ,
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਅਸੀਂ ਨਰਿੰਦਰ ਕੁਮਾਰ, ਪਿੰਡ ਮਕਾਰੋਪੁਰ, ਤਹਿਸੀਲ ਬਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ।
0: ਜੀ ਕੀ ਕਹਿਣਾ ਚਾਹੋਗੇ ਘੜੀ ਬਾਰੇ?
1: ਇੱਕ ਨਾ ਸਰਦਾਰ ਜੀ ਨਹਾਉਣ ਗਏ, ਉਹਨਾਂ ਨੇ ਉੱਥੇ ਉਹ ਘੜੀ ਖੋਲ ਕੇ ਰੱਖਤੀ, ਨਹਾ ਕੇ ਆ ਗਏ ਚ ਬੱਚੇ, ਪਰ ਘੜੀ ਪਈ ਰਹੀ।
0: ਅੱਛਾ ਜੀ,
1: ਉਹਨਾਂ ਦਾ ਰੱਖਿਆ ਸੀਗਾ ਜੀ, ਉਹਨਾਂ ਨੇ ਪਰਦੇਸੀ,
0: ਅੱਛਾ ਜੀ,
1: ਉਹ ਗਿਆ, ਉਹਨੇ ਘੜੀ ਚੱਕ ਲਈ, ਔਰ ਉਹ ਸਰਦਾਰ ਜੀ ਕਹਿੰਦੇ ਹੋਰ ਕੋਈ ਨਹੀਂ ਆਇਆ ਹੈਗਾ, ਤੂੰ ਹੀ ਗਿਆ, ਵੀ ਘੜੀ ਤੇਰੇ ਕੋਲ ਹੀ ਹੈ। ਨਹੀਂ ਸਰਦਾਰ ਜੀ, ਹਮਨੇ ਨਹੀਂ ਉਠਾਈ, ਹਮਨੇ ਨਹੀਂ ਉਠਾਈ, ਐਂ ਕਹੀ ਗਏ ਜੀ। ਹੋਰ ਅੱਗੇ ਕੋਈ ਗੱਲ ਨਹੀਂ ਕਰੀ ਉਹਨੇ।
0: ਠੀਕ ਹੈ ਜੀ।
1: ਠੀਕ ਹੈ ਜੀ।
2: ਸਤਿ ਸ਼੍ਰੀ ਅਕਾਲ।

0: ਦੱਸ ਦਿਓ ਆਪਣਾ
1: ਮੈਂ ਸਾਲ ਸਿੰਘ ਬੋਰਾ ਪਿੰਡ ਖਰਕੜਾ ਜ਼ਿਲ੍ਹਾ ਕੈਥਲ ਜੀ।
0: ਜੀ, ਕੀ ਕਹਿਣਾ ਚਾਹੋਗੇ ਘੜੀ ਬਾਰੇ?
1: ਮੈਂ ਘੜੀ ਬਾਰੇ ਤੁਹਾਨੂੰ ਬਹੁਤ ਪੁਰਾਣੀ ਗੱਲ ਦੱਸਣਾ ਵਾ। 1974 ਦੀ
0: ਜੀ
1: ਸਾਡੇ ਪਿੰਡ 'ਚ ਸਿਆਹੀ ਬਣੀ ਹੈ ਗੁਜਰਾਂ ਵਾਲੀ।
0: ਜੀ
1: ਉਸ ਟਾਈਮ ਤੇ ਉੱਥੇ ਟੈਂਪ ਵਿੱਚ ਲੱਗਾ ਹੁੰਦਾ ਸੀ। ਹੈ ਜੀ,
0: ਜੀ
1: ਉਹ ਟੈਂਪ ਨੂੰ ਵੇਖ ਕੇ ਨਹਿਰ ਦਾ ਪਾਣੀ ਲਾਇਆ ਕਰਦੇ ਸੀ ਅਸੀਂ।
0: ਅੱਛਾ ਜੀ,
1: ਜਿਹੜਾ ਵੀ ਪਾਣੀ ਲਾਉਂਦਾ ਸੀ ਉਹ ਤਾਂ ਟੈਂਪ ਪੀਸ ਦਾ ਟੈਂਪ ਵੇਖ ਕੇ ਆਖਦਾ ਸੀ ਮੇਰਾ ਟੈਂਪ ਹੋ ਗਿਆ ਬਈ। ਤੇ ਉਹ ਟੈਂਪ ਪੀਸ ਵੇਖ ਕੇ ਪਾਣੀ ਲਾਉਂਦੇ ਹੁੰਦੇ। ਅੱਜ ਕੱਲ੍ਹ ਉਹ ਕਿੰਨਾ ਜ਼ਮਾਨਾ ਵੱਧ ਗਿਆ ਤੇ ਕਿੰਨਾ ਅੱਗੇ ਜਾ ਰਿਹਾ ਹੈ।
0: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਉਸ ਟਾਈਮ ਕਿੰਨਾ ਕਿੰਨਾ ਭੋਲਾ ਭਾਲਾ ਟਾਈਮ ਸੀ ਉਸ ਟਾਈਮ ਤੇ।
0: ਜੀ ਠੀਕ ਹੈ
1: ਘੜੀ
0: ਜੀ।
1: ਦਾ ਟਾਈਮ ਵੇਖ ਕੇ ਦੱਸਣਾ ਅਗਲੇ ਆ ਕੇ ਮੇਰਾ ਟਾਈਮ ਹੋ ਗਿਆ ਜੀ। ਹਾਂਜੀ,
0: ਹਾਂਜੀ, ਬਿਲਕੁਲ ਬਿਲਕੁਲ
1: ਸਰਦਾਰ ਮੰਗਲ ਸਿੰਘ ਕਮੋ ਸੀ ਇੱਕ ਸਾਡਾ ਸਾਡੇ ਪਿੰਡ 'ਚ ਹੀ ਹੈ।
0: ਜੀ
1: ਉਹਨਾਂ ਟਾਈਮ ਵਿੱਚ ਲਵਾਇਆ ਸੀ ਉਸ ਟਾਈਮ ਤੇ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

ਸਰੋਤਿਓ, ਇਸ ਦੇ ਨਾਲ ਹੀ ਪ੍ਰੋਗਰਾਮ ਹਾਸਿਆਂ ਦੀ ਗੋਲਗੱਪੇ ਦਾ ਸਮਾਂ ਇੱਥੇ ਹੀ ਮੁਕੰਮਲ ਖਤਮ ਹੁੰਦਾ ਹੈ ਅਤੇ ਅਗਲੇ ਹਫ਼ਤੇ ਯਾਨੀ ਕਿ ਸ਼ਨੀਵਾਰ ਨੂੰ 2:30 ਇੱਕ ਵਾਰ ਫਿਰ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਅਤੇ ਸਾਡਾ ਅਗਲਾ ਸ਼ਬਦ ਹੈ ਤਨਖਾਹ। ਤੁਸੀਂ ਤਨਖਾਹ ਸ਼ਬਦ ਦੇ ਉੱਤੇ ਆਪਣੇ ਵਿਚਾਰ, ਆਪਣੇ ਚੁਟਕਲੇ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ ਅਤੇ ਜਿਹੜੇ ਸਰੋਤੇ ਅੱਜ ਰਹਿ ਚੁੱਕੇ ਨੇ ਜਿਨ੍ਹਾਂ ਦੀ ਕਾਲ ਜਾਂ ਡਿਸਕਨੈਕਟ ਹੋਈ ਆ, ਲੱਗੀ ਨਹੀਂ ਜਾਂ ਉਹਨਾਂ ਦਾ ਫੋਨ ਨਹੀਂ ਚੱਕਿਆ ਗਿਆ, ਤਾਂ ਉਹਨਾਂ ਲੋਕ ਵੱਲੋਂ ਸਾਡੇ ਵੱਲੋਂ ਉਹਨਾਂ ਲਈ ਮਾਫ਼ੀ। ਅਤੇ ਆਉਂਦੇ ਹਫ਼ਤੇ ਨੂੰ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ। ਅੱਜ ਲਈ ਇੰਨਾ ਹੀ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ।

0: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ 3 ਵਜਣ ਵਾਲੇ ਨੇ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
1: ਮਨ ਚਾਹੇਗੀ
2: मन चाहेगी
1: मन चाहेगी।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸਲਸ ਦੇ ਦੌਰੇ ਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਦੇ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਅਧਿਕਾਰ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਦੇ ਵਿੱਚ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਬਠਿੰਡਾ ਦੇ ਵਿੱਚ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬੋਰਟਰੀ ਦਾ ਉਦਘਾਟਨ ਕੀਤਾ ਏ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਦੀ ਤਿਆਰੀਆਂ ਤੇਜ਼ ਹੋ ਗਈਆਂ ਨੇ। ਭਾਰਤ ਦੇ ਕਿਦਾਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾ ਕੈਲੀਫੋਰਨੀਆ ਦੇ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਚੁੱਕੇ ਨੇ। ਇਹ ਸਨ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ। FM ਸੌ 2.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ

0: ਬੋਲ ਰਹੇ ਹਾਂ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ ਅਤੇ ਮੇਰੇ ਨਾਲ ਨੇ
1: ਤਰਨਜੀਤ ਕੌਰ
0: ਜੀ ਕੀ ਹਾਲ ਚਾਲ ਨੇ ਜੀ
1: ਜੀ ਬਹੁਤ ਵਧੀਆ।
0: ਅਤੇ ਫਿਰ ਅੱਜ ਕੀ ਦੱਸਣਾ ਚਾਹੋਗੇ ਸਰੋਤਿਆਂ ਨੂੰ?
1: ਹਾਂਜੀ ਕਮਲਪ੍ਰੀਤ, ਅੱਜ ਅਸੀਂ ਦਿਨ ਮਨਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਐਨੀਵਰਸਰੀ ਦਾ,
0: ਜੀ
1: ਹੈ ਨਾ। ਅਸੀਂ ਉਹਨਾਂ ਬਾਰੇ ਕੁਝ ਦੱਸ ਦਿੰਦੇ ਹਾਂ ਆਪਣੇ ਸੁਣਨ ਵਾਲਿਆਂ ਨੂੰ।
0: ਜੀ
1: ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਬਾਨੀ ਤੇ ਪਹਿਲੇ ਮਹਾਰਾਜਾ ਸੀ।
0: ਜੀ
1: ਉਹਨਾਂ ਨੂੰ ਪੰਜਾਬ ਦਾ ਸ਼ੇਰ, ਸ਼ੇਰੇ ਪੰਜਾਬ ਵੀ ਕਿਹਾ ਜਾਂਦਾ ਹੈ। ਉਹਨਾਂ ਨੇ 1801 ਤੋਂ ਲੈ ਕੇ 1839 ਤੱਕ, ਆਪਣੀ ਮੌਤ ਤੱਕ, ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਸੀ। ਉਹਨਾਂ ਨੇ
0: ਜੀ
1: 19ਵੀਂ ਸਦੀ ਦੇ ਆਰੰਭ ਵਿੱਚ ਹੀ ਉੱਤਰ ਪੱਛਮੀ ਉੱਤਰੀ ਮਹਾਦੀਪ ਉੱਤੇ ਰਾਜ ਕੀਤਾ ਸੀ। ਬਚਪਨ 'ਚ ਉਹਨਾਂ ਨੂੰ ਨਾ ਚੇਚਕ ਹੋ ਗਿਆ ਸੀ, ਜਿਸ ਨਾਲ ਉਹਨਾਂ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ ਸੀ।
0: ਜੀ
1: ਉਹਨਾਂ ਨੇ ਆਪਣੀ 10 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਨਾਲ ਪੰਜਾਬ 'ਚ ਪਹਿਲੀ ਲੜਾਈ ਲੜੀ ਸੀ।
0: ਜੀ ਸੋ ਅੱਜ ਆਪਾਂ ਸ਼ੇਰੇ ਪੰਜਾਬ ਨੂੰ ਯਾਦ ਕਰ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਨੂੰ, ਅਤੇ ਅਸੀਂ ਉਹਨਾਂ ਦੀ ਸ਼ਹਾਦਤ 'ਤੇ ਉਹਨਾਂ ਨੂੰ ਜਿੱਥੇ ਸਲਾਮ ਕਰਦੇ ਹਾਂ ਉੱਥੇ ਹੀ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ
1: ਜੀ।
0: ਹਾਂ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
4: ਬੀਜੀਆਂ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
5: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
4: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
5: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਨੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
4: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
5: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
4: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
6: ਪਾਣੀ ਬਚਾਓ, ਧਰਤੀ ਬਚਾਓ।
0: ਸਰੋਤਿਓ ਪ੍ਰੋਗਰਾਮ ਚੱਲ ਰਿਹਾ ਗੱਲਾਂ 'ਚੋਂ ਗੱਲ। ਸੋ ਇਸ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਸੈਗਮੈਂਟ ਹੈ ਸਰਗਰਮੀਆਂ, ਅਤੇ ਸਰਗਰਮੀਆਂ ਉਹਨੇ ਜਿੱਥੇ ਤੁਹਾਨੂੰ ਪਟਿਆਲਾ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਦੀਆਂ ਜਿਹੜੀਆਂ ਸਰਗਰਮੀਆਂ ਦਿੱਤੀਆਂ ਜਾਂਦੀਆਂ ਜਾਣਕਾਰੀ ਦੱਸੀ ਜਾਂਦੀ ਹੈ। ਸੋ ਇਸ ਪ੍ਰੋਗਰਾਮ ਦੇ ਵਾਚਕ ਨੇ ਅਰਪਿੰਦਰ ਖਹਿਰਾ ਅਤੇ ਪੇਸ਼ਕਸ਼ ਹੈ ਇਮਤਿਆਜ਼ ਮੁਹੰਮਦ ਹੋਰਾਂ ਦੀ।
7: ਪੇਸ਼ ਕਰ ਰਿਹਾ ਪ੍ਰੋਗਰਾਮ ਸਰਗਰਮੀਆਂ। ਅੱਜ ਦਾ ਸਰਗਰਮੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਅਰਪਿੰਦਰ ਖਹਿਰਾ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਨਾਲ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਤੇ ਆਸ ਪਾਸ ਦੇ ਇਲਾਕੇ 'ਚ ਹੋਈਆਂ ਸਰਗਰਮੀਆਂ ਸਾਂਝੀਆਂ ਕਰਦੇ ਹਾਂ। ਪਟਿਆਲਾ ਸ਼ਹਿਰ ਦੇ ਹੋਣਹਾਰ ਵਿਦਿਆਰਥੀ ਨੂਰ ਸਿੰਗਲਾ ਨੇ ਸਿਰਜਿਆ ਇੱਕ ਨਵਾਂ ਇਤਿਹਾਸ। ਜੀ ਹਾਂ, ਬੀਤੇ 20 ਜੂਨ ਨੂੰ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਐਲਾਨੇ ਗਏ CA ਯਾਨੀ ਕਿ ਚਾਰਟਰਡ ਅਕਾਊਂਟੈਂਟਸ ਦੇ ਫਾਈਨਲ ਪ੍ਰੀਖਿਆ ਦੇ ਮੁਕਾਬਲੇ ਵਿੱਚ ਪਟਿਆਲਾ ਦੇ ਨੂਰ ਸਿੰਗਲਾ ਨੇ ਆਲ ਇੰਡੀਆ ਰੈਂਕ 'ਚ ਪਹਿਲਾ ਸਥਾਨ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਇਸ ਪ੍ਰੀਖਿਆ ਵਿੱਚ ਨੂਰ ਨੇ 600 ਵਿੱਚੋਂ 499 ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਿੱਚ ਪਹਿਲਾ ਸਥਾਨ
8: ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ, ਉੱਥੇ ਪੂਰੇ ਪੰਜਾਬ ਤੇ ਖਾਸ ਕਰਕੇ ਪਟਿਆਲਾ ਸ਼ਹਿਰ ਦਾ ਨਾਂ ਪੂਰੇ ਦੇਸ਼ ਦੁਨੀਆਂ ਵਿੱਚ ਰੋਸ਼ਨ ਹੋਇਆ ਹੈ। ਇਸ ਹੋਣਹਾਰ ਨੌਜਵਾਨ ਨੇ ਸਾਡੇ ਸਮਾਜ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਲਈ ਇੱਕ ਮਹਾਨ ਪ੍ਰੇਰਣਾ ਸਰੋਤ ਦਾ ਕੰਮ ਕੀਤਾ ਹੈ। ਨੂਰ ਨੇ ਨਾ ਸਿਰਫ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ, ਸਗੋਂ ਪੂਰੇ ਪੰਜਾਬ ਦੇ ਵਿੱਚ ਪਟਿਆਲਾ ਸ਼ਹਿਰ ਦਾ ਨਾਮ ਉੱਚਾ ਕੀਤਾ ਹੈ। ਇਸ ਮੌਕੇ ਸਥਾਨਕ ਲੋਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਨੂਰ ਸਿੰਗਲਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਨੂਰ ਸਿੰਗਲਾ ਨੇ ਬੋਲਦਿਆਂ ਕਿਹਾ,
9: ਜੋ 2 ਸਾਲ 3 ਸਾਲ ਦੀ ਆਰਟੀਕਲਸ਼ਿਪ ਦੇ ਨਾਲ ਇੰਨੀ ਮਿਹਨਤ ਕੀਤੀ ਗਈ ਹੈ, ਉਹ ਅੱਜ ਸਾਰਾ ਵਰਥ ਇਟ ਹੋ ਗਿਆ। ਇਹ ਸਭ ਇੱਛਾ ਸੀ, ਜਿਹੜੇ 3 ਅਟੈਂਪਟ, ਜਿਹੜੇ 3 ਤਰ੍ਹਾਂ ਦੇ ਲੈਵਲ ਹੁੰਦੇ ਆ, ਸੈਕਿੰਡ ਲੈਵਲ ਹੁੰਦਾ ਸੀ ਇੰਟਰ, ਤੇ ਉਹਦੇ ਵਿੱਚ ਮੈਨੇ AIR 2 ਸਿਕਿਓਰ ਕੀਤੀ ਸੀ, ਤੇ ਮੇਰਾ ਸਟਾਰਟਿੰਗ ਤੋਂ ਇਹ ਗੋਲ ਸੀਗਾ ਕਿ ਫਾਈਨਲ ਦੇ ਵਿੱਚ ਮੈਨੇ AIR 1 ਲੈ ਕੇ ਆਉਣੀ ਹੈ। ਜਦੋਂ ਰਿਜ਼ਲਟ ਆ ਰਹੇ ਸੀ ਤਾਂ ਇੱਕ ਹੁੰਦਾ ਕਿ ਰਿਜ਼ਲਟ ਤੋਂ ਪਹਿਲਾਂ ਨਾ ਜੋ ਪ੍ਰੈਜੀਡੈਂਟ ਹੈ ICI ਦੇ, ਉਹ ਕਾਲ ਕਰਦੇ ਨੇ ਇੰਸਟੀਟਿਊਟ ਦੇ, ਤਾਂ ਮੈਂ ਕਾਲ ਦੀ ਵੇਟ ਕਰ ਰਿਹਾ ਸੀ, ਮੈਂ ਰਿਜ਼ਲਟ ਨਹੀਂ ਦੇਖ ਰਿਹਾ ਸੀ ਕਿ ਆਨਲਾਈਨ ਰਿਜ਼ਲਟ ਆਏਗਾ, ਮੈਂ ਕਾਲ ਦੀ ਵੇਟ ਕਰ ਰਿਹਾ ਸੀ, ਤਾਂ ਮੈਂ ਸ਼ੋਰ ਸੀ ਕਿ ਰਿਜ਼ਲਟ ਅੱਛਾ ਆਏਗਾ। ਅੱਜ 11 ਵਜੇ ਰਿਜ਼ਲਟ ਆਇਆ ਤਾਂ ਅਸੀਂ ਸਾਰੇ ਇੱਥੇ ਬੈਠੇ ਸੀਗੇ, ਮੇਰੇ ਜੋ ਪੇਰੈਂਟਸ ਹੈ ਅਤੇ ਮੇਰੀ ਸਿਸਟਰ ਹੈ ਉਹ ਸਾਰੇ ਇੱਥੇ ਸੀਗੇ, ਤਾਂ ਸਾਰੇ ਫੋਨ ਦੇ ਵੇਟ ਕਰ ਰਹੇ ਸੀ। ਜਦੋਂ ਫੋਨ 'ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਪੂਰਾ ਇੰਡੀਆ ਟੌਪ ਕੀਤਾ, ਤਾਂ ਸਾਰੇ ਖੁਸ਼ ਹੋ ਗਏ। 3 ਚੀਜ਼ਾਂ ਮੈਂ ਕਹੂੰਗਾ ਕਿ ਜੋ ਮੈਨੂੰ ਬਹੁਤ ਹੈਲਪ ਕੀਤੀਆਂ ਨੇ, ਇੱਕ ਤਾਂ ਕੰਸਿਸਟੈਂਸੀ, ਡਿਸਿਪਲਿਨ, ਅਤੇ ਉਹ ਤੋਂ ਬਾਅਦ ਪੇਸ਼ੈਂਸ।
8: ਲੰਘੀ 21 ਜੂਨ ਦਿਨ ਐਤਵਾਰ ਨੂੰ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪੰਜਾਬ ਸੂਬੇ ਦਾ ਰਾਜਪੱਧਰੀ ਸਮਾਗਮ ਪਟਿਆਲਾ ਸ਼ਹਿਰ ਦੇ ਥਾਪਰ ਕਾਲਜ ਵਿਖੇ ਕਰਵਾਇਆ ਗਿਆ। ਇਸ ਰਾਜਪੱਧਰੀ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਹੁਣਾਂ ਨੇ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਇਸ ਮੌਕੇ ਬੋਲਦਿਆਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ CM ਦੀ ਯੋਗਸ਼ਾਲਾ ਦੇ ਨਾਲ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ 1400 ਤੋਂ ਵੱਧ ਯੋਗਾ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜੋ ਕਿ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸ ਰਹੇ ਨੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਯੋਗਾ ਸਿਰਫ ਸਰੀਰਕ ਕਸਰਤ ਨਹੀਂ, ਸਗੋਂ ਯੋਗਾ ਮਨ, ਸਰੀਰ ਅਤੇ ਆਤਮਾ ਨੂੰ ਇੱਕ ਮਿੱਕ ਕਰਨ ਦੀ ਇੱਕ ਯਾਤਰਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਤੰਦਰੁਸਤ ਮਨ, ਸ਼ੁੱਧ ਆਹਾਰ, ਯੋਗਾ ਸਿਹਤਮੰਦ ਜੀਵਨ ਦੀ ਬੁਨਿਆਦ ਨੇ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਯੋਗਾ ਸਾਨੂੰ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਦਿਨ ਚਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਤੇ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸੇ ਤਰ੍ਹਾਂ ਪਟਿਆਲਾ ਸਥਿਤ ਪਟਿਆਲਾ ਲੋਕੋਮੋਟਿਵ ਵਰਕਸ ਵੱਲੋਂ ਵੀ ਰੇਲਵੇ ਬੋਰਡ ਅਤੇ ਆਯੂਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ PLW ਸਟੇਡੀਅਮ ਪਟਿਆਲਾ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਯੋਗ ਅਗਵਾਈ ਦੇ ਹੇਠ ਪੂਰੇ ਦੇਸ਼ ਭਰ ਵਿੱਚ ਮਨਾਏ ਗਏ ਯੋਗ ਦਿਵਸ ਸਮਾਰੋਹ ਦੇ ਅਨੁਰੂਪ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਸ੍ਰੀ ਸੁਸ਼ੀਲ ਕੁਮਾਰ ਸ੍ਰੀਵਾਸਤਵ ਪ੍ਰਧਾਨ, ਮੁੱਖ ਪ੍ਰਸ਼ਾਸਨਿਕ ਅਧਿਕਾਰੀ PLW ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਯੋਗਾ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਸੰਬੋਧਨ ਦੇ ਲਾਈਵ ਪ੍ਰਸਾਰਣ ਨਾਲ ਹੋਈ। ਇਸ ਤੋਂ ਬਾਅਦ ਯੋਗ ਗੁਰੂ ਸ੍ਰੀ ਅਰੁਣ ਉਪਾਧਿਆਇ ਵੱਲੋਂ ਕਾਮਨ ਯੋਗ ਪ੍ਰੋਟੋਕੋਲ ਸੈਸ਼ਨ ਕਰਵਾਇਆ ਗਿਆ। ਉਹਨਾਂ ਨੇ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵੱਖ ਵੱਖ ਕਿਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਯੋਗ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਜਾਣਕਾਰੀ ਦਿੱਤੀ। ਯੋਗ ਸੈਸ਼ਨ ਤੋਂ ਤੁਰੰਤ ਬਾਅਦ ਸ੍ਰੀ ਸੁਸ਼ੀਲ ਕੁਮਾਰ ਸ੍ਰੀਵਾਸਤਵ ਨੇ ਹਾਜ਼ਰ ਸਭ ਭਾਗੀਦਾਰਾਂ ਨੂੰ ਨਸ਼ਾ ਮੁਕਤ ਭਾਰਤ ਦੀ ਸਹੁੰ ਵੀ ਚੁਕਾਈ ਗਈ। ਉਹਨਾਂ ਨੇ ਕਿਹਾ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸਾਨੂੰ ਸਭ ਨੂੰ ਸੱਦਾ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਦੇ ਨਾਲ ਹੋਈ। ਇਸੇ ਤਰ੍ਹਾਂ ਇਸ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪਟਿਆਲਾ ਸ਼ਹਿਰ ਦੀ ਨਾਮਵਾਰ ਸਮਾਜਿਕ ਸੰਸਥਾ ਗਿਆਨ ਜੋਤੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ, ਸਿਹਤ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਸਿਵਲ ਸਰਜਨ ਦਫ਼ਤਰ ਪਟਿਆਲਾ ਅਤੇ ਮੀਡੀਆ ਦੇ ਸਹਿਯੋਗ ਦੇ ਨਾਲ ਨਹਿਰੂ ਪਾਰਕ ਪਟਿਆਲਾ ਵਿਖੇ ਇੱਕ ਵਿਸ਼ਾਲ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗ੍ਰੀਨ ਪਟਿਆਲਾ, ਕਲੀਨ ਪਟਿਆਲਾ ਮੁਹਿੰਮ ਤਹਿਤ ਸਨਮਾਨ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਮੇਹਰ ਕੁੰਦਨ ਗੋਗੀਆ ਜੀ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ,
10: ਬੇਨਤੀ ਕਰਾਂਗਾ ਵੀ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ, ਔਰ ਅੱਜ ਦਾ ਕੈਂਪ ਹੈ, ਅੰਤਰਰਾਸ਼ਟਰੀ ਡੇ ਹੈ, ਰੋਜ਼ ਹੀ ਯੋਗਾ ਕਰਨਾ ਚਾਹੀਦਾ, ਕਿਸੇ ਦੇ ਫਾਇਦੇ ਵਾਸਤੇ ਨਹੀਂ, ਆਪਣੇ ਸਰੀਰ ਦੇ ਫਾਇਦੇ ਵਾਸਤੇ ਅੱਧਾ ਘੰਟਾ ਆਪਣੇ ਸਰੀਰ ਨੂੰ ਜ਼ਰੂਰ ਦਿਓ, ਕਿਉਂਕਿ ਤੁਸੀਂ ਦਵਾਈਆਂ ਤੋਂ ਵੀ ਬਚੇ ਰਹੋਗੇ, ਬਿਮਾਰੀਆਂ ਤੋਂ ਵੀ ਬਚੇ ਰਹੋਗੇ, ਸਟ੍ਰੈਸ ਵੀ ਦੂਰ ਹੋਏਗਾ, ਔਰ ਤੁਹਾਡੀ ਐਕਟੀਵਿਟੀ ਵੱਧ ਜਾਏਗੀ, ਤਾਂ ਇਸ ਕਰਕੇ ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ, ਸ਼ਹਿਰ ਵਾਸੀਆਂ ਨੂੰ, ਇੰਡੀਆ ਵਾਸੀਆਂ ਨੂੰ, ਅਵੇਅਰ ਤਾਂ ਹੈਗੇ ਲੋਕ, ਅੱਗੇ ਨਾਲੋਂ ਬਹੁਤ ਫਰਕ ਪੈ ਗਿਆ, ਆਯੁਰਵੈਦਿਕ ਦੇ ਚਲੇ ਗਏ ਲੋਕ ਅਵੇਅਰ ਵੀ ਹੈਗੇ, ਔਰ ਯੋਗਾ ਡੇਲੀ ਕਰਨਾ ਚਾਹੀਦਾ ਔਰ ਬਹੁਤ ਅੱਛਾ ਲੱਗਦਾ ਜਦ ਯੋਗਾ ਕਰਦੇ ਹਾਂ ਬੱਚੇ ਖੇਡਦੇ ਹੈ ਤਾਂ ਅੱਛਾ ਲੱਗਦਾ ਸਾਰਿਆਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਅੱਜ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਰੋਜ਼ਗਾਰ ਦੇ ਵਿੱਚ ਐਨਜੀਓ ਦੇ ਨਾਲ ਜਿਹੜਾ ਪ੍ਰੋਗਰਾਮ ਰੱਖਿਆ ਵਧੀਆ ਉਪਰਾਲਾ ਮੈਂ ਅਪਰੀਸ਼ੀਏਟ ਕਰਦਾ ਇਹਨਾਂ ਨੂੰ
8: ਇਸ ਮੌਕੇ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ
11: ਅੱਜ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਹੇ ਹਾਂ ਇਹ ਸਾਡਾ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਜਿਸ ਦਿਨ ਤੋਂ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ 21 ਜੂਨ ਨੂੰ ਉਸ ਦਿਨ ਤੋਂ ਲਗਾਤਾਰ ਹਰ ਸਾਲ ਸਾਡੀ ਸੁਸਾਇਟੀ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਇਹ ਦਿਨ ਬੜੀ ਧੂਮਧਾਮ ਨਾਲ ਨਹਿਰੂ ਪਾਰਕ ਵਿੱਚ ਮਨਾਉਂਦੀ ਹੈ December 2014 ਦੇ ਵਿੱਚ 177 ਦੇਸ਼ਾਂ ਦੇ ਸਮਰਥਨ ਨਾਲ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ UNGA ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੇਸ਼ਾਂ ਦੁਆਰਾ ਪ੍ਰਸਤਾਵ ਦਾ ਸਮਰਥਨ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਾਰੇ ਸੰਸਾਰ ਦੇ ਵਿੱਚ ਇਹ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਜਿਹੜਾ ਕਿ ਸਾਡੀ ਪ੍ਰਾਚੀਨ ਰਿਸ਼ੀ ਮੁਨੀਆਂ ਦਾ ਇਤਿਹਾਸ ਹੈ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਇਹ ਯੋਗ ਚੱਲਦਾ ਰਿਹਾ ਅਸੀਂ ਅੱਜ ਯੋਗ ਦਿਵਸ ਮਨਾਉਣ ਲਈ ਸਾਰੇ ਇਕੱਠੇ ਹੋਏ ਹਾਂ ਯੋਗ ਸਾਡੇ ਸਰੀਰ ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਇੱਕ ਵਧੀਆ ਸਾਧਨ ਹੈ ਨਿਯਮਿਤ ਯੋਗ ਕਰਨ ਨਾਲ ਤਣਾਅ ਘਟਦਾ ਹੈ ਸਰੀਰ ਫੁਰਤੀਲਾ ਰਹਿੰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਡਾਕਟਰਾਂ ਤੋਂ ਦੂਰ ਰੱਖਿਆ ਜਾ ਸਕੇ ਆਓ ਅਸੀਂ ਸਭ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਯੋਗਦਾਨ ਪਾਈਏ ਅਤੇ ਮੇਰੀ ਵੀ ਸਭ ਨੂੰ ਬੇਨਤੀ ਹੈ ਆਪਣੇ ਰੋਜ਼ਮਰਰਾ ਦੇ ਕੰਮਾਂ 'ਚੋਂ ਜਿਵੇਂ ਜ਼ਿੰਦਗੀ ਬੜੀ ਬਿਜ਼ੀ ਜਾਣੀ ਬਿਜ਼ਨਸ ਦੇ ਵਿੱਚ ਅਤੇ ਮੈਂ ਚਾਹੁੰਦਾ ਕਿ ਹਰੇਕ ਬੰਦਾ ਆਪਣੇ ਆਪ ਸਵੇਰੇ ਸ਼ਾਮ ਅੱਧਾ ਘੰਟਾ ਆਪਣੀ ਸਿਹਤ ਲਈ ਯੋਗ ਜ਼ਰੂਰ ਕਰੇ
8: ਹੁਣ ਪੰਜਾਬ ਟਰੇਡ ਕਮਿਸ਼ਨ ਕਰੇਗਾ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਸਮੇਤ ਪੰਜਾਬ ਟਰੇਡ ਕਮਿਸ਼ਨ ਵੱਲੋਂ ਲਿਆਂਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਪੰਜਾਬ ਟਰੇਡ ਕਮਿਸ਼ਨ ਪਟਿਆਲਾ ਦੇ ਚੇਅਰਮੈਨ ਐਡਵੋਕੇਟ ਵਿਨੋਦ ਕੁਮਾਰ ਸਿੰਗਲਾ ਅਤੇ ਪੰਜਾਬ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨਾਲ ਇੱਕ ਖਾਸ ਮੁਲਾਕਾਤ ਕੀਤੀ ਇਸ ਮੌਕੇ ADC ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪੋਰਟਲ ਉੱਪਰ ਆਈਆਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਪੂਰੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ ਜਦਕਿ 55 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ 30 ਸ਼ਿਕਾਇਤਾਂ ਓਪਨ ਹਨ ਜਿਨ੍ਹਾਂ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਇਸ ਕੰਮ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੰਘੀ 22 ਜੂਨ ਨੂੰ ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਘੀ ਕਵਿਤਰੀ ਸੁਖਵਿੰਦਰ ਆਹੀ ਦੀ ਪੁਸਤਕ ਤੇਰੇ ਆਉਣ ਤੇ ਕਾਵਿ ਸੰਗ੍ਰਹਿ ਨੂੰ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਕਵਿਤਰੀ ਨੇ ਪੁਸਤਕ ਵਿੱਚ ਸਮਾਜਿਕ ਸਰੋਕਾਰਾਂ ਵਿੱਚ ਲੁਕੀ ਪੀੜ ਦੀ ਗੱਲ ਸੱਭਿਆਚਾਰਕ ਅਤੇ ਲੋਕ ਸੰਘਰਸ਼ਾਂ ਦੀ ਗੱਲ ਕੀਤੀ ਹੈ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਸ਼ੋਕ ਨਾਦਰ ਨੇ ਕਿਹਾ ਕਿ ਪੁਸਤਕ ਪਾਠਕਾਂ ਦੇ ਦਿਲਾਂ ਨੂੰ ਝੰਜੋੜਨ ਦੀ ਸਮਰੱਥਾ ਰੱਖਦੀ ਹੈ ਇਸ ਮੌਕੇ ਲੇਖਕ ਸੁਖਵਿੰਦਰ ਆਹੀ ਨੇ ਆਪਣੀਆਂ ਕੁੱਝ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਵੀ ਕੀਤੀਆਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਲਗਾਇਆ ਜਾਗਰੂਕਤਾ ਕੈਂਪ ਪਟਿਆਲਾ ਜ਼ਿਲ੍ਹੇ ਦੇ ਬਲਾਕ ਸਮਾਣਾ ਦੇ ਪਿੰਡ ਦੇਦਣਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਸ਼ਤੀਸ਼ ਕੁਮਾਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ 15-20% ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਹੀ ਕੱਦੂ ਕਰਨ ਅਤੇ ਪਨੀਰੀ ਪੁੱਟ ਕੇ ਲਾਉਣ ਤੇ ਹੋਣ ਵਾਲਾ ਲੇਬਰ ਦਾ ਖਰਚਾ ਵੀ ਕਾਫ਼ੀ ਹੱਦ ਤੱਕ ਘਟਦਾ ਹੈ ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਵਿਜੇ ਕੁਮਾਰ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੀਆਂ ਬਰੀਕੀਆਂ ਅਤੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਵੀ ਦਿੱਤੀ ਲੰਘੀ 24 ਜੂਨ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ITI ਮਰੇਟਕੋਟਲਾ ਵਿਖੇ ਇੱਕ ਵਿਸ਼ਾਲ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਖਲਾਈ ਅਫਸਰ ਕਵਲਪਨੀਤ ਕੌਰ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਕੰਗਾਰੂ ਇੰਡਸਟਰੀ, ਕਰਤਾਰ ਐਗਰੋ ਇੰਡਸਟਰੀ, LIC, ਕੋਕਾ ਕੋਲਾ, ਵਰਧਮਾਨ, HDFC, ਨਿਊ ਮੈਕਸ ਸਕਿੱਲ ਇੰਡੀਆ, ਆਰਤੀ ਇੰਟਰਨੈਸ਼ਨਲ, ਮਥੂਟ ਫਾਈਨਾਂਸ, ਐਕਸਿਸ ਬੈਂਕ ਤੋਂ ਇਲਾਵਾ 37 ਪ੍ਰਾਈਵੇਟ ਕੰਪਨੀਆਂ ਨੇ ਭਾਗ ਲਿਆ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਮਰੇਟਕੋਟਲਾ ਦੀ ਯੋਗ ਅਗਵਾਈ ਵਿੱਚ ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਲਗਭਗ 720 ਬੇਰੁਜ਼ਗਾਰ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਤਜਰਬੇ ਦੇ ਆਧਾਰ ਤੇ ਵੱਖ ਵੱਖ ਵਿਭਾਗਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ। ਹੁਣ ਵੋਟਰ ਸੂਚੀਆਂ ਦੀ ਸੁਧਾਈ ਲਈ ਸ਼ੁਰੂ ਹੋਈ ਘਰ ਘਰ ਮੁਹਿੰਮ। ਜੀ ਹਾਂ, ਬੀਤੀ 24 ਜੂਨ ਦਿਨ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਮਰੇਟਕੋਟਲਾ ਵਿਰਾਜ ਐਸ ਤਿੜਕੇ ਨੇ ਇੱਕ ਖਾਸ ਮਿਲਣੀ ਦੌਰਾਨ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਆਪਕ ਸੋਧ SIR 2026 ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਮਰੇਟਕੋਟਲਾ ਦੇ 400 BLOs ਘਰ ਘਰ ਜਾ ਕੇ ਵੋਟਰਾਂ ਤੋਂ ਗਣਨਾ ਫਾਰਮ ਭਰਵਾਉਣਗੇ। ਉਹਨਾਂ ਦੱਸਿਆ ਕਿ ਪ੍ਰੀ SIR ਮੈਪਿੰਗ ਦੌਰਾਨ ਮਰੇਟਕੋਟਲਾ ਜ਼ਿਲ੍ਹੇ ਦੇ 324,433 ਵੋਟਰਾਂ ਵਿੱਚੋਂ 297,252 ਵੋਟਰਾਂ ਦੀ ਸਫਲਤਾਪੂਰਵਕ ਮੈਪਿੰਗ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਮਰੇਟਕੋਟਲਾ ਨੇ ਕਿਹਾ ਹੈ ਕਿ ਇਸ ਮੁਹਿੰਮ ਦਾ ਮਕਸਦ ਕਿਸੇ ਯੋਗ ਵੋਟਰ ਦੀ ਵੋਟ ਕੱਟਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਵੇ ਅਤੇ ਫਰਜ਼ੀ ਜਾਂ ਅਯੋਗ ਐਂਟਰੀਆਂ ਨੂੰ ਹਟਾਇਆ ਜਾਵੇ। ਇਸੇ ਤਰ੍ਹਾਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਵੀ ਪਟਿਆਲਾ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR 2026 ਸੰਬੰਧੀ ਇੱਕ ਵਿਸ਼ੇਸ਼ ਕਾਨਫਰੰਸ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਨਾਲ ਮੈਪ ਨਹੀਂ ਹੋਇਆ, ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਸਤਾਵੇਜ਼ਾਂ ਵਿੱਚੋਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ ਤਾਂ ਜੋ ਉਹਨਾਂ ਦੀ ਯੋਗਤਾ ਦੀ ਪੁਸ਼ਟੀ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ,
12: ਜਿਹੜਾ 25 ਤਰੀਕ ਯਾਨੀ ਕੱਲ੍ਹ ਤੋਂ 25 ਜੂਨ ਤੋਂ ਸਾਡਾ ਹਾਊਸ ਟੂ ਹਾਊਸ ਸਰਵੇ SIR ਦਾ ਉਹ ਸਟਾਰਟ ਹੋ ਰਿਹਾ ਹੈਗਾ। ਉਹਦੇ ਸੰਬੰਧੀ ਮੈਂ ਤੁਹਾਨੂੰ ਜਿਹੜੀ ਇਹ ਜਾਣਕਾਰੀ ਦੇਣ ਲੱਗਿਆ ਹੈਗਾ। ਮੈਂ ਹੁਣੇ ਤੁਹਾਨੂੰ ਦੱਸਿਆ ਕਿ ਜਿਹੜੀ 85% ਮੈਪਿੰਗ ਅਸੀਂ ਆਲਰੇਡੀ ਕਰ ਚੁੱਕੇ ਹਾਂ, ਪਰ ਜਦੋਂ ਹਾਊਸ ਟੂ ਹਾਊਸ ਸਰਵੇ ਹੋਣਾ ਅਸੀਂ ਆਪਣੇ 100% ਜਿਹੜੀ ਵੋਟਰ ਲਿਸਟ ਦੇ ਵੋਟਰ ਹੈ ਉਹਨਾਂ ਨੂੰ ਇੱਕ ਨਿਊਮੀਨੇਸ਼ਨ ਫੋਰਮ ਡਿਲੀਵਰ ਕਰਾਵਾਂਗੇ ਥਰੂ ਅਵਰ PLOs। ਜਿਹੜਾ ਕੰਮ ਹੁਣੇ ਹੀ 25 ਤਰੀਕ ਤੋਂ ਲੈ ਕੇ ਅਗਲੇ 3-4 ਦਿਨਾਂ ਦੇ ਵਿੱਚ ਜਿਹੜਾ ਇਨਵੀਟੇਸ਼ਨ ਫਾਰਮ ਹੈ ਉਹ ਡਿਲੀਵਰ ਹੋ ਜਾਣਾ। ਉਸ ਫਾਰਮ ਨੂੰ ਡਿਲੀਵਰ ਕਰਨ ਤੋਂ ਬਾਅਦ ਸਾਡੇ BLOs ਵੱਲੋਂ ਅਗਲੇ 1 ਮਹੀਨੇ ਯਾਨੀ ਕਿ 24 ਜੁਲਾਈ ਤੱਕ 3 ਵਾਰੀ ਹਰ ਘਰ ਦੇ ਵਿੱਚ ਵਿਜ਼ਿਟ ਕੀਤੀ ਜਾਵੇਗੀ। ਇਸ ਵਿਜ਼ਿਟ ਦਾ ਪਰਪਸ ਕੀ ਹੋਣਾ ਕਿ ਜਿਹੜਾ ਇਨਵੀਟੇਸ਼ਨ ਫਾਰਮ ਤੁਹਾਡਾ ਉੱਥੇ ਡਿਲੀਵਰ ਕੀਤਾ ਗਿਆ ਉਸ ਨੂੰ ਪ੍ਰੋਪਰਲੀ ਭਰਵਾ ਕੇ ਜਿਹੜਾ ਉੱਥੇ ਮੈਂਬਰ ਹੈਗਾ ਉਹ ਆਪਣੀ ਸਾਰੀ ਜਾਣਕਾਰੀ ਉਹਦੇ ਵਿੱਚ ਭਰੂਗਾ, ਭਾਵੇਂ ਕਿਸੇ ਦੀ ਮੈਪਿੰਗ ਹੋਈ ਹੈ ਜਾਂ ਜਿਹੜੇ 15% ਸਾਡੇ ਅਨਰਾਪ ਰਹਿ ਗਏ ਸੀ ਉਹਨਾਂ ਦੀ ਉਹ ਆਪਣੀ ਸਾਰੀ ਫੋਰਮ ਦੇ ਵਿੱਚ ਭਰ ਕੇ ਦੇਣਗੇ। ਉਹਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਜਾਵੇਗਾ ਕਿ ਜਿਹਦੇ ਤਾਂ ਮੈਪਿੰਗ ਆਲਰੇਡੀ ਹੋ ਚੁੱਕੀ ਹੈ ਉਹਨੂੰ ਸਿਰਫ ਆਪਣਾ ਫੋਰਮ ਭਰਨਾ ਪੈਣਾ ਹੈਗਾ, ਪਰ ਜਿਹਦੀ ਕੋਈ ਮੈਪਿੰਗ ਨਹੀਂ ਹੋਈ ਜਾਂ ਜਿਵੇਂ ਮੈਨੂੰ ਉਹਨੇ ਪੁੱਛ ਰਹੇ ਸੀ ਕੋਈ ਨਿਆ ਜੀ ਹੈ ਜੇ 18 ਸਾਲ ਦਾ 1 ਅਕਤੂਬਰ ਨੂੰ ਹੋ ਜਾਵੇਗਾ ਜਾਂ ਕੋਈ ਨਵੀਂ ਵਿਆਹੀ ਕੁੜੀ ਕੋਈ ਉੱਥੇ ਉਹਦਾ ਵਿਆਹ ਹੋ ਗਿਆ ਹੈ ਜਾਂ ਕੋਈ ਸ਼ਿਫਟ ਹੋ ਗਿਆ ਹੈ ਉਹਨਾਂ ਤੋਂ ਕੁਝ ਫੋਰਮ ਜਿਹੜੇ ਹੈਗੇ ਉਹ ਭਰਾਏ ਜਾਣਗੇ। ਇਹਦੇ ਵਿੱਚ 11 ਜਿਹੜੇ ਡਾਕੂਮੈਂਟਸ ਹੈ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ ਹਾਂ, ਉਹਨਾਂ 11 ਡਾਕੂਮੈਂਟਸ 'ਚੋਂ ਕੋਈ ਵੀ ਇੱਕ ਡਾਕੂਮੈਂਟ, ਮੰਨ ਲਓ ਕੋਈ ਬੱਚਾ ਹੈ ਉਹਦੀ 2003 'ਚ ਵੋਟ ਨਹੀਂ ਬਣੀ ਹੋਈ ਸੀ, 2003 ਤੋਂ ਬਾਅਦ ਉਹ ਐਲੀਜੀਬਲ ਵੋਟਰ ਬਣਿਆ, ਉਹ ਆਪਣਾ ਕੋਈ ਵੀ ਇੱਕ ਡਾਕੂਮੈਂਟ ਇਹਦੇ ਵਿੱਚ ਲਗਾ ਸਕਦਾ ਹੈ। ਹੋ ਸਕਦਾ ਹੈ ਕਿ ਉਹਦੇ ਪੇਰੈਂਟਸ ਦੀ ਵੋਟ ਵੀ ਨਾ ਬਣੀ ਹੋਵੇ 2003 'ਚੋਂ ਕੋਈ ਮਾਈਗ੍ਰੇਟ ਹੋ ਕੇ ਆਇਆ ਹੋਵੇ, ਸੋ ਉਹਨਾਂ 11 ਡਾਕੂਮੈਂਟਸ 'ਤੇ ਵੀ ਉਹ ਆਪਣਾ ਜਾਂ ਆਪਣੇ ਪੇਰੈਂਟਸ ਦਾ ਜਿਹੜਾ ਹੈ ਉਹ ਡਾਕੂਮੈਂਟ ਲਗਾ ਸਕਦਾ ਹੈ। ਜੇ ਕਿਸੇ ਇੱਕ ਪੇਰੈਂਟ ਦੀ ਨਹੀਂ ਬਣੀ ਤਾਂ ਇੱਕ ਪੇਰੈਂਟ ਦਾ ਲਗਾ ਸਕਦਾ ਹੈ, ਜੇ ਦੋਵਾਂ ਦੀ ਨਹੀਂ ਬਣੀ ਤਾਂ ਦੋਵਾਂ ਦਾ ਲਗਾ ਸਕਦਾ ਹੈ। ਬੜੇ ਸੌਖੇ ਡਾਕੂਮੈਂਟ ਹੈ, ਸਿੰਪਲ ਆਈ ਕਾਰਡਸ ਜਿਹਨੂੰ ਆਪਾਂ ਆਈਡੈਂਟੀ ਕਾਰਡਸ ਕਹਿੰਦੇ ਹਾਂ ਉਹੀ ਡਾਕੂਮੈਂਟਸ ਦੀ ਲਿਸਟ ਹੈ। ਮੈਂ ਕੱਲ੍ਹ ਇੱਕ ਮੀਟਿੰਗ ਕੀਤੀ ਸੀ ਪੋਲੀਟੀਕਲ ਨੁਮਾਇੰਦਿਆਂ ਨਾਲ, ਮੈਨੂੰ ਇਹ ਜਾਣਦਿਆਂ ਅਤੇ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਸਾਰੀ ਜਿਹੜੀ ਪੋਲੀਟੀਕਲ ਪਾਰਟੀਜ਼ ਨਾਲ ਅਸੀਂ ਮੀਟਿੰਗ ਕੀਤੀ ਸੀ, 51 ਸੌ ਤੋਂ ਵੱਧ ਸਾਡੇ ਜਿਹੜੇ ਬੀ ਐਲ ਏ ਨੇ ਸਾਡੇ 1786 ਬੂਥ ਹੈ ਹੋਟਲ ਯਾਨੀ 1786 ਬੀ ਐਲ ਓਜ਼ ਨੇ 5100 ਤੋਂ ਵੱਧ ਜਿਹੜੇ ਸਾਡੇ ਬੀ ਐਲ ਏਜ਼ ਨੇ ਇਹਨਾਂ ਬੂਥਾਂ ਦੇ ਉੱਤੇ ਪੋਲੀਟੀਕਲ ਪਾਰਟੀਜ਼ ਵੱਲੋਂ ਅਪੁਆਇੰਟ ਕੀਤੇ ਗਏ ਨੇ ਇਹਨਾਂ ਬੂਥ ਲੈਵਲ ਏਜੰਟਸ ਦਾ ਜਿਹੜਾ ਪਰਪਸ ਹੈ ਉਹ ਹੀ ਹੈ ਕਿ ਸਾਡੇ ਬੀ ਐਲ ਓਜ਼ ਨੂੰ ਸਹਿਯੋਗ ਕਰਨ ਜਦੋਂ ਇਹ ਇਨਿਊਮਰੇਸ਼ਨ ਫੋਰਮਸ ਜਾਣਗੇ ਦੇਣ ਡਿਸਟ੍ਰੀਬਿਊਟ ਕਰਨ ਲਈ ਜਾਣਗੇ ਉਹਨਾਂ ਨੂੰ ਕੋਈ ਰਹਿ ਨਾ ਜਾਵੇ ਕੋਈ ਸਾਡਾ ਐਲੀਜੀਬਲ ਵੋਟਰ ਕੋਈ ਪਰਿਵਾਰ ਦੇ ਵਿੱਚ ਕੋਈ ਦਿੱਕਤ ਨਾ ਕਿਸੇ ਨੂੰ ਆਵੇ ਕੋਈ ਡਾਕੂਮੈਂਟ ਦੇਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਮੈਨੂੰ ਕੱਲ੍ਹ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਜੇ ਕਿਸੇ ਦਾ ਕੋਈ ਡਾਕੂਮੈਂਟ ਨਾ ਹੋਵੇ ਤਾਂ ਅਤੇ ਇਹ ਪੋਸੀਬਿਲਿਟੀ ਨਹੀਂ ਹੈ ਕਿ 11 'ਚੋਂ ਕੋਈ ਵੀ ਡਾਕੂਮੈਂਟ ਨਹੀਂ ਹੋਵੇਗਾ ਪਰ ਮੈਂ ਉਹਨਾਂ ਨੂੰ ਇਹ ਸ਼ੋਰ ਕੀਤਾ ਕਿ ਜੇ ਬਾਏ ਚਾਂਸ ਕਿਸੇ ਦਾ ਕੋਈ ਵੀ ਡਾਕੂਮੈਂਟ ਨਹੀਂ ਹੈ ਪਰ ਉਹ ਐਲੀਜੀਬਲ ਹੈ ਤਾਂ ਅਸੀਂ ਆਪਣੇ ਸਾਰੇ ਜਿਹੜੇ ਤੰਤਰ ਤੋਂ ਸਾਡੇ ਐਸ ਟੀ ਐਮ ਸਾਹਿਬਾਨਾਂ ਤੋਂ ਤਹਿਸੀਲਦਾਰਾਂ ਤੋਂ ਪੁਲਿਸ ਤੋਂ ਉਹਨਾਂ ਦਾ ਡਾਕੂਮੈਂਟ ਬਣਾਉਣ 'ਚ ਵੀ ਬਣਵਾਉਣ 'ਚ ਵੀ ਜਿਹੜੀ ਅਸੀਂ ਮਦਦ ਕਰਾਂਗੇ ਤਾਂ ਕਿ ਸਾਡੇ ਜਿਹਨੇ 15 ਲੱਖ ਤੋਂ ਜ਼ਿਆਦਾ ਜਿਹੜੇ ਵੋਟਰਸ ਨੇ ਉਹਨਾਂ ਦੀ ਆਪਣੀ ਇਨਿਊਮਰੇਸ਼ਨ ਦੀ ਐਕਸਰਸਾਈਜ਼ ਜਿਹੜੀ 24 ਜੁਲਾਈ ਤੱਕ ਪੂਰੀ ਹੋ ਜਾਵੇ ਸੋ ਇਹ ਸਾਡਾ ਜਿਹੜਾ ਹਾਊਸ ਟੂ ਹਾਊਸ ਹੈ ਜਿਵੇਂ ਮੈਂ ਦੱਸਿਆ 25 ਜੂਨ ਤੋਂ 24 ਜੁਲਾਈ ਤੱਕ ਸਾਰੀ ਐਕਸਰਸਾਈਜ਼ ਚੱਲਦੀ ਹੈ ਇਸੀ ਐਕਸਰਸਾਈਜ਼ ਦੇ ਦੌਰਾਨ ਇੱਕ ਬਹੁਤ ਇੰਪੋਰਟੈਂਟ ਜਿਹੜੀ ਇੱਕ ਪ੍ਰਕਿਰਿਆ ਚੱਲਦੀ ਹੈ ਉਹ ਇਹ ਹੁੰਦੀ ਹੈ ਕਿ ਇਸ ਬਾਰੇ ਡਿਸਾਈਡ ਕੀਤਾ ਗਿਆ ਕਿ ਕਿਸੇ ਵੀ ਪੋਲਿੰਗ ਸਟੇਸ਼ਨ ਦੇ ਵਿੱਚ 1200 ਤੋਂ ਵੱਧ ਜਿਹੜੇ ਵੋਟਰਸ ਨਾ ਹੋਣ ਤਾਂ ਜੋ ਵੋਟਿੰਗ ਦੇ ਟਾਈਮ ਕੋਈ ਜ਼ਿਆਦਾ ਉੱਥੇ ਭੀੜ ਭੜੱਕਾ ਜਾਂ ਕਿਸੇ ਸਾਡੇ ਵੋਟਰ ਜਿਹੜੇ ਵੋਟ ਕਰਨ ਆਏ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ
8: ਭਰੂਣ ਹੱਤਿਆ ਅਤੇ ਗੈਰ ਕਾਨੂੰਨੀ ਲਿੰਗ ਜਾਂਚ ਵਿਰੁੱਧ ਪੰਜਾਬ ਸਰਕਾਰ ਹੋਈ ਹੁਣ ਹੋਰ ਜ਼ਿਆਦਾ ਸਖ਼ਤ ਲੰਘੀ 24 ਜੂਨ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੇ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਹਾਲ ਵਿੱਚ ਇੱਕ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਲਿੰਗ ਜਾਂਚ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕੀਤੀਆਂ ਜਾ ਰਹੀਆਂ ਸਖ਼ਤ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਐਸ ਪੀ ਸਿਟੀ ਪਲਵਿੰਦਰ ਚੀਮਾ ਸਿਵਲ ਸਰਜਨ ਸ਼ੈਲੀ ਜੇਟਲੀ ਵੀ ਮੌਜੂਦ ਸਨ ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਲਿੰਗ ਜਾਂਚ ਕਰਨਾ ਅਤੇ ਭਰੂਣ ਹੱਤਿਆ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਪੀ ਐਨ ਡੀ ਟੀ ਐਕਟ ਦੀ ਧਾਰਾ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਸਿਹਤ ਮੰਤਰੀ ਨੇ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਧੀ ਬਚਾਉਣ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਸਰਕਾਰ ਦਾ ਸਹਿਯੋਗ ਦੇਣ ਅਤੇ ਅਜਿਹੀ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨਾਲ ਸਾਂਝੀ ਕਰਨ ਤਾਂ ਜੋ ਧੀਆਂ ਦੀ ਸੁਰੱਖਿਆ ਸਨਮਾਨ ਤੇ ਬਰਾਬਰੀ ਨੂੰ ਯਕੀਨੀ ਬਣਾਇਆ ਜਾ ਸਕੇ ਬੀਤੀ 26 ਜੂਨ ਨੂੰ ਨਸ਼ਾਖੋਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਪਟਿਆਲਾ ਸ਼ਹਿਰ ਤੋਂ ਯੁੱਧ ਨਸ਼ਿਆਂ ਵਿਰੁੱਧ ਇੱਕ ਨਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਫੌਜ ਤੇ ਪੁਲਿਸ ਵਿੱਚ ਭਰਤੀ ਕਰਨ ਲਈ ਪ੍ਰੇਰਿਤ ਕਰਦੇ ਇੱਕ ਵਿਸ਼ੇਸ਼ ਫਲੈਕਸ ਬੋਰਡ ਵੀ ਜਾਰੀ ਕੀਤੇ ਮੁੱਖ ਮੰਤਰੀ ਪੰਜਾਬ ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਵਿਸ਼ੇਸ਼ ਜਾਣਕਾਰੀ ਫਲੈਕਸ ਬੋਰਡਾਂ ਨੂੰ ਰਸਮੀ ਤੌਰ ਉੱਤੇ ਰਿਲੀਜ਼ ਕੀਤਾ ਗਿਆ ਇਹ ਫਲੈਕਸ ਪਟਿਆਲਾ ਸ਼ਹਿਰ ਦੇ 400 ਖੇਡ ਮੈਦਾਨਾਂ ਵਿਖੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਤੋਂ ਲਾਭ ਪ੍ਰਾਪਤ ਕਰ ਸਕਣ ਇਨ੍ਹਾਂ ਵਿਸ਼ੇਸ਼ ਫਲੈਕਸ ਬੋਰਡਾਂ ਰਾਹੀਂ ਵਰਦੀਧਾਰੀ ਸੇਵਾਵਾਂ ਵਿੱਚ ਜਾਣ ਦੇ ਇਛੁੱਕ ਨੌਜਵਾਨਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਭਾਰਤੀ ਫੌਜ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚ ਭਰਤੀ ਹੋਣ ਲਈ ਲੋੜੀਂਦੇ ਸਰੀਰਕ ਮਾਪਦੰਡ ਅਤੇ ਟੈਸਟਾਂ ਦੀ ਮੁਕੰਮਲ ਜਾਣਕਾਰੀ ਹੋਵੇਗੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮਹਾਰਾਜਾ ਪਾਲਿੰਦਰ ਸਿੰਘ ਪੋਲੋ ਗਰਾਊਂਡ ਪਟਿਆਲਾ ਵਿਖੇ ਲਗਾਏ ਗਏ ਬੋਰਡ ਦੀ ਤਰਜ਼ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਾਗਰੂਕਤਾ ਫਲੈਕਸ ਬੋਰਡ ਪਟਿਆਲਾ ਜ਼ਿਲ੍ਹੇ ਦੇ ਸਾਰੇ ਮੁੱਖ ਅਥਲੈਟਿਕਸ ਗਰਾਊਂਡ ਖੇਡ ਮੈਦਾਨਾਂ ਅਤੇ ਪਿੰਡਾਂ ਦੇ ਸਾਂਝੇ ਖੇਡ ਮੈਦਾਨਾਂ ਵਿੱਚ ਲਗਾਏ ਜਾਣਗੇ ਤਾਂ ਜੋ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜਵਾਨ ਇਸ ਯੋਜਨਾ ਤੋਂ ਵੱਧ ਲਾਭ ਲੈ ਸਕਣ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ ਇਸੇ ਤਰ੍ਹਾਂ ਹੀ ਬੀਤੀ 26 ਜੂਨ ਦਿਨ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਕਰਨ ਲਈ ਸੂਬੇ ਭਰ ਵਿੱਚ 3100 ਤੋਂ ਵਧੇਰੇ ਸਟੇਡੀਅਮਾਂ ਦਾ ਨਿਰਮਾਣ ਕਰ ਰਹੀ ਹੈ। ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਖੇਡਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ, ਨਸ਼ਿਆਂ ਦੇ ਖਾਤਮੇ ਕਰਨ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮ ਦੇਣ ਲਈ ਆਪਣਾ ਨਿਵੇਸ਼ ਕਰ ਰਹੀ ਹੈ। ਬਲਾਕ ਸਮਾਣਾ ਦੇ ਪਿੰਡ ਫਤਿਹ ਮਾਜਰੀ ਵਿੱਚ ਬਣ ਰਹੇ ਇਸ ਸਟੇਡੀਅਮ ਤੇ 10 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਖੇਡ ਸਟੇਡੀਅਮ ਤਿਆਰ ਹੋਵੇਗਾ, ਜਿਸ ਵਿੱਚ 8 ਲੇਨਾਂ ਵਾਲਾ ਅੰਤਰਰਾਸ਼ਟਰੀ ਪੱਧਰ ਦਾ 400 ਮੀਟਰ ਦਾ ਸਿੰਥੈਟਿਕ ਅਥਲੈਟਿਕਸ ਟਰੈਕ ਹੋਵੇਗਾ। ਇਹ ਟਰੈਕ 100 ਮੀਟਰ, 200 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਵਰਗੇ ਅਥਲੈਟਿਕਸ ਮੁਕਾਬਲਿਆਂ ਦੇ ਨਾਲ ਨਾਲ ਹੋਰ ਟਰੈਕ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਢੁਕਵਾਂ ਹੋਵੇਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਟਰੈਕ ਦੇ ਅੰਦਰਲੇ ਹਿੱਸੇ ਨੂੰ ਫੀਲਡ ਇਵੈਂਟਸ ਜਿਵੇਂ ਕਿ ਸ਼ਾਟਪੁੱਟ, ਹੈਮਰ ਥਰੋ, ਲੌਂਗ ਜੰਪ, ਹਾਈ ਜੰਪ, ਡਿਸਕਸ ਥਰੋ ਅਤੇ ਹੋਰ ਖੇਡਾਂ ਲਈ ਵੀ ਵਿਸ਼ਵ ਪੱਧਰੀ ਸਹੂਲਤਾਂ ਨਾਲ ਵਿਕਸਿਤ ਕੀਤਾ ਜਾਵੇਗਾ। ਬੀਤੀ 26 ਜੂਨ ਦਿਨ ਸ਼ੁੱਕਰਵਾਰ ਨੂੰ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸੰਸਥਾ ਨਾਟਕ ਵਾਲਾ ਪਟਿਆਲਾ ਵੱਲੋਂ ਪੰਜਾਬੀ ਅਤੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਡਾਕਟਰ ਪ੍ਰੇਮ ਪ੍ਰਕਾਸ਼ ਧਾਲੀਵਾਲ ਦੀ ਯਾਦ ਵਿੱਚ ਕਰਵਾਏ ਗਏ 24ਵੇਂ ਗਰਮੀਆਂ ਦੇ ਰੰਗਮੰਚ ਨਾਟਕ ਮੇਲੇ ਦਾ ਆਰੰਭ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਕੀਤਾ ਗਿਆ। ਇਸ ਨਾਟਕ ਮੇਲੇ ਦੇ ਪਹਿਲੇ ਦਿਨ ਨਾਟਕ ਵਾਲਾ ਵੱਲੋਂ ਕਰਵਾਈ ਗਈ ਚਿਲਡਰਨ ਥੀਏਟਰ ਵਰਕਸ਼ਾਪ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ 40 ਬੱਚਿਆਂ ਵੱਲੋਂ ਤਿਆਰ ਕੀਤੇ 2 ਨਾਟਕਾਂ ਦਾ ਮੰਚਨ ਕੀਤਾ ਗਿਆ। ਇਹ ਨਾਟਕ ਸਨ ਉਹ ਆ ਰਿਹਾ ਹੈ ਤੇ ਪਸੀਨਾ ਪਸੀਨਾ। ਛੋਟੇ ਬੱਚਿਆਂ ਵੱਲੋਂ ਪਹਿਲਾ ਨਾਟਕ ਉਹ ਆ ਰਿਹਾ ਹੈ ਪੇਸ਼ ਕੀਤਾ ਗਿਆ। ਆਪਣੀ ਮਾਸੂਮ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਬੱਚਿਆਂ ਨੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਕੌਮਾਂਤਰੀ ਮਾਮਲਿਆਂ ਦੇ ਮਾਹਰ ਡਾਕਟਰ ਸਵਰਾਜ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਅਤੇ ਨਗਰ ਨਿਗਮ ਪਟਿਆਲਾ ਦੇ ਸਹਾਇਕ ਕਮਿਸ਼ਨਰ ਡਾਕਟਰ ਸਿਮਰਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਦੇ ਨਾਲ ਹੀ ਅੱਜ ਦਾ ਸਰਗਰਮੀਆਂ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਵਾਚਕ ਅਰਪਿੰਦਰ ਖਹਿਰਾ, ਪੇਸ਼ਕਸ਼ ਮੁਹੰਮਦ ਇਮਤਿਆਜ਼।
13: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਰਮੀਆਂ FM ਬੈਂਡ 100.2 ਮੈਗਾਹਰਟਜ਼ ਤੇ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਮਾਂ ਮਿਲਾਓ ਸ਼ਾਮ ਦੇ 5:30 ਹੋ ਰਹੇ ਨੇ। ਹੁਣ ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।

0: ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਕਿਸਾਨ ਦੋਸਤੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਪ੍ਰਿਤਪਾਲ ਮਹਾਰਾਣਾ। ਅੱਜ ਦੇ ਇਸ ਪ੍ਰੋਗਰਾਮ 'ਚ ਆਪਾਂ ਝੋਨੇ ਦੀ ਬਿਜਾਈ ਦੇ ਨਾਲ ਜੁੜੀ ਗੱਲਬਾਤ ਕਰਾਂਗੇ। ਝੋਨੇ ਦੀ ਸਿੱਧੀ ਬਿਜਾਈ ਹੈ, ਇਸ ਦੇ ਨਾਲ ਖੇਤੀ ਨਾਲ ਜੁੜੀਆਂ ਕੁਝ ਹੋਰ ਗੱਲਾਂ ਬਾਤਾਂ ਵੀ ਸਾਂਝ ਪਾਵਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਜਾਬੀ ਗੀਤ ਸੰਗੀਤ ਨਾਲ।

0: ਕਿਸਾਨ ਦੋਸਤੋ, ਹੁਣੇ ਤੁਸੀਂ ਇਹ ਗੀਤ ਸੁਣਿਆ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਬਿਜਾਈ ਦੇ ਨਾਲ ਜੁੜੀ। ਕਿਸਾਨ ਦੋਸਤੋ, ਸਵਾਗਤ ਅੱਜ ਦੇ ਇਸ ਪ੍ਰੋਗਰਾਮ 'ਚ। ਗੱਲਬਾਤ ਕਰਾਂਗੇ ਖੇਤਾਂ ਦੀ, ਖੇਤੀ ਦੀ, ਖੇਤੀ ਨਾਲ ਜੁੜੇ ਖਾਸ ਮੁੱਦੇ ਦੀ। ਅੱਜ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਝੋਨੇ ਦੀ ਫਸਲ ਦੀ, ਝੋਨੇ ਦੇ ਨਾਲ ਹੀ ਜੁੜੀਆਂ ਹੋਈਆਂ ਕਈ ਤਰ੍ਹਾਂ ਦੇ ਸਵਾਲ ਨੇ, ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਔਰ ਕਈ ਤਰ੍ਹਾਂ ਦੇ ਹੱਲ ਵੀ ਉਹਦੇ ਵਿੱਚੋਂ ਨਿਕਲ ਆਉਂਦੇ ਆ। ਯਾਨੀ ਕਿ ਝੋਨੇ ਦੀ ਬਿਜਾਈ ਦਾ ਜਿਹੜਾ ਢੰਗ ਹੈ ਉਸ ਨੂੰ ਲੈ ਕੇ ਰਵਾਇਤੀ ਬਿਜਾਈ ਵੀ ਚੱਲਦੀ ਆ, ਪਰ ਇਹਦੇ ਵਿੱਚ ਵਿੱਚ ਇਹ ਵੀ ਹੁੰਦਾ ਕਿ ਅਸੀਂ ਪਾਣੀ ਦੀ ਬੱਚਤ ਕਰਨੀ ਆ। ਧਰਤੀ ਹੇਠਲਾ ਅਨਮੋਲ ਪਾਣੀ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ, ਉਹਦੇ ਵਿੱਚ ਡਾਇਰੈਕਟ ਸੀਡ ਸੋਇੰਗ ਹੈ ਜਿਹੜਾ ਸਿੱਧੀ ਬਿਜਾਈ ਆ ਝੋਨੇ ਦੀ, ਉਹਦੇ ਉੱਪਰ ਵੀ ਕਾਫੀ ਫੋਕਸ ਕੀਤਾ ਜਾ ਰਿਹਾ, ਪ੍ਰਚਾਰਿਆ ਵੀ ਗਿਆ ਅਤੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਅਪਣਾਉਣੀ ਸ਼ੁਰੂ ਵੀ ਕੀਤੀ। ਪਰ ਇਹਦੇ ਵਿੱਚ ਇਹ ਹੈ ਕਿ ਕਿਸਾਨਾਂ ਦੇ ਮਨ ਅੰਦਰ ਕੀ ਇਸ ਬਿਜਾਈ ਨੂੰ ਲੈ ਕੇ ਜਾਂ ਝਾੜ ਨੂੰ ਲੈ ਕੇ, ਇਸ ਦੇ ਪ੍ਰਬੰਧਨ ਨੂੰ ਲੈ ਕੇ ਕੀ ਕਿਤੇ ਕੋਈ ਸ਼ੰਕਾ ਵੀ ਹੁੰਦਾ, ਕੀ ਕੋਈ ਸ਼ੱਕ ਹੁੰਦੇ ਆ, ਜਾਂ ਫਿਰ ਕਿਸਾਨ ਅਪਣਾ ਲੈਂਦੇ ਆ ਅਤੇ ਵੱਡੀ ਗਿਣਤੀ 'ਚ ਅਪਣਾ ਵੀ ਰਹੇ ਆ ਅਤੇ ਉਹਦੇ ਫਾਇਦੇ ਵੀ ਹੁੰਦੇ ਆ। ਫਾਇਦੇ ਕਿੱਥੇ ਕਿੱਥੇ ਹੁੰਦੇ ਆ, ਕੀ ਖਰਚਾ ਬਚਾਇਆ ਜਾਂਦਾ, ਕੀ ਇਹ ਗੱਲ ਸਹੀ ਆ, ਜਾਂ ਫਿਰ ਜਦੋਂ ਇਹ ਵੱਢੀ ਜਾਂਦੀ ਆ ਦੋਵਾਂ ਦੇ ਝਾੜ ਦੇ ਵਿੱਚ ਕੀ ਫਰਕ ਹੁੰਦਾ। ਸਿਰਫ ਉਹਦੇ ਝਾੜ ਤੱਕ ਹੀ ਆਪਾਂ ਗੱਲ ਸੀਮਤ ਨਾ ਰੱਖੀਏ, ਅੱਗੇ ਜਿਹੜੀ ਕਣਕ ਬੀਜੀ ਜਾਂਦੀ ਆ ਕੀ ਉਹ 'ਤੇ ਵੀ ਇਫੈਕਟ ਪੈਂਦਾ। ਸੋ ਅਸੀਂ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ। ਅਸੀਂ ਪਿੰਡ ਉੱਪੋ ਕੀ ਮਾਲੇਰਕੋਟਲਾ ਦੇ ਲਾਗੇ ਪਿੰਡ ਆ, ਉੱਥੇ ਇੱਕ ਕਿਸਾਨ ਨੇ ਗੁਰਦੇਵ ਸਿੰਘ, ਜੋ ਕਿ ਪਿਛਲੇ ਲਗਭਗ 7-8 ਸਾਲਾਂ ਤੋਂ ਉਹ ਸਿੱਧੀ ਬਿਜਾਈ ਕਰਦੇ ਆ ਰਹੇ ਆ। ਉਦੋਂ ਲੋਕਡਾਊਨ ਦੇ ਸਮੇਂ ਉਹਨਾਂ ਨੇ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਵਧਾਈ। ਫਿਰ ਤਜਰਬਾ ਕਿਸ ਤਰ੍ਹਾਂ ਰਿਹਾ, ਕਿਸ ਤਰ੍ਹਾਂ ਉਹਨਾਂ ਨੂੰ ਔਖਿਆਈ ਆਈ, ਜਾਂ ਫਿਰ ਕੀ ਝਾੜ ਰਿਹਾ, ਕਿੰਨਾ ਕੁ ਖਰਚਾ ਬਚਾ ਲੈਂਦੇ ਆ, ਹੁਣ ਉਹਨਾਂ ਨੇ ਕਦੋਂ ਕੁ ਬਿਜਾਈ ਕੀਤੀ ਸੀ, ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਆਪਾਂ ਸਿੱਧੀ ਗੁਰਦੇਵ ਸਿੰਘ ਹੋਰਾਂ ਦੇ ਨਾਲ ਹੁਣ ਗੱਲਬਾਤ ਕਰਦੇ ਹਾਂ। ਕਿਸਾਨ ਦੋਸਤੋ, ਇਸ ਵੇਲੇ ਅਸੀਂ ਮਲੇਰਕੋਟਲਾ ਦੇ ਲਾਗੇ ਪਿੰਡ ਉੱਪੋਗੀ ਦੇ ਵਿੱਚ ਹਾਂ ਜੀ। ਸਾਬਕਾ ਸਰਪੰਚ ਨੇ ਗੁਰਦੇਵ ਸਿੰਘ, ਸਿੱਧੀ ਬਿਜਾਈ ਝੋਨੇ ਦੀ ਕਰ ਰਹੇ ਨੇ ਕਾਫੀ ਸਮੇਂ ਤੋਂ, ਅਤੇ ਆਪਾਂ ਉਹਨਾਂ ਦੇ ਤਜਰਬੇ ਦੀ ਗੱਲ ਕਰੀਏ ਵੀ ਕਿਸ ਤਰ੍ਹਾਂ ਸ਼ੁਰੂ ਕੀਤੀ ਸੀ ਅਤੇ ਹੋਰ ਬਰੀਕੀਆਂ ਕੀ ਹੁੰਦੀਆਂ ਨੇ, ਉਹ ਆਪਾਂ ਇਹਨਾਂ ਤੋਂ ਜਾਣਨ ਦੀ, ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਗੁਰਦੇਵ ਸਿੰਘ ਜੀ, ਸਵਾਗਤ ਜੀ।
1: ਇਹ ਆਪਾਂ ਲੋਕਡਾਊਨ ਵੇਲੇ ਤੋਂ ਸ਼ੁਰੂ ਕਰਿਆ ਸੀ ਕੰਮ।
2: ਅੱਛਾ ਜੀ।
1: ਅਤੇ ਉਸ ਸਾਲ ਜਾਣ ਦੀ ਬਹੁਤ ਵਧੀਆ ਰਿਜ਼ਲਟ ਰਿਹਾ, ਅਤੇ ਉਸ ਸਾਲ ਬੀਜਿਆ ਤਾਂ ਹੈਗਾ ਸੀ 50 ਵਿਘੇ ਤੋਂ ਜਣ ਦੀ, ਫਿਰ ਲੇਬਰ ਮਿਲ ਗਈ, ਫਿਰ 2 ਕਿੱਲੇ ਰੱਖੇ ਤੇ 2 ਕਿੱਲਿਆਂ ਦਾ ਝਾੜ ਜਣ ਦੀ ਬਹੁਤ ਵਧੀਆ ਰਿਹਾ। ਜਣ ਦੀ ਦੂਜੀ ਆਮ ਜੀਰੀ ਨੂੰ ਕੁਇੰਟਲ ਵਿਘੇ ਦਾ ਫਰਕ ਸੀ। ਹਾਂ, ਪਹਿਲੀ ਵਾਰ 8 ਕੁਇੰਟਲ ਦੀ ਨਿਕਲੀ ਸੀ।
2: ਅੱਛਾ।
1: ਹਾਂ, ਅਤੇ ਉਸ ਤੋਂ ਬਾਅਦ ਦੂਜੀ 3 ਵਾਰ 3 ਸਾਲ ਬੀਜਦੇ ਰਹੇ, ਠੀਕ ਰਿਹਾ ਝਾੜ ਜਣ ਦੀ। ਦੂਜੇ ਸਾਲ ਥੋੜ੍ਹਾ ਜਿਹਾ ਘੱਟ ਗਿਆ ਸੀ, ਅਤੇ ਤੀਜੇ ਸਾਲ ਵੀ ਥੋੜ੍ਹਾ ਜਿਹਾ ਘੱਟੇ ਰਿਹਾ, ਠੀਕ ਰਿਹਾ ਜਣ ਦੀ, ਬਹੁਤਾ ਨਹੀਂ ਘਟਿਆ ਜਣ ਦੀ, 7.5-7 ਦੇ ਗੇੜ 'ਚ ਰਿਹਾ। ਅਤੇ ਐਤਕੀ ਫੇਰ ਬਿਜਾਈ ਕਰੀ ਹੈ, ਐਤਕੀ ਲਾਇਆ 4 ਕਿੱਲੇ, ਅਤੇ ਸਾਡੀ ਉਹ ਠੀਕ ਖੜ੍ਹੀ ਹੈ, ਬਹੁਤ ਵਧੀਆ ਖੜ੍ਹੀ ਹੈ, ਅਤੇ ਲੱਗਦਾ ਵੀ ਮੈਂ ਵੀ ਉਹਦਾ ਝਾੜ ਦੂਜੀ ਨਾਲ ਵੱਧੇ ਰਹੂਗਾ।
2: ਅੱਛਾ, ਐਤਕੀ ਜਦੋਂ ਬੀਜਦੇ ਹਾਂ, ਬਾਕੀ ਜਦੋਂ ਬਿਜਾਈ ਦਾ ਇਹਦਾ ਸਮਾਂ ਅਲੱਗ ਹੁੰਦਾ ਜਿਵੇਂ ਬੱਤਰ ਬੁੱਤਰ?
1: ਹਾਂ, ਇਹ ਥੋੜ੍ਹਾ ਜਿਹਾ ਇਹ ਜਾਣਦੀ 20 ਤਰੀਕ ਤੋਂ ਲੈ ਕੇ 30 ਤਰੀਕ ਤਾਈਂ ਬੀਜੀ ਜਾਵੇ, ਅਤੇ ਮੈਂ ਬੀਜਦਾ ਹੁੰਦਾ ਰੌਣੀ ਕਰਕੇ। ਜਾਣੀ ਦੀ ਜਿਵੇਂ ਆਪਾਂ ਆਮ ਕਣਕ ਬੀਜਦੇ ਹਾਂ, ਰੌਣੀ ਕਰਕੇ ਜਾਣੀ ਦੀ 4 ਕਿੱਲੇ 'ਚ ਬੀਜੀ ਦੀ ਹੈ, ਅਤੇ ਫਿਰ 4th-5th ਦਿਨ ਇਹਨੂੰ ਹਰੀ ਹੋਈ ਤੋਂ ਜਦ ਨਿਕਲਣ ਲੱਗ ਗਈ ਤੂੰ ਬਾਰ ਲੱਗ ਗਈ, ਫਿਰ ਇਹਨੂੰ ਪਾਣੀ ਲਾਈਦਾ। ਖਰਚਾ ਤਾਂ ਜੀ ਹੁਣ ਲੇਬਰ ਦਾ ਖਰਚਾ ਬਹੁਤ ਫਰਕ ਪੈ ਜਾਂਦਾ ਹੁਣ, ਅਤੇ ਬਿਜਾਈ 'ਤੇ ਤਾਂ ਕੋਈ ਖਾਸ ਖਰਚਾ ਆਉਂਦਾ ਨਹੀਂ ਹੈਗਾ ਖਾਸ, ਹੈਂ, ਬਿਜਾਈ 'ਤੇ ਤਾਂ ਹੁਣ ਬੀਜਣ ਨੂੰ ਤਾਂ ਆਹੀ ਹੈ 6-7 ਲੀਟਰ ਤੇਲ, 10 ਲੀਟਰ ਤੇਲ, 7-8 ਲੀਟਰ ਤੇਲ ਲੱਗ ਜਾਂਦਾ ਕਿੱਲੇ 'ਚ, ਤੇਲ ਤਾਂ ਬਹੁਤਾ ਲੱਗਦਾ ਨਹੀਂ ਹੈ, ਅਤੇ ਬਹੁਤਾ ਵਾਹੀ ਕਰਨ ਦੀ ਲੋੜ ਨਹੀਂ ਹੈਗੀ, ਰੌਣੀ ਕਰਕੇ ਫਿਰ ਉਦੋਂ ਬਾਅਦ ਬਹੁਤਾ ਵਾਹੀ ਕਰਨ ਦੀ ਲੋੜ ਨਹੀਂ ਪੈਂਦੀ, ਅਤੇ ਫਿਰ ਤਾਂ ਲੇਜ਼ਰ ਲਵਾ ਕੇ ਜਾਣ ਦੀ ਉੱਕਣੀ ਬੀਜੀ ਜਾਣੀ ਹੈ।
2: ਅੱਛਾ, ਜਦੋਂ ਪਹਿਲੀ ਵਾਰ ਬੀਜੀ ਸੀ ਤੁਸੀਂ ਉਦੋਂ ਲਗਭਗ ਲੋਕਡਾਊਨ ਸੀ, 2019-20 ਦੀ ਗੱਲ ਆ, ਉਦੋਂ ਫਿਰ ਕਿਸੇ ਨੇ ਦੱਸਿਆ ਸੀ ਜਾਂ ਵੈਸੇ ਮਾਇੰਡ 'ਚ ਆ ਕੇ ਤਜਰਬਾ ਉਦੋਂ ਕਿਵੇਂ ਸ਼ੁਰੂ ਹੋਇਆ?
1: ਐਂ ਹੋਇਆ ਸੀ ਜੀ, ਉਸ ਸਾਲ ਹਰੇਕ ਮਸ਼ੀਨਾਂ ਬਹੁਤ ਆਈਆਂ ਨਵੀਆਂ, ਅਤੇ ਮੈਂ ਫਿਰ ਉਸ ਸਾਲ ਪਹਿਲੇ ਸਾਲ ਕਿਰਾਏ 'ਤੇ ਬਿਜਾਈ ਸੀ, ਲੇਬਰ ਕਿੰਨੀਆਂ ਬਹੁਤ ਦਿੱਕਤ ਸੀ, ਅਤੇ ਬਾਕੀ ਤਾਂ ਫਿਰ ਉਹ ਆਪਣੇ ਭਤੀਜੇ ਪਰਿਵਾਰ ਕਹਿਣ ਲੱਗ ਗਿਆ ਵੀ ਪਾਪਾ ਰਹਿਣ ਦੇ ਤੂੰ, ਇਹ ਲੋਟ ਨਹੀਂ ਆਉਣੀ, ਅਤੇ ਫਿਰ ਵੀ 2 ਕਿੱਲੇ ਮੈਂ ਰੱਖੇ ਲਏ ਅਤੇ ਧੱਕੇ ਲਾ ਲਏ, ਜਾਣੀ ਵੀ ਉਹ 2 ਕਿੱਲਿਆਂ 'ਚ ਉਹ ਝਾੜ ਬਹੁਤ ਵਧੀਆ ਰਿਹਾ, 8 ਕੁਇੰਟਲ ਦੀ ਨਿਕਲੀ ਸੀ।
2: ਅੱਛਾ, ਜਦੋਂ ਆਪਾਂ ਇਹਦੇ ਕਰਦੇ ਹਾਂ ਗੱਲ ਦਵਾਈ ਦਵੂਈ ਪਾਉਣ ਦੀ ਜਾਂ ਫਿਰ ਵਿੱਚ ਘਾਹ ਵਗੈਰਾ ਜੜੀ ਬੂਟੀ, ਕੀ ਉਹਦੇ ਨਾਲ ਉਹ ਫਰਕ ਹੁੰਦਾ
1: ਜੀ? ਇੜਕਤ ਪੈਂਦੀ ਹੈ ਇਹ ਜਾਣੀ ਦੀ, ਜੇ 2 ਸਾਲ ਦੂਜੀ ਆਪਾਂ ਕੱਦੂ ਕਰਾ ਕੇ ਲਾਉਂਦੇ ਹਾਂ, 3 ਸਾਲ 2 ਸਾਲ ਫਿਰ ਕੱਖ ਨਹੀਂ ਹੁੰਦਾ, ਬਹੁਤ ਘੱਟ ਹੁੰਦਾ, ਅਤੇ ਉਹ ਸਪਰੇਹਾਂ ਹੁਣ ਤਾਂ ਦਵਾਈਆਂ ਚੱਲ ਪਈਆਂ, ਹੁਣ ਤਾਂ ਸਪਰੇਅ ਵੀ ਹੋ ਜਾਂਦੀ ਆ, ਤੇ ਵੈਸੇ ਉਹ ਖਰਚਾ ਤਾਂ ਬਹੁਤ ਘੱਟ ਹੈ।
2: ਠੀਕ ਹੈ। ਕਹਿੰਦੇ ਵੀ ਜਿੰਨਾ ਉਹਨਾਂ ਦੀ ਬਿਜਾਈ 'ਚ ਰੋਟੀ ਜਾਂ ਚਾਹ ਦਾ ਖਰਚਾ, ਉਹਨਾਂ 'ਚ ਤੁਹਾਡੀ ਜੀਰੀ ਬੀਜੀ ਜਾਂਦੀ।
1: ਹਾਂ ਹਾਂ, ਜਾਣ ਦੀ ਆਇਆ ਕਿ ਨਾ, ਹੁਣ ਲੇਬਰ ਦਾ ਖਰਚਾ ਬਹੁਤ ਪੈ ਜਾਂਦਾ ਜੀ। ਅਤੇ ਬਾਕੀ ਕੋਈ ਇੰਨੀ ਕੋਈ ਪਰੇਸ਼ਾਨੀ ਹੈ ਨਹੀਂ, ਜੇ ਮਾੜਾ ਮੋਟਾ ਕਿਤੇ ਵੱਟਾਂ 'ਤੇ ਲਵੇ, ਕਿਤੇ ਰਹਿ ਵੀ ਗਿਆ ਡਾਲ, ਉਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਉੱਥੇ ਤਾਂ ਬੰਦਾ ਲਾ ਵੀ ਦਿੰਦਾ। ਹਾਂ, ਲੱਗ ਜਾਂਦੀ ਹੈ।
2: ਅੱਛਾ, ਉਹਦੇ ਵਿੱਚ ਜੇਕਰ ਕਿਤੇ ਧੜੀ ਕੋਈ ਕਮਜ਼ੋਰ ਰਹਿ ਜਾਂਦੀ ਆ ਜਾਂ ਤਕੜੀ ਹੁੰਦੀ ਆ, ਦੂਰੋਂ ਨਜ਼ਰ ਪੈਂਦਾ, ਤੁਸੀਂ ਤਾਂ ਰੋਜ਼ ਜਾਂਦੇ ਹੋ, ਫਿਰ ਉਹਦਾ ਕੀ ਹੱਲ ਕਰਦੇ ਆ?
1: ਉੱਥੇ ਥੋੜ੍ਹਾ ਜਿਹਾ ਦੇਖ ਕੇ ਆਪਾਂ ਤੱਤਾਂ ਵਾਲੀ ਦਵਾਈ ਉਹ ਥੋੜ੍ਹੀ ਜਿਹੀ ਉਹ ਵੱਧ ਪਾ ਦਿੰਦੀ ਆ।
2: ਅੱਛਾ,
1: ਉਹ ਲਿਆ ਕੇ ਪਾਉਣੀ ਪੈਂਦੀ ਆ ਉਹਨੇ ਥਾਂ 'ਚ ਜਿੱਥੇ ਨਰਮ ਲੱਗਦੀ ਆ ਉੱਥੇ।
2: ਠੀਕ ਹੈ।
1: ਦੁਬਾਰਾ ਬੂਟਾ ਤਾਂ ਇਹਦਾ ਲਾਉਣਾ ਪੈਂਦਾ, ਵੱਟ ਦੇ ਲਵੇ ਲਵੇ ਇੱਕ ਇੱਕ ਦੋ ਦੋ ਸਿਆੜ ਘੱਟ ਨਿਕਲਦੇ ਨੇ।
2: ਅੱਛਾ।
1: ਅਤੇ ਉੱਥੇ ਹੀ ਲਾਉਣਾ ਪੈਂਦਾ ਦੋ ਦੋ ਸਿਆੜ, ਇਹ ਤਾਂ ਖਾਨੀ ਤਾਂ ਉਹ ਡੂੰਘੀ ਹੋ ਜਾਂਦੀ ਹੈ ਅਤੇ ਖਾਨੀ ਉਹ ਸੁੱਕ 'ਚ ਰਹਿ ਜਾਂਦੇ ਨੇ ਦਾਣੇ। ਵੱਟ ਦੇ ਲਵੇ ਲਵੇ ਦੋ ਦੋ ਸਿਆੜ ਘੱਟ ਹਰੇ ਹੁੰਦੇ ਨੇ ਜਾਣਦੀ।
2: ਅੱਛਾ, ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਪਹਿਲੀ ਵਾਰ ਮਨ ਘਬਰਾਇਆ ਨਹੀਂ ਜਾਂ ਲੋਕਾਂ ਨੇ ਕੀ ਕੁਝ ਆਖਿਆ?
1: ਨਹੀਂ, ਕਹਿੰਦੇ ਤਾਂ ਬਹੁਤ ਤੇ ਮੈਨੂੰ ਵੀ ਇਹ ਤਾਂ ਹੋਣੀ ਨਹੀਂ, ਐਂ ਨਹੀਂ ਹੋਣੀ ਅਤੇ ਜਾਣਦੀ ਉਹ। ਮੈਂ ਕਿਹਾ ਵੀ ਹੋਵੇ ਨਾ ਹੋਵੇ ਆਪਾਂ ਨੇ ਦੋ ਕਿੱਲੇ ਦੇਖਣੇ ਨੇ ਐਤਕੀ।
2: ਅੱਛਾ।
1: ਅਤੇ ਆਪਣਾ ਜਾਣਦੀ ਬਹੁਤ ਵਧੀਆ ਰਿਜ਼ਲਟ ਰਿਹਾ ਫਿਰ ਉਹਦਾ, ਝਾੜ ਵੇਲੇ ਤਾਂ ਫਿਰ ਬਹੁਤ ਹੀ ਸੋਹਣੀ ਰਹੀ, ਫਿਰ 3 ਸਾਲ ਫਿਰ ਬੀਜਦਾ ਰਿਹਾ ਮੈਂ। ਜਾਣਦੀ ਬੀਜਦਾ ਹੁੰਦਾ 3-4 ਕਿੱਲੇ।
2: ਕਿਉਂਕਿ ਨਾ ਅਸੀਂ ਇੱਥੋਂ ਦੇਖਿਆ ਜਦੋਂ ਕਿਸਾਨ ਲੰਘਦੇ ਆ, ਮੈਂ ਅੱਖੀਂ ਦੇਖਿਆ ਹੋਇਆ ਸੁਣਿਆ ਹੋਇਆ, ਕਹਿੰਦੇ ਵੀ ਯਾਰ ਖੇਤੀ ਕਰਨੀ ਤਾਂ ਆਹ ਬੰਦੇ ਨੂੰ ਆਉਂਦੀ ਹੈ, ਇਹ ਤੋਂ ਸਿੱਖੋ ਵੀ ਇਹ ਖਰਚਾ ਵੀ ਬਚਾ ਰਿਹਾ ਔਰ ਪਾਣੀ ਵੀ ਬਚਾ ਰਿਹਾ, ਕਈ ਚੀਜ਼ਾਂ ਨੇ ਇਹਦੇ ਨਾਲ ਜੁੜਦੇ ਆ। ਖੇਤੀਬਾੜੀ ਵਿਭਾਗ ਕਦੇ ਉਹ ਬੰਦਿਆਂ ਨਾਲ ਤੁਹਾਡਾ ਕਦੇ ਸੰਪਰਕ ਹੋਇਆ ਅਧਿਕਾਰੀਆਂ ਨਾਲ?
1: ਹਾਂਜੀ, ਹਾਂ, ਆਪਣੇ ਖੇਤੀਬਾੜੀ ਵਾਲੇ ਦਫ਼ਤਰ ਵਾਲੇ ਦੇਖ ਕੇ ਜਾਂਦੇ ਨੇ, ਉਹ ਦੇਖ ਕੇ ਜਾਂਦੇ ਰਹੇ ਨੇ, ਉਹ ਆਪਾਂ ਨੂੰ ਉਸ ਸਾਲ ਉਹ 1500 ਰੁਪਇਆ ਏਕੜ ਦਾ ਦਿੱਤਾ ਵੀ ਆ ਇਹਨਾਂ ਨੇ।
2: ਅੱਛਾ ਅੱਛਾ ਅੱਛਾ।
1: ਹਾਂਜੀ, ਉਸ ਸਾਲ ਮੇਰੇ ਕੋਲ ਹੈਗਾ 30-36 ਕਿੱਲੇ ਤੇ।
2: ਠੀਕ ਆ।
1: ਮਸ਼ੀਨ
2: ਖੋਦੀ ਆ ਜਾਂ ਅਰੇਂਜ ਕੀਤੀ?
1: ਮਸ਼ੀਨ ਬਨਵਾਰੇ ਸੋਸਾਇਟੀ ਚੋਂ ਲਿਆਂਦੀ ਆ, ਐਤਕੀ ਨਵੀਂ ਮਸ਼ੀਨ ਲਿਆ ਨੇ ਬਨਵਾਰੇ ਸੋਸਾਇਟੀ 'ਚ ਤੇ ਉੱਥੋਂ ਲਿਆਏ ਤੇ।
2: ਉਹਦਾ ਕੋਈ ਕਿਰਾਇਆ ਹੁੰਦਾ ਜੀ?
1: ਹਾਂ, ਉਹਦਾ ਥੋੜ੍ਹਾ ਜਿਹਾ ਕਿਰਾਇਆ ਹੁੰਦਾ।
2: ਠੀਕ ਆ। ਮਤਲਬ ਜਿਹੜੀਆਂ ਸੋਸਾਇਟੀਆਂ 'ਚ ਮਸ਼ੀਨ ਹੈਗੀ ਆ ਉਹਦਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ?
1: ਅਤੇ ਅਸੀਂ ਆਪਦਾ ਟਰੈਕਟਰ ਲੈ ਜਾਂਦੇ ਅਤੇ ਪਾ ਲਿਆਉਂਦੇ ਅਤੇ 2 ਘੰਟਿਆਂ 'ਚ ਬੀਜ ਕੇ ਵਿਹਲੀ ਕਰੇ ਆਉਂਦੇ, ਉੱਥੇ ਰੱਖ ਛੱਡ ਆਉਂਦੇ ਅਤੇ।
2: ਅੱਛਾ, ਇਹਦੇ ਵਿੱਚ ਕੋਈ ਖਾਸ ਵਰਾਇਟੀ ਹੁੰਦੀ ਹੈ ਜਾਂ ਕੋਈ ਵੀ ਬੀਜੀ ਜਾ ਸਕਦੀ?
1: ਕੋਈ ਵੀ ਬੀਜੀ ਸਕਦੇ ਆ। ਬਾਂਸਪਤੀ ਜਿਹੜੀ ਆਪਣੇ ਇਹ ਬਹੁਤ ਹੀ ਵਧੀਆ।
2: ਅੱਛਾ।
1: ਇਹ ਜਾਣਦੀ ਥੋੜ੍ਹੀ ਜਿਹੀ ਸੰਘਣੀ ਠੀਕ ਰਹਿੰਦੀ ਹੈ। ਹਾਂ, ਇਹ ਤਾਂ ਬਾਸਪਤੀ ਮੈਂ ਬੀਜ ਕੇ ਤਾਂ ਨਹੀਂ ਦੇਖੀ, ਐਤਕੀ ਮੇਰੀ ਸਲਾਹ ਤੀ ਵੀ ਬੀਜੂੰਗਾ ਜੇ ਮੇਰਾ ਖੱਤਾ ਤਿਆਰ ਹੋ ਗਿਆ ਮੱਕੀ ਦਾ ਵੱਢਾ, ਵੀ ਉਹ ਬੀਜਣ ਦੀ ਸਕੀਮ ਹੈਗੀ ਹੈ ਮੇਰੀ, ਵੀ ਦੇਖੂੰਗਾ ਬੀਜ ਕੇ ਕਿੱਲਾ ਕਾ।
2: ਅੱਛਾ।
1: ਹਾਂ,
2: ਵਿੱਚੋਂ ਕਦੇ ਐਂ ਵੀ ਹੋਇਆ ਵੀ ਵਿੱਚੋਂ ਥੋੜ੍ਹਾ ਮਨ ਟੁੱਟਿਆ ਹੋਵੇ, ਤੁਸੀਂ ਘਟਾਤੀ ਫਿਰ ਵਧਾਤੀ, ਇੱਦਾਂ ਕਿਤੇ ਸੰਪਰਕ ਟੁੱਟਿਆ ਵੀ ਹੈ?
1: ਨਹੀਂ, ਉਹ ਐਂ ਨਹੀਂ, ਮਨ ਨਹੀਂ ਟੁੱਟਦਾ। ਉਹ ਕਈ ਵਾਰੀ ਆਪਣੇ ਬਿਜਾਈ 'ਚ ਫਰਕ ਪੈ ਜਾਂਦਾ।
2: ਅੱਛਾ।
1: ਬਿਜਾਈ 'ਚ ਕੋਈ ਘੱਟ ਨਿਕਲੀ, ਕਈ ਵਾਰੀ ਸੁੱਕ 'ਚ ਰਹਿ ਗਏ ਦਾਣੇ, ਅਤੇ ਊ ਨਹੀਂ ਹੈ ਵੀ ਐਂ ਨਹੀਂ ਹੈ ਵੀ ਫਿਰ ਦੂਈ ਨਾ ਘੱਟ ਨਿਕਲੂ, ਦੂਈ ਜਿੰਨੀ ਤਾਂ ਨਿਕਲੇ ਆਉਂਦੀ ਹੈ।
2: ਝਾੜਨੀ ਮਤਲਬ ਮਰਦਾ ਹੈ ਨਾ
1: ਇਹਦਾ। ਅੱਛਾ, ਇਹਤੋਂ ਬਾਅਦ ਕਣਕ ਬੀਜਦੇ ਆ, ਵਿੱਘੇ ਮਗਰ ਜਾਣਦੀ ਅੱਧਾ ਕੁਇੰਟਲ ਕਣਕ ਦਾ ਵੀ ਫਰਕ ਪਾਉਂਦੀ ਹੈ।
2: ਅੱਛਾ,
1: ਵੱਧ ਨਿਕਲਦੀ ਹੈ।
2: ਅੱਛਾ, ਕੀ ਉਹਦੇ ਨਾਲ ਜ਼ਿਆਦਾ ਮੱਲ ਦਾ ਬੂਟਾ ਹੈ?
1: ਹਾਂ, ਕਿਉਂ ਇਹ ਕੱਦੂ ਕਰੇ ਹੋਏ 'ਚ ਅਤੇ ਉਹ ਜਿਹੜੀ ਜ਼ਮੀਨ ਆਪਾਂ ਕੱਦੂ ਨਹੀਂ ਕਰਦੇ ਉਹਦੇ 'ਚ ਜ਼ਮੀਨ 'ਚ ਤਾਂ ਉਹ ਪਲਾਈ ਰਹਿੰਦੀ ਹੈ।
2: ਅੱਛਾ,
1: ਉਹਦੇ 'ਚ ਕੁਇੰਟਲ 50 ਕਿਲੋ ਵਿੱਘੇ ਦਾ ਤਾਂ ਫਰਕ ਕਣਕ ਪਾ ਜਾਂਦੀ ਹੈ।
2: ਅੱਛਾ, ਜਦੋਂ ਪਾਣੀਆਂ ਦੀ ਗੱਲ ਆਉਂਦੀ ਆ, ਆਮ ਤੌਰ 'ਤੇ ਇੱਥੇ ਵੀ ਲੋਕ ਕਨਫਿਊਜ਼ਨ ਹੈ ਥੋੜ੍ਹਾ ਜਿਹਾ, ਇਹ 'ਚ ਪਾਣੀ ਘੱਟ ਲੱਗਦਾ ਜਾਂ ਵੱਧ ਲੱਗਦਾ, ਕੀ ਫਰਕ ਪੈਂਦਾ?
1: ਉਹ 'ਚ ਪਾਣੀ ਤਾਂ ਕੋਈ ਐਂ ਜ਼ਰੂਰੀ ਨਹੀਂ ਹੈ ਵੀ ਆਪਾਂ ਨੇ ਜ਼ਿਆਦਾ ਹੀ ਲਾਉਣਾ ਹੈ, ਉਹ ਤਾਂ ਚੌਥੀ ਆਪਣਾ 32-32 ਪਾਣੀ ਲੈ ਚੱਲੋ।
2: ਠੀਕ ਆ।
1: ਉਹਦਾ ਕੋਈ ਪਾਣੀ ਦਾ ਬਹੁਤਾ ਜ਼ਿਆਦਾ ਖਰਚਾ ਨਹੀਂ ਹੈਗਾ।
2: ਠੀਕ ਆ। ਮਤਲਬ ਪਾਣੀ ਤਾਂ ਬਚਦਾ ਹੀ ਹੈ, ਉਹਦੇ ਨਾਲ ਉਹ ਫਰਕ ਪੈਂਦਾ। ਅੱਛਾ, ਹਾਜ਼ਰੀ ਫਿਰ ਕਿਸਾਨ ਦੀ ਕਿੰਨੀ ਕਹਿ 'ਚ ਜ਼ਿਆਦਾ ਹੁੰਦੀ ਹੈ, ਇਹਦੀ ਕੀ ਜ਼ਿਆਦਾ ਲੋੜ ਹੁੰਦੀ ਹੈ ਵੀ ਹਰ ਡੇਲੀ ਦੇਖਣਾ ਹੀ ਪੈਂਦਾ ਬੂਟਾ?
1: ਨਹੀਂ ਕੋਈ ਐਂ ਜ਼ਿਮੀਂਦਾਰ ਤਾਂ ਜੜਦੀ ਉਹੀ ਮੰਨਿਆ ਜਾਂਦਾ ਜਿਹੜਾ ਸੁਬਹਾ ਸ਼ਾਮ ਕੇਰਾ ਖੱਤੇ 'ਚ ਗੇੜਾ ਮਾਰੇ। ਜਿਹੜਾ ਖੱਤੇ 'ਚ ਨਹੀਂ ਜਾਂਦਾ ਉਹ ਕੀ ਕਰੂਗਾ, ਹੈ ਉਹਨੂੰ ਕੀ ਪਤਾ ਲੱਗੂਗਾ ਵੀ ਫਸਲ ਕੀ ਕਹਿੰਦੀ ਆ।
2: ਬਹੁਤ ਵੱਡੀ ਗੱਲ ਹੈ ਕਿ ਬੂਟਾ ਕੀ ਕਹਿੰਦਾ, ਫਸਲ ਕੀ ਕਹਿੰਦੀ ਆ, ਜ਼ਮੀਨ ਕੀ ਕਹਿੰਦੀ ਆ। ਤੁਸੀਂ ਹਰ ਵੇਲੇ ਗੇੜਾ ਰੱਖਦੇ ਹੋ ਜਿਵੇਂ ਨਾ ਕੋਈ ਬੂਟੇ ਨਾਲ ਗੱਲਾਂ ਕਰਦਾ ਹੋਵੇ।
1: ਅਸਲ ਵਿੱਚ ਇਹ ਚਲੋ ਠੀਕ ਹੈ, ਚਾਹੇ ਇਹਨਾਂ 'ਚ ਜਾਨ ਹੈ, ਜਾਨ ਤਾਂ ਇਹਨਾਂ 'ਚ ਵੀ ਹੈ, ਪਤਾ ਤਾਂ ਇਹਨਾਂ ਨੂੰ ਵੀ ਲੱਗਦਾ ਵੀ ਮਾਲਕ ਆਉਂਦਾ ਮੇਰਾ। ਇਹ ਤਾਂ ਹੈ, ਡੰਗਰ ਪਸ਼ੂ ਹੈ ਦੇਖੋ, ਉਹ ਵੀ ਦੇਖਦੇ ਆ, ਜਦ ਆਪਾਂ ਉਹਦੇ ਜਾ ਕੇ ਹੱਥ ਫੇਰਦੇ ਆ ਉਹ ਆਪਣੀ ਨਹੀਂ ਚੱਕੂਗਾ, ਦੇਖੂਗਾ। ਬਹੁਤੇ ਡੰਗਰ ਤਾਂ ਜਾਂਦੇ ਦੇਖ ਕੇ ਰਹਿੰਦੇ ਵੀ ਨੇ, ਹੈਂ। ਇਹ ਤਾਂ ਫਰਕ ਤਾਂ ਪੈਂਦਾ ਹੈਗਾ ਨਾ, ਜੇ ਹੁਣ ਆਪਾਂ ਘਰੇ ਬੈਠੇ ਆ, ਆਏ ਕਿਤੇ 25-27 ਦਿਨ ਗੇੜਾ ਮਾਰ ਕੇ ਖੱਤੇ 'ਚ, ਫਿਰ ਉੱਥੇ ਕੀ ਆ।
2: ਅੱਛਾ ਇਹ ਦੱਸੋ ਜੀ, ਰੇਹ ਰੂਹ ਇਹਨਾਂ ਜਦੋਂ ਪਾਉਂਦੇ ਆ, ਕਿਉਂਕਿ ਇਹਦਾ ਕੋਈ ਹੋਰ ਹਿਸਾਬ ਕਿਤਾਬ ਹੁੰਦਾ ਹੈ, ਚ ਰੇਹ ਘੱਟ ਵੱਧ?
1: ਇਹ 'ਚ ਰੇਹ ਜਾਂਦੀ, ਜਿਹੜਾ ਪਹਿਲਾਂ ਰੇਹ ਪਹਿਲਾਂ ਪਾਉਣਾ ਜਾਂਦੀ ਉਹ ਬਹੁਤ ਘੱਟ, ਜਿਵੇਂ ਆਪਾਂ ਆਮ ਪਨੀਰੀ 'ਚ ਰੇਹ ਪਾਉਂਦੇ ਹਾਂ ਉੱਕਣੇ ਪਾਉਣਾ ਪੈਂਦਾ।
2: ਅੱਛਾ,
1: ਐਂ ਨਹੀਂ ਹੈ ਵੀ ਆਪਾਂ ਕਿੱਲਾ ਥੈਲਾ ਛੱਡ ਦਿਉ, ਥੋੜ੍ਹਾ ਜਿਹਾ ਘੱਟ ਤੋਂ ਘੱਟ ਰੱਖ ਕੇ ਪਾਉਣਾ ਪੈਂਦਾ, ਅੱਧਾ ਕੁ ਕਿੱਲਾ ਥੈਲਾ ਜਾਂਦੀ, 25-30 ਕਿਲੋ ਕਿੱਲੇ 'ਚ। ਜਦ ਇਹ ਮਹੀਨੇ ਤੋਂ ਟੱਪ ਜੇ ਫਿਰ ਥੋੜ੍ਹਾ ਜਿਹਾ ਵਧਾਉਣਾ ਪੈਂਦਾ।
2: ਅੱਛਾ, ਜ਼ਮੀਨ ਜ਼ਮੀਨ ਦਾ ਵੀ ਫਰਕ ਹੁੰਦਾ?
1: ਹਾਂ, ਰੇਸਲਾ ਵਾਹਣ ਹੋਵੇ, ਨੀਵਾਂ ਖੱਤਾ ਹੋਵੇ, ਉੱਥੇ ਇਹ ਬਹੁਤ ਹੀ ਵਧੀਆ ਰਹਿੰਦੀ ਹੈ।
2: ਅੱਛਾ,
1: ਹਾਂ, ਉੱਚੇ ਖੱਤੇ 'ਚ ਫਿਰ ਉਨਾ ਪਾਣੀ ਨਹੀਂ ਖੜਾ ਖੜਦਾ, ਨੀਵੇਂ ਖੱਤੇ 'ਚ ਪਾਣੀ ਖੜ ਜਾਂਦਾ।
2: ਕੁਝ ਖੱਤੇ ਜਿਵੇਂ ਨਾ ਕਈ ਵਾਰ ਲੋਕਾਂ ਨੇ ਨੀਵੇਂ ਕਿਰਾਏ ਹੁੰਦੇ ਆ, ਉਹਦੇ ਵਿੱਚ ਇਹ ਜਿਹੜੀ ਚੀਜ਼ ਆ ਜ਼ਿਆਦਾ
1: ਬੈਨੀਫਿਟ ਆ। ਉਹ ਇਹ ਆਇਆ ਨਾ ਪਾਣੀ ਮੀਂਹ ਦਾ ਪਾਣੀ ਜਦ ਖੜ ਜਾਂਦਾ ਜ਼ਿਆਦੇ, ਫਿਰ ਉਹਦੇ ਨਾਲ ਤਾਂ ਇਹ ਬਹੁਤ ਛੇਤੀ ਚਮਲਦੀ ਹੈ।
2: ਠੀਕ ਆ,
1: ਪਹਿਲੇ ਸਾਲ ਜਦ ਮੈਂ ਇੱਥੇ ਬੀਜੀ ਹੈ, ਦੋ ਵਾਰੀ ਉਹ ਡੁੱਬ ਗਈ ਸੀ, ਸਾਰੇ ਕਹਿੰਦੇ ਤੇ ਮੈਨੂੰ ਵੀ ਇਹ ਨਹੀਂ ਹੁੰਦੀ, ਇਹ ਤਾਂ ਮਰ ਗਈ, ਹੁਣ ਤਾਂ ਇਹ ਤਾਂ ਹੋਣੀ ਨਹੀਂ, ਅਤੇ ਜਲਬ ਪੈ ਗਈ, ਅਤੇ ਜਲਬ ਪਈ ਤੋਂ ਬਾਅਦ ਜਦ ਉਹ ਪਾਣੀ ਸੁੱਕ ਗਿਆ ਮੈਂ ਪਾਣੀ ਲਾਤਾ, ਉਹਦੇ ਵੀ ਫੇਰ ਪੈ ਗਿਆ, ਡੁੱਬ ਗਈ।
2: ਅੱਛਾ,
1: ਚੌਥੇ ਪੰਜਵੇਂ ਦਿਨ ਪਾਣੀ ਸੁੱਕਿਆ, ਸੁੱਕੇ ਉਹ ਤਾਂ ਗਿੜ ਗਿੜ ਤੋਂ ਵੀ ਟੱਪ ਗਈ ਥੋੜ੍ਹੇ ਜਿਹੇ ਦਿਨਾਂ 'ਚ।
2: ਇਹਦਾ ਮਤਲਬ ਇਹ ਹੈ ਵੀ ਕੱਦੂ ਨਹੀਂ ਕੀਤਾ ਤਾਂ ਪਾਣੀ ਨੂੰ ਜਜ਼ਬ ਕਰਨ ਦਾ ਵੀ, ਜਿਵੇਂ ਜਿੱਥੇ ਹੜ ਹੁੜ ਆਉਂਦੇ ਆ ਇਹਦੇ ਵਿੱਚ ਜ਼ਿਆਦਾ ਕਪੈਸਿਟੀ ਹੁੰਦੀ।
1: ਹਾਂ, ਉੱਥੇ ਜਿੱਥੇ ਪਾਣੀ ਖੜਦਾ ਉੱਥੇ ਬੀਜਣ 'ਚ ਇਹ ਬਹੁਤਾ ਫਾਇਦਾ ਇਹਦਾ।
2: ਅੱਛਾ, ਫਿਰ ਲੋਕ ਡਰਦੇ ਕਿਹੜੀ ਗੱਲੋਂ ਆ, ਮਤਲਬ ਵਹਿਮ ਕੀ ਹੁੰਦਾ ਕਿਸਾਨ ਕਿਉਂ ਨਹੀਂ ਬੀਜਦਾ?
1: ਹੁਣ ਆਪਣਾ ਜ਼ਿਮੀਂਦਾਰਾਂ ਦਾ ਜਿਹੜਾ ਧੰਦਾ ਹੋ ਗਿਆ, ਹੱਥੀਂ ਮਿਹਨਤ ਕਰਕੇ ਖੁਸ਼ ਨਹੀਂ
2: ਕੋਈ,
1: ਜਾਂ ਤਾਂ ਲੇਬਰ ਤੋਂ ਕਰਾਓ, ਲੇਬਰ ਦਾ ਕੰਮ ਦੇ ਆਪਣੇ ਹੱਥੀਂ ਕੰਮ ਕਰਿਆ ਹੋਇਆ ਦਾ ਬਹੁਤ ਫਰਕ ਪੈਂਦਾ। ਜੇ ਹੁਣ ਆਪਾਂ ਆਪ ਕਰਦੇ ਹਾਂ ਉਹਦੇ ਨਾਲ ਆਪਾਂ ਨੂੰ ਤਜਰਬਾ ਆ ਜਾਂਦਾ ਵੀ ਇਹ ਅੱਛਾ, ਹੁਣ ਜਿਹੜੇ ਆਪਾਂ ਡਾਲ ਵੀ ਲਾਉਣਾ ਇਹਦਾ ਡਾਲ ਇਹੋ ਜਿਹਾ ਹਿਸਾਬ ਹੈ, ਇਹਨੂੰ ਸਮਾਰ ਕੇ ਕੱਢ ਦਿਉ, ਇਹਦਾ ਇਹ ਨਹੀਂ ਪਤਾ ਲੱਗੂਗਾ 4 ਘੰਟਿਆਂ ਬਾਅਦ ਆਥਣ ਨੂੰ, ਇਹ ਨਹੀਂ ਪਤਾ ਲੱਗੂ ਇਹ ਪੱਟ ਕੇ ਲਾਇਆ ਹੋਇਆ ਕਿ ਨਾਲੇ ਲੱਗਿਆ ਹੋਇਆ, ਅਤੇ ਉਹ ਸੁੱਕਦਾ ਨਹੀਂ ਹੈ, ਉੱਕੜੀ ਤੁਰ ਪੈਂਦਾ। ਜੇ ਆਪਾਂ ਹੁਣ ਲੇਬਰ ਤੋਂ ਲਵਾਉਂਦੇ ਹਾਂ ਉਹਨੇ ਤਾਂ ਉੱਤੇ ਧਰ ਦੇਣਾ, ਜਦ ਪਾਣੀ ਸੁੱਕ ਗਿਆ ਉਹਨੇ ਸੁੱਕ ਜਾਣਾ, ਹੈਂ, ਉਹ ਜੜ ਤਾਂ ਉਹਦੀ ਮਿੱਟੀ 'ਚ ਗਈ ਨਹੀਂ, ਉਹਨੂੰ ਜਾਣਦੀ ਜਦ ਡਾਲ ਲਾਉਣਾ ਜਾਣਦੀ ਉਹਨੂੰ ਇੰਚ ਡੂੰਘਾ ਕਰਨੀ ਮਿੱਟੀ 'ਚ ਗਡੋ, ਫਿਰ ਜਾਣਦੀ, ਫਿਰ ਨਹੀਂ ਉਹਦਾ ਫਰਕ। ਲੇਬਰ ਤਾਂ ਜੇ ਹੁਣ ਇਹਦੇ 'ਤੇ ਐਂ ਜੇ ਮਾੜਾ ਮੋਟਾ ਕਿਤੇ ਹੱਥ ਹੁੱਥ ਵੀ ਫੇਰਨਾ ਪੈ ਗਿਆ ਉਹ ਤਾਂ ਦੂਜੀ 'ਚ ਵੀ ਆਮ ਫੇਰਨਾ ਪੈ ਜਾਂਦਾ। ਲੇਬਰ ਤਾਂ ਹੁਣ ਆਪਣਾ ਜਾਂਦੀ 1 ਏਕੜ ਦਾ ਜਾਣਦੀ ਜੇ ਆਪਾਂ ਕਿੱਲਾ 1.25 ਦਾ ਆਪਣੇ 5500-5300 ਰੁਪਇਆ ਲੈਂਦੇ ਨੇ, ਉਹ ਤਾਂ ਹੁਣ 5500-5300 ਤਾਂ ਬਚਦਾ ਹੀ ਬਚਦਾ ਹੈਗਾ। ਜੇ ਆਪਾਂ ਸੋਚੀਏ ਉਹਦੇ ਵਿੱਚੋਂ ਜੇ ਆਪਾਂ 1 ਵਿਘੇ ਦੇ ਵਿੱਚ 3 ਦਿਹਾੜੀਆਂ ਵੀ ਲਾ ਦਾਂਗੇ 1500 ਰੁਪਇਆ ਲਾ ਦਾਂਗੇ, ਫਿਰ ਵੀ ਆਪਾਂ ਨੂੰ ਜਾਣਦੀ 3500-3700 ਰੁਪਇਆ ਤਾਂ ਬਚਦਾ ਹੈ ਨਾ, ਜੇ ਕੱਖ ਪੱਟਣ 'ਤੇ ਵੀ ਲਾਵਾਂਗੇ ਕਿਤੇ ਵਿੱਚ।
2: ਅੱਛਾ, ਹੁਣ ਜਦੋਂ ਤੁਸੀਂ ਹਿਸਾਬ ਕਿਤਾਬ ਲਾਉਂਦੇ ਹੋ ਤੁਸੀਂ ਬਚਾ ਕਿੰਨਾ ਕੁ ਲਿਆ ਬਾਕੀਆਂ ਦੇ ਨਾਲ ਜਦੋਂ ਗੁਆਂਢੀਆਂ ਨਾਲ ਕੰਪੈਰੀਜ਼ਨ ਕਰਦੇ ਹੋ?
1: ਹਾਂਜੀ,
2: ਤੁਸੀਂ ਹੁਣ ਖਰਚੇ ਦਾ ਹਿਸਾਬ ਕਿਤਾਬ ਦੇਖੀਏ, ਖਰਚਾ ਉਹਨਾਂ ਨਾਲੋਂ ਕਿੰਨਾ ਘੱਟ ਹੈ ਤੁਹਾਡਾ?
1: ਹੁਣ ਮੇਰੇ ਕੋਲ ਆਮ ਦੂਜੀ ਜੀ ਲਾਈ ਆ ਮੈਂ ਕੱਦੂ ਕਰਕੇ ਵੀ ਲਾਉਣਾ, ਇਹਦਾ ਤਾਂ ਇਹ ਖਰਚੇ ਦਾ ਤਾਂ ਖਾਸਾ ਫਰਕ ਪੈਂਦਾ।
2: ਅੱਛਾ ਅੱਛਾ,
1: ਹਾਂ, ਅੱਧੋ ਅੱਧੀ ਦਾ ਹੀ ਫਰਕ ਪੈ ਜਾਂਦਾ। ਕੱਦੂ ਕਰੀ ਵਾਲੀ ਚ ਫਿਰ ਜ਼ਿਆਦਾ ਵਿਜੜ ਪੈਂਦੀ ਹੈ, ਉੱਲੀ ਤੇ ਤੇਲਾ ਵੀ ਵੱਧ ਪੈਂਦਾ।
2: ਅੱਛਾ, ਜਿਹੜੇ ਕਿਸਾਨ ਠੇਕੇ ਤੇ ਬਟਾਈ ਤੇ ਲੈ ਕੇ ਕਰਦੇ ਆ, ਜ਼ਿਆਦਾਤਰ ਕਾਫੀ ਵੱਡਾ ਹਿੱਸਾ ਪੰਜਾਬ ਦਾ ਵੀ ਉਹ ਠੇਕੇ ਤੇ ਵੀ ਲੋਕ ਜ਼ਮੀਨਾਂ ਲੈ ਕੇ ਵਾਹੁੰਦੇ ਆ, ਕੀ ਉਹ ਕਿਸਾਨ ਦੇ ਮਨ ਵਿੱਚ ਥੋੜ੍ਹਾ ਜਿਹਾ ਡਾਊਟ ਹੁੰਦਾ ਉਹ ਕੱਦੂ ਵਾਲੀ ਨੂੰ ਪ੍ਰੈਫਰ ਕਰਦਾ ਇਹ ਤੋਂ ਬਚਦਾ?
1: ਉਹ ਕੱਦੂ ਵਾਲੀ 'ਤੇ ਆਏ ਆ ਕਹਿੰਦਾ, ਇਹ ਅਗਲਾ ਕਹਿੰਦੇ ਤਾਂ ਕੰਮ ਸੌਖਾ ਹੁੰਦਾ, ਵੱਡਾ ਕੰਮ ਹੁੰਦਾ ਠੇਕੇ 'ਤੇ ਜਿਹੜੇ ਲੈਂਦੇ ਨੇ, ਕਿ ਉਹ ਸੌਵਾਂ 'ਚ ਹੁੰਦਾ, ਜਿਹੜੇ ਹੁਣ ਆਪਾਂ 5-7 ਕਿੱਲੇ 10 ਕਿੱਲੇ ਵਾਲੇ ਹਾਂ, 5-7 ਕਿੱਲੇ ਵਾਲੇ, ਉਹ ਤਾਂ ਥੋੜ੍ਹੀ ਸਾਂਭ ਵੀ ਲੈਂਦੇ ਹਾਂ। ਹੁਣ 200 ਵਿਘੇ ਵਾਲਾ ਤਾਂ ਮਸ਼ੀਨਾਂ ਬਿਜਾਈ ਵਾਲੀ ਸਾਂਭ ਨਹੀਂ ਸਕਦਾ ਫਿਰ।
2: ਅੱਛਾ, ਹੁਣ ਕਿਉਂਕਿ ਬਰਸਾਤਾਂ ਹਾਲੇ ਆਉਣੀਆਂ ਨੇ, ਤੁਸੀਂ ਜਦੋਂ ਦੇਖਦੇ ਹੋ ਜਿਹੜਾ ਤੁਸੀਂ ਬੂਟੇ ਬੀਜ ਦਿੱਤੇ ਆ ਸਿੱਧੀ ਬਿਜਾਈ ਹੋ ਗਈ ਆ, ਮੀਂਹ ਦੇ ਨਾਲ ਕੀ ਅਸਰ ਪਊ ਇਹਨਾਂ 'ਤੇ, ਕਿੰਨਾ ਕੁ ਖਿੜਨ ਦੀ ਉਮੀਦ ਅੱਗੇ ਵਧਣ ਦੀ?
1: ਇਹ ਜਿੰਨਾ ਜ਼ਿਆਦਾ ਬਾਰਿਸ਼ ਪਊਗੀ ਓਨੀ ਇਹ ਵਧੀਆ ਰਹਿਣੀ ਹੈ, ਉਹਨਾਂ ਰੇਹ ਘੱਟ ਪਾਉਣਾ ਪਊ।
2: ਅੱਛਾ ਅੱਛਾ
1: ਅੱਛਾ, ਇਹਦਾ ਇੱਕ ਹੋਰ ਹਿਸਾਬ ਦੇਖਿਆ ਮੈਂ, ਇਹਦਾ ਬੂਝਾ ਬਹੁਤਾ ਨਹੀਂ ਹੁੰਦਾ।
2: ਠੀਕ ਹੈ ਜੀ।
1: ਕਿਉਂ ਸੰਘਣੀ ਹੁੰਦੀ ਹੈ, ਬੂਝਾ ਹੁੰਦਾ ਘੱਟ। ਅੱਛਾ, ਬੂਝੇ ਦੇ ਵਿੱਚ ਤੇਲਾ ਪੈਂਦਾ, ਬਿਮਾਰੀ ਪੈਂਦੀ ਹੈ। ਜਿਉਂ ਜ਼ਿਆਦਾ ਬੂਝਾ ਹੋਊਗਾ ਗੁੰਦਵਾਂ, ਉਹਦੇ ਵਿੱਚ ਜ਼ਿਆਦਾ ਤੇਲਾ ਪੈਣਾ। ਮੈਂ ਤਾਂ ਇਹੀ ਹਿਸਾਬ ਲਾ ਕੇ ਦੇਖਿਆ, ਮੈਂ ਤਾਂ ਪਹਿਲੇ ਸਾਲ ਜਦ ਬੀਜੀ ਹੈ ਜਾਣਦੀ, ਬਹੁਤ ਵਧੀਆ ਰਿਜ਼ਲਟ ਰਿਹਾ ਮੇਰਾ।
2: ਅੱਛਾ, ਜਦੋਂ ਵਾਢੀ ਹੁੰਦੀ ਆ, ਵਾਢੀ 'ਚ ਕੋਈ ਫਰਕ ਰਹਿ ਜਾਂਦਾ ਜਾਂ ਦੋਵੇਂ ਬਰਾਬਰ ਦੀ ਹੁੰਦੀਆਂ?
1: ਹੈ ਨਾ, ਇਹ ਉਹ ਥੋੜ੍ਹਾ ਜਿਹਾ ਜਾਣਦੀ, ਉਹਦੇ 9-15-20 ਦਿਨ ਲੇਟ ਆਉਂਦੀ ਹੈ, ਅੱਗੋਂ ਬੀਜਣੀ ਪੈਂਦੀ ਹੈ। ਜੇ ਆਪਾਂ ਇਸਕੀ 10 ਤਰੀਕ ਨੂੰ ਲਾਈਆ, ਇਹ 20 ਤਰੀਕ ਨੂੰ ਲੱਗ ਜੇ ਫਿਰ ਜਾਣਦੀ, ਇਹਦੇ ਨਾਲ ਆ ਜਾਂਦੀ ਹੈ।
2: ਅੱਛਾ, ਦਾਣਿਆਂ ਦੀ ਕੁਆਲਿਟੀ 'ਚ ਕੋਈ ਫਰਕ ਹੁੰਦਾ ਜੀ?
1: ਦਾਣਾ ਤਾਂ ਇਹਦੇ ਵਿੱਚ ਜਾਣਦੀ, ਮੜੂਆ ਬਹੁਤ ਘੱਟ ਹੁੰਦਾ।
2: ਅੱਛਾ ਅੱਛਾ ਅੱਛਾ,
1: ਜਲਦੀ ਉਹ ਆਪਣੇ ਝਾੜ ਜਿਹੜਾ ਨਿਕਲਦਾ ਬਹੁਤ ਘੱਟ ਨਿਕਲਦਾ, ਫੜਾ ਨਹੀਂ ਪੈਂਦਾ ਇਹ 'ਚ ਬਹੁਤਾ। ਹਾਂ, ਇਹ ਤਾਂ ਠੀਕ ਰਹਿੰਦਾ ਜ਼ਿਮੀਦਾਰ ਨੂੰ, ਜਾਣਦੀ ਥੋੜ੍ਹੇ ਜਿਵੇਂ ਜਾਣਦੀ ਛੋਟੇ ਜ਼ਿਮੀਦਾਰ ਦੇ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈ,
2: ਨਾਲੇ ਪਾਣੀ ਵੀ ਬਚਦਾ ਅਤੇ
1: ਪਾਣੀ ਵੀ ਬਚਦਾ। ਬਾਕੀ ਜਿਹੜੇ ਨੀਵੇਂ ਖੱਤੇ ਨੇ ਉੱਥੇ ਤਾਂ ਬਹੁਤ ਹੀ ਵਧੀਆ ਚੀਜ਼ ਹੈ।
2: ਗੁਰਦੇਵ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਤਜਰਬੇ ਸਾਡੇ ਸਰੋਤਿਆਂ ਨਾਲ, ਦਰਸ਼ਕਾਂ ਨਾਲ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ।
0: ਕਿਸਾਨ ਦੋਸਤੋ, ਹੁਣੇ ਤੁਸੀਂ ਇਹ ਗੱਲਬਾਤ ਸੁਣੀ, ਯਾਨੀ ਕਿ ਝੋਨੇ ਦੀ ਸਿੱਧੀ ਬਿਜਾਈ ਜਿਹੜੇ ਕਿਸਾਨ ਕਰਦੇ ਆ, ਕਿੰਨਾ ਕੁ ਉਹ ਖਰਚਾ ਬਚਾ ਲੈਂਦੇ ਆ ਜਦੋਂ ਇਨ ਕੰਪੈਰੀਜ਼ਨ ਤੁਲਨਾ ਕਰਦੇ ਹਾਂ ਆਪਾਂ ਉਹਨਾਂ ਦੇ ਆਂਢੀ ਗੁਆਂਢੀ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਰਵਾਇਤੀ ਬਿਜਾਈ ਕਰਦੇ ਆ। ਸੋ ਉਮੀਦ ਕਰਦੇ ਹਾਂ ਕਿ ਇਹ ਮੁਲਾਕਾਤ ਜ਼ਰੂਰ ਤੁਹਾਨੂੰ ਗਾਈਡ ਕਰੇਗੀ, ਔਰ ਗੁਰਦੇਵ ਸਿੰਘ ਵਰਗੇ ਇਹਨਾਂ ਵਰਗੇ ਹੋਰ ਕਿਸਾਨਾਂ ਦੇ ਨਾਲ ਇਨ ਫਿਊਚਰ ਅਸੀਂ ਕਮਿਊਨੀਕੇਸ਼ਨ ਕਰਦੇ ਰਹਾਂਗੇ, ਮੁਲਾਕਾਤਾਂ ਇਸੇ ਤਰ੍ਹਾਂ ਦੀਆਂ ਕਰਦੇ ਰਹਾਂਗੇ।

ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਸ 'ਤੇ। ਸਮਾਂ ਮਿਲਾਓ ਸ਼ਾਮ ਦੇ 6:05 ਹੋ ਰਹੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਸਾਡੀ ਅੱਜ ਦੀ ਸਭਾ ਵਿੱਚ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਉਸ ਤੋਂ ਬਾਅਦ ਇੱਕ ਦੇਸ਼ ਭਗਤੀ ਨਗਮਾ। ਵਿਪਕਿਓਰ ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮੀ 6:30। 7:02 'ਤੇ ਤੁਹਾਨੂੰ ਸਰਵਣ ਕਰਵਾਵਾਂਗੇ ਸ਼ਬਦ ਅਤੇ ਭਜਨ। ਪ੍ਰੋਗਰਾਮ ਰਹੇਗਾ ਬੰਦਗੀ। 7:40 ਪ੍ਰੋਗਰਾਮ ਸ਼ਾਮ ਸੁਹਾਣੀ ਇਸ ਪ੍ਰੋਗਰਾਮ ਦਾ ਸਮਾਂ ਰਹੇਗਾ 7:40 ਦਾ। 8:15 ਪ੍ਰੋਗਰਾਮ ਹੋਵੇਗਾ ਰੇਡੀਓ OPD। ਇਸ ਵਿੱਚ ਤੁਹਾਨੂੰ ਦੱਸਾਂਗੇ ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥਿਕ ਰਾਹੀਂ ਇਲਾਜ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਡਾਕਟਰ ਨੀਲਮ ਅਵਤਾਰ ਸਿੰਘ। ਪੌਣੇ 9 ਵਜੇ ਸਮਾਚਾਰ ਸੰਧਿਆ ਤਹਿਤ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵੇਕ ਭਾਰਤੀ ਦੇ ਪ੍ਰਸਾਰਣ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। ਪੰਜਾਬੀ ਤੜਕਾ ਪ੍ਰੋਗਰਾਮ ਹੋਏਗਾ ਰਾਤੀ 10:02 'ਤੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਲਓਗੇ ਤੁਸੀਂ ਪ੍ਰੋਗਰਾਮ ਰਜਨੀ ਗੰਧਾ ਤਹਿਤ। ਸਮਾਂ ਰਹੇਗਾ ਰਾਤੀ 10:30 ਦਾ। ਗਿਆਰਾਂ 10 ਮਿੰਟ 'ਤੇ ਅਸੀਂ ਇਜਾਜ਼ਤ ਲਵਾਂਗੇ ਸਾਡੀ ਅੱਜ ਦੀ ਸਭਾ ਨੂੰ ਸਮਾਪਤ ਕਰਨ ਦੀ। ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।

0: ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।
1: ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਮਦਦ ਕਰਨਗੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਉਪ ਰਾਸ਼ਟਰਪਤੀ ਸੀ ਬੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉੱਦਮ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਵੀਂ ਦਿੱਲੀ ਵਿੱਚ MSME ਦਿਵਸ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਖੇਤਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ MSME ਖੇਤਰ ਦੇਸ਼ ਦੀਆਂ ਕੁੱਲ ਬਰਾਮਦਾਂ ਵਿੱਚ ਕਰੀਬ 25% ਯੋਗਦਾਨ ਪਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਗਲੇ ਪੜਾਅ ਤੇ ਲਿਜਾਂਦਿਆਂ ਸੂਰਮਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਸੂਰਮਾ ਮੁੰਦਰੀਆਂ ਅਤੇ ਟੀ ਸ਼ਰਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਇਸ ਮੁਹਿੰਮ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੁੱਟ ਚੁੱਕੇ ਨੌਜਵਾਨਾਂ ਨੂੰ ਉਮੀਦ ਦੇ ਦੂਤ ਵਜੋਂ ਪੇਸ਼ ਕਰਨਾ ਹੈ, ਜੋ ਜ਼ਮੀਨੀ ਪੱਧਰ ਤੇ ਨਸ਼ਿਆਂ ਖਿਲਾਫ਼ ਜੰਗ ਦੀ ਅਗਵਾਈ ਕਰਨਗੇ। 2 ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ।
2: ਪੰਜਾਬ ਤੇ ਇਹ ਜਿਹੜਾ ਚਿੱਟੇ ਦਾ ਕਲੰਕ ਲੱਗ ਗਿਆ ਸੀ ਉਹਨੂੰ ਆਪਾਂ ਧੋ ਰਹੇ ਹਾਂ। ਸੋ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਨਿਕਲ ਕੇ ਇਸ ਦਲਦਲ ਚੋਂ ਹੁਣ ਉਹ ਸਹਾਇਤਾ ਕਰ ਰਹੇ ਨੇ ਦੂਜਿਆਂ ਦੀ। ਸੋ ਤੁਹਾਡੇ ਤੋਂ ਵਧੀਆ ਕੋਈ ਟੀਚਰ, ਤੁਹਾਡੇ ਤੋਂ ਵਧੀਆ ਕੋਈ ਰੋਲ ਮਾਡਲ ਨਹੀਂ ਹੋ ਸਕਦਾ। ਸਰਕਾਰਾਂ ਦੇਖੋ ਘਰ ਘਰ ਜਾ ਕੇ ਉਹ ਪਾਬੰਦੀ ਤਾਂ ਲਾ ਨਹੀਂ ਸਕਦੀਆਂ ਕਿਸੇ ਖਾਣ ਪੀਣ ਦੀ ਚੀਜ਼, ਪਰ ਸਰਕਾਰਾਂ ਮਾਹੌਲ ਜ਼ਰੂਰ ਦੇ ਸਕਦੀਆਂ ਨੇ ਕਿ ਤੁਸੀਂ ਛੱਡਣਾ ਚਾਹੁੰਦੇ ਹੋ ਰੀਹੈਬ ਸੈਂਟਰ ਦੇ ਦਾਂਗੇ, ਕਿ ਜਿਹੜੇ ਰੀਹੈਬ ਸੈਂਟਰਾਂ 'ਚੋਂ ਠੀਕ ਹੋ ਕੇ ਆਉਂਦੇ ਨੇ ਉਹਨੂੰ ਕਿਸੇ ਕੰਮ ਕਾਰ 'ਤੇ ਲਾਇਆ ਜਾਵੇ। ਫਿਰ ਖੇਡਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ। 15 ਜੁਲਾਈ ਤੱਕ 3100 ਗਰਾਊਂਡ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ।
1: ਮੁੱਖ ਮੰਤਰੀ ਨੇ ਕਿਹਾ ਕਿ ਸੂਰਮੇ ਹੁਣ ਅੰਬੈਸਡਰ ਆਫ ਰਿਕਵਰੀ ਵਜੋਂ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਗੇ, ਜੋ ਹੋਰਨਾਂ ਲੋਕਾਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਸਮਰਪਿਤ ਇੱਕ ਪ੍ਰੇਰਣਾਦਾਇਕ ਗੀਤ ਵੀ ਲਾਂਚ ਕੀਤਾ ਅਤੇ ਐਲਾਨ ਕੀਤਾ ਕਿ ਸੂਰਮਾ ਪ੍ਰੋਗਰਾਮ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਤੇ ਪਿੰਡ ਤੱਕ ਪਹੁੰਚੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਸ਼ਾ ਛੁਡਾਓ ਇਲਾਜ ਸਫਲਤਾ ਨਾਲ ਪੂਰਾ ਕਰ ਲਿਆ ਅਤੇ ਘੱਟੋ ਘੱਟ 2 ਸਾਲਾਂ ਤੋਂ ਨਸ਼ੇ ਤੋਂ ਦੂਰੀ ਬਣਾਈ ਰੱਖੀ ਏ, ਉਹ ਵਟਸਐਪ ਉੱਪਰ ਨੰਬਰ 97 79 14 22 00 ਤੇ ਸੂਰਮਾ ਲਿਖ ਕੇ ਮੈਸੇਜ ਭੇਜ ਕੇ

0: ਪ੍ਰੋਗਰਾਮ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਨੇ। ਨੰਬਰ ਇੱਕ ਵਾਰ ਫੇਰ ਸੁਣ ਲਓ, 9714-2200। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀਆਂ ਨੂੰ ਉਹਨਾਂ ਦੀ ਬੇਮਿਸਾਲ ਹਿੰਮਤ ਲਈ ਮਾਨਤਾ ਦਿੱਤੀ ਜਾਏਗੀ ਤੇ ਉਹ ਪੰਜਾਬ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਚੈਂਪੀਅਨ ਵਜੋਂ ਸੇਵਾ ਕਰਨਗੇ। ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ 2026 ਦੇ ਸੰਬੰਧ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਚੰਡੀਗੜ੍ਹ ਦੇ ਇੱਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ। ਸ੍ਰੀ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਨੂੰ ਸਮਾਜ, ਜਨਤਕ ਸਿਹਤ, ਸੁਰੱਖਿਆ ਤੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਆਲਮੀ ਖਤਰਾ ਦੱਸਿਆ। ਨਸ਼ਾ ਦੇ ਤਸਕਰਾਂ ਵੱਲੋਂ ਸਕੂਲਾਂ ਤੇ ਕਾਲਜਾਂ ਤੋਂ ਸਥਾਨਕ ਭਾਈਚਾਰਿਆਂ ਵਿੱਚ ਨਸ਼ਾ ਫੈਲਾਉਣ ਦੀਆਂ ਕੋਸ਼ਿਸ਼ਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਨਾਲ ਲੱਗਦੇ ਚੰਡੀਗੜ੍ਹ ਦੀ ਰਣਨੀਤਿਕ ਸਥਿਤੀ ਇਸ ਨੂੰ ਗੈਰ ਕਾਨੂੰਨੀ ਤਸਕਰੀ ਪ੍ਰਤੀ ਨਾਜ਼ੁਕ ਬਣਾਉਂਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਕਾਰਨ ਗੁਆਚੀ ਹਰ ਨੌਜਵਾਨ ਦੀ ਜਾਨ, ਪਰਿਵਾਰਾਂ ਨੂੰ ਕਮਜ਼ੋਰ ਕਰਦੀ ਏ ਅਤੇ ਦੇਸ਼ ਨੂੰ ਆਪਣੀ ਕੀਮਤੀ ਵਸ਼ਕਤੀ ਤੋਂ ਵਾਂਝਾ ਕਰਦੀ ਏ। ਰਾਜਪਾਲ ਨੇ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ ਕਾਨੂੰਨ ਲਾਗੂ ਕਰਨ ਰਾਹੀਂ ਨਹੀਂ ਜਿੱਤੀ ਜਾ ਸਕਦੀ ਤੇ ਉਨ੍ਹਾਂ ਨਗਰ ਨਿਗਮ ਨੂੰ ਹਰ ਵਾਰਡ ਵਿੱਚ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ, ਕਮਿਊਨਿਟੀ ਸੈਂਟਰਾਂ ਵਿੱਚ ਕਾਉਂਸਲਿੰਗ ਸੈਸ਼ਨ ਕਰਾਉਣ ਅਤੇ ਸਕੂਲਾਂ, ਕਾਲਜਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਔਰਤਾਂ ਦੇ ਸਮੂਹਾਂ, ਯੁਵਾ ਕਲੱਬਾਂ ਅਤੇ ਸਵੈ ਇੱਛੁਕ ਸੰਗਠਨਾਂ ਨੂੰ ਸਰਗਰਮੀ ਨਾਲ ਸ਼ਾਮਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦੇ ਹੋਏ ਨਸ਼ੇ ਨਾਲ ਜੂਝ ਰਹੇ ਨੌਜਵਾਨਾਂ ਲਈ ਹਮਦਰਦੀ, ਪੂਰਨ ਮੁੜਵਸੇਬੀ ਅਤੇ ਸਮਾਜਿਕ ਪੁਨਰਗਠਨ ਤੇ ਜ਼ੋਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RN ਜਲੰਧਰ। ਸਾਡਾ ਫੇਸਬੁੱਕ ਪੇਜ ਹੈ RN-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਇਹ ਦੂਜੀ ਅਜਿਹੀ ਬਰਾਮਦਗੀ ਏ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗੰਸ, ਨਸ਼ੀਲੇ ਪਦਾਰਥ ਤੇ ਵੱਡੀ ਗਿਣਤੀ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਅਪਰਾਧਕ ਅੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਸਰਕਾਰ ਵੱਲੋਂ ਭਲਕੇ 28 ਜੂਨ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਤਹਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਵਿਸ਼ਵ ਪ੍ਰਸਿੱਧ ਸ਼ਿਵ ਭਗਤ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਸੰਬੰਧ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ SSP ਗੁਰਦਾਸਪੁਰ ਆਦਿੱਤਿਆ ਵੀ ਮੌਜੂਦ ਸਨ। ਸ਼੍ਰੀ ਉੱਪਲ ਨੇ ਲੋਕਾਂ ਨੂੰ ਇਸ ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਤੇ ਵਧੇਰੇ ਜਾਣਕਾਰੀ ਸਾਂਝੀ ਕੀਤੀ।
1: ਜਿਹੜਾ ਇਵੈਂਟ ਹੈਗਾ ਇਹ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੇ ਪ੍ਰੋਗਰਾਮ ਸ਼ਾਮੀ 6 ਵਜੇ ਅਰਾਊਂਡ ਸ਼ੁਰੂ ਹੋ ਜਾਏਗਾ। ਪਬਲਿਕ ਨੂੰ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਇੱਥੇ ਆਉਣ। ਮੇਨ ਗੇਟ ਜਿਹੜਾ ਹੈਗਾ ਸਰਕਾਰੀ ਕਾਲਜ ਦਾ, ਉੱਥੋਂ ਤੁਹਾਡੀ ਐਂਟਰੀ ਹੋ ਜਾਏਗੀ। ਬਾਈਕ ਤੇ ਆਉਣਾ ਚਾਹੁੰਦੇ ਹੋ, ਗੱਡੀ ਤੇ ਆਉਣਾ ਚਾਹੁੰਦੇ ਹੋ, ਕਿਸੇ ਵੀ ਰਾਹੀਂ ਤੁਸੀਂ ਆਉਣਾ ਚਾਹੁੰਦੇ ਹੋ, ਇੱਥੇ ਪਾਰਕਿੰਗ ਦਾ ਐਂਪਲ ਅਰੇਂਜਮੈਂਟ ਹੈਗਾ। ਅੰਦਰ ਜਿਹੜਾ ਫੁੱਟਬਾਲ ਗਰਾਊਂਡ ਹੈ ਉੱਥੇ ਤੁਹਾਡੀ ਪਾਰਕਿੰਗ ਦਾ ਵੀ ਅਰੇਂਜਮੈਂਟ ਹੈਗਾ ਹੈ।
0: ਇਸ ਪ੍ਰੋਗਰਾਮ ਦੇ ਮੱਦੇਨਜ਼ਰ ਟ੍ਰੈਫਿਕ ਸਬੰਧੀ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਹਨਾਂ ਬਾਰੇ ਵੇਰਵੇ ਦਿੰਦਿਆਂ SSP ਗੁਰਦਾਸਪੁਰ ਨੇ ਕਿਹਾ,
2: ਇਹਦੇ ਵਾਸਤੇ ਅਸੀਂ ਇਨਫ ਡਿਪਲੋਇਮੈਂਟ ਜਿਹੜਾ ਕੀਤਾ ਹੈਗਾ, ਅਸੀਂ 1200 ਦੇ ਲਗਭਗ ਜਿਹੜਾ ਡਿਪਲੋਇਮੈਂਟ ਹੈ ਜਿਹੜਾ ਇਹਦੇ ਚ ਕਰ ਰਹੇ ਹਾਂ। ਇੱਕ ਬੇਨਤੀ ਹੈ ਸਾਰਿਆਂ ਨੂੰ, ਜਿਹੜੇ ਗੁਰਦਾਸਪੁਰ ਸ਼ਹਿਰ ਤੇ ਬਾਹਰ ਤੋਂ ਜਿਹੜੇ ਵੀ ਆ ਰਹੇ ਆਪਣੇ ਵਹੀਕਲ ਤੇ ਆ ਰਹੇ, ਉਹ ਬਾਈਪਾਸ ਦਾ ਜਿਹੜਾ ਯੂਜ ਕਰਕੇ, ਵਾਇਆ ਨਬੀਪੁਰ ਬਾਈਪਾਸ ਔਰ ਜਿਹੜਾ ਦਰੰਗਲਾ ਬਾਈਪਾਸ ਹੋ ਕੇ ਉਹ ਫਿਰ ਇੱਥੇ ਐਂਟਰ ਕਰਕੇ ਇੱਥੇ ਪਾਰਕਿੰਗ ਦੇ ਵਿੱਚ।
0: ਜੰਮੂ ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਤਕਨਾਲੋਜੀ ਆਧਾਰਿਤ ਨਿਗਰਾਨੀ ਪ੍ਰਣਾਲੀ ਪ੍ਰੋਜੈਕਟ ਹੌਕ ਆਏ ਸ਼ੁਰੂ ਕੀਤੀ ਏ। ਇਸ ਪਹਿਲਕਦਮੀ ਤਹਿਤ ਯਾਤਰਾ ਰੂਟ ਦੀ 24 ਘੰਟੇ ਡਰੋਨ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾਏਗੀ। ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕਰੇਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਤੇ ਫੁਲਰਟਨ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਏ ਨੇ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
3: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 6:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਵਿਪਕਿਓਰ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ ਜੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਨੌਜਵਾਨਾਂ ਲਈ ਸਾਡੀ ਅੱਜ ਦੀ ਯੁਵਾ ਪੀੜ੍ਹੀ ਦਾ ਇਹ ਪ੍ਰੋਗਰਾਮ ਹੈ। ਨੌਜਵਾਨ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ ਅਤੇ ਯੁਵਾ ਅਵਸਥਾ ਵਿੱਚ ਕਾਮਯਾਬੀ ਦਾ ਮਹੱਤਵ ਇਹਨਾਂ ਲਈ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਭਵਿੱਖ ਦੀ ਨੀਂਹ ਪੱਥਰ ਰੱਖਦੇ ਨੇ। ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਜਾਂ ਇਹਨਾਂ ਨੂੰ ਆਪਣੇ ਨੇੜੇ ਲਿਆਉਣਾ, ਇਹ ਇਹਨਾਂ ਦੇ ਆਪਣੇ ਹੱਥ ਵਿੱਚ ਹੈ ਅਤੇ ਦੇਸ਼ ਦੀ ਆਰਥਿਕ ਤਰੱਕੀ ਨੂੰ ਵੀ ਨਵੀਆਂ ਉਚਾਈਆਂ 'ਤੇ ਲੈ ਕੇ ਜਾਂਦੇ ਨੇ। ਨਵੀਂ ਪੀੜ੍ਹੀ ਮੀਨਸ ਨਵੀਂ ਸੋਚ। ਇਸ ਬਾਰੇ ਗੱਲ ਕਰਾਂਗੇ ਕਿ ਸਾਡੇ ਨੌਜਵਾਨਾਂ ਵਿੱਚ ਕਾਮਯਾਬੀ ਦਾ ਕੀ ਮਹੱਤਵ ਹੈ। ਉਸ ਤੋਂ ਪਹਿਲਾਂ ਸੁਣਦੇ ਹਾਂ ਗੀਤ।

0: ਬੀਜੀ ਆ ਟੂਟੀ ਤਾਂ ਬੰਦ ਕਰ ਦੋ, ਐ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।

0: ले जे खराब हो गई सी ता तुसी दस देंदे, आपां ठीक करवा लेंदे।
1: लकुड़ा तू तां उई रौला पा लैनी आ पैसे पट्टण नूं। ना भला जे बीही दी टूटी साडे घर कोल लगी है तां असी किते ठेका लै लिया भी हर इक बार असी उह ठीक कराउणी है।
0: टूटी ठीक कराउण दा ठेका ना लो बीजी, पर पानी बचाउण दा ठेका तां हुण हरेक नूं लैणा पैणा, नहीं तां उह दिन दूर नहीं जदों असी पीण वाले पानी नूं वी तरसांगे।
1: ले है दस कमली, पानी भी कदे मुक्या धीए?
0: यही तां समझना पैणा बीजी, पानी मुक रहा है ते हुण तां सानूं पानी दी बूंद बूंद बचाउणी पैणी है, तां ही साडी आउण वालियां पीढ़ियां दा भविख सुरक्षित रहेगा।
2: पानी बचाओ, धरती बचाओ।
3: ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਵਿਪਕਿਓਰ ਅਤੇ ਅਸੀਂ ਗੱਲ ਕਰ ਰਹੇ ਹਾਂ ਕਾਮਯਾਬੀ ਸਫਲਤਾ ਬਾਰੇ। ਜੀ ਦੋਸਤੋ, ਜੇ ਅਸੀਂ ਕਿਸੇ ਵੀ ਟੀਚੇ ਤੱਕ ਪਹੁੰਚਣਾ ਚਾਹੁੰਦੇ ਹਾਂ, ਕਿਸੇ ਵੀ ਰਾਹ 'ਤੇ ਤੁਰਨਾ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਡੇ ਅੰਦਰ ਹੋਣਾ ਚਾਹੀਦਾ ਆਤਮ ਵਿਸ਼ਵਾਸ, ਅਤੇ ਇਸ ਰਾਹੀਂ ਮਿਲਣ ਵਾਲੀ ਸਫਲਤਾ ਹੀ ਸਾਨੂੰ ਜ਼ਿੰਦਗੀ ਭਰ ਦਾ ਭਰੋਸਾ ਅਤੇ ਸਾਡੇ ਅੰਦਰ ਉਤਸ਼ਾਹ ਪੈਦਾ ਕਰਦੀ ਹੈ, ਜਿਸ ਨਾਲ ਅਸੀਂ ਵੱਡੀ ਵੱਡੀ ਚੁਣੌਤੀਆਂ ਦਾ ਵੀ ਸਾਹਮਣਾ ਆਸਾਨੀ ਨਾਲ ਕਰ ਸਕਦੇ ਹਾਂ।

ਜੀ ਦੋਸਤੋ, ਅਸੀਂ ਤੁਹਾਨੂੰ ਦੱਸ ਦਈਏ, ਅੱਜ ਅਸੀਂ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਡੇ ਵੀ ਮਨਾ ਰਹੇ ਹਾਂ, ਅੰਤਰਰਾਸ਼ਟਰੀ MSME ਦਿਵਸ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਦਿਵਸ ਨੂੰ ਹਰ ਸਾਲ 27 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ਵ ਭਰ ਦੀ ਆਰਥਿਕ ਨੌਕਰੀਆਂ ਦੀ ਸਿਰਜਣਾ ਅਤੇ ਟਿਕਾਊ ਵਿਕਾਸ ਵਿੱਚ ਛੋਟੇ ਕਾਰੋਬਾਰਾਂ ਦੇ ਅਹਿਮ ਯੋਗਦਾਨ ਦਾ ਸਨਮਾਨ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੈ।

ਸੂਖਮ ਲਘੂ ਅਤੇ ਦਰਮਿਆਨੇ ਉਦਯੋਗ ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ ਦੁਨੀਆ ਭਰ ਦੇ ਲਗਭਗ 90% ਕਾਰੋਬਾਰ MSME ਹਨ। ਇਹਨਾਂ ਉਦਯੋਗਾਂ ਕਾਰਨ ਦੁਨੀਆ ਵਿੱਚ ਲਗਭਗ 60 ਤੋਂ 70% ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਇਹ ਗਲੋਬਲ GDP ਵਿੱਚ 50% ਦਾ ਯੋਗਦਾਨ ਪਾਉਂਦੇ ਹਨ। ਛੋਟੇ ਕਾਰੋਬਾਰਾਂ ਦੀਆਂ ਇਸੇ ਅਹਿਮੀਅਤ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2017 ਵਿੱਚ ਹਰ ਸਾਲ 27 ਜੂਨ ਨੂੰ ਅਧਿਕਾਰਿਤ ਤੌਰ 'ਤੇ MSME ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਾ ਮੁੱਖ ਮਕਸਦ ਇਹਨਾਂ ਉੱਦਮਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਲੋੜੀਂਦੀ ਵਿੱਤੀ ਅਤੇ ਨੀਤੀਗਤ ਸਹਾਇਤਾ ਪ੍ਰਦਾਨ ਕਰਨਾ ਹੈ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਸ਼ਾਮ ਦੇ 7:00 ਨੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਇਸ ਘੰਟੇ ਦੀਆਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ੇਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ੇਲਸ ਦੇ ਦੌਰੇ 'ਤੇ ਨੇ। ਸੈਸ਼ੇਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੰਡੀਆ ਨੇ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬੋਰੇਟਰੀ ਦਾ ਉਦਘਾਟਨ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US Open ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਨੇ।

ਇਹ ਸਨ ਇਸ ਘੰਟੇ ਦੀਆਂ ਕੁਝ ਸੁਰਖੀਆਂ। ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਤੇ ਸਮਾਂ ਮਿਲਾ ਉਹ 7:02 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਬੰਦਗੀ। ਇਸ ਪ੍ਰੋਗਰਾਮ ਤਹਿਤ ਅਸੀਂ ਤੁਹਾਨੂੰ ਸਰਵਣ ਕਰਵਾਉਂਦੇ ਹਾਂ ਭਗਤ ਤੇ ਭਜਨ ਤੇ ਸ਼ਬਦ। ਪ੍ਰੋਗਰਾਮ ਬੰਦਗੀ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਸੁਣਦੇ ਹਾਂ ਪ੍ਰੋਗਰਾਮ, ਸਰਵਣ ਕਰਦੇ ਹਾਂ ਪ੍ਰੋਗਰਾਮ 'ਚ ਪਹਿਲਾ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਗਾਇਨ ਕੀਤਾ ਹੋਇਆ।

ਇਸ ਦੇ ਨਾਲ ਹੀ ਪ੍ਰੋਗਰਾਮ ਬੰਦਗੀ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਓਮੇਗਾ ਹਰਟਸ 'ਤੇ। ਸਮਾਂ ਮਿਲਾਓ, ਰਾਤ ਦੇ 7:30 ਹੋ ਰਹੇ ਨੇ ਅਤੇ ਹੁਣ ਸੁਣਾਂਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।

0: નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ ਤੇ ਅੱਜ ਸੇਸ਼ਲਸ ਪਹੁੰਚੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿਚ ਦੇਸ਼ ਭਰ ਦੇ 500 ਸ਼ਹਿਰਾਂ ਤੇ ਕਸਬਿਆਂ ਵਿਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਲਿਨ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਕ ਤੌਰ ਤੇ ਸਵੀਕਾਰ ਕਰ ਲਿਆ ਹੈ। ਤੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸ ਟੀਮ ਚੈਂਪੀਅਨਸ਼ਿਪ ਵਿਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ 3 ਦਿਨਾਂ ਦੌਰੇ ਤੇ ਵਿਕਟੋਰੀਆ ਪਹੁੰਚੇ ਨੇ। ਹਵਾਈ ਅੱਡੇ ਤੇ ਉਨ੍ਹਾਂ ਦਾ ਸੇਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਮਿਨੀ ਨੇ ਨਿੱਘਾ ਸਵਾਗਤ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਇਸ ਵਾਸਤੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਿਨੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਸ਼ਲਸ ਹਿੰਦ ਮਹਾਸਾਗਰ ਵਿਚ ਭਾਰਤ ਦਾ ਇਕ ਅਹਿਮ ਸਮੁੰਦਰੀ ਭਾਈਵਾਲ ਤੇ ਕਰੀਬੀ ਮਿੱਤਰ ਏ। ਸ੍ਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਲਈ ਭਾਰਤ ਅਤੇ ਸੇਸ਼ਲਸ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ ਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਉਸਾਰੂ ਦੌਰੇ ਲਈ ਆਪਣੀ ਤਾਂਘ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਤੇ ਭਾਰਤੀ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦੇਸ਼ਾਂ ਵਿਚ ਭਾਰਤ ਦੇ ਵੱਖ ਵੱਖ ਖੇਤਰਾਂ ਦੇ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਪਿਆਰ ਕਰਨ ਦੇ ਤਰੀਕੇ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਸੇਸ਼ਲਸ ਦੇ 50ਵੇਂ ਆਜ਼ਾਦੀ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਉਹ ਸੇਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸੂਖਮ ਛੋਟੇ ਤੇ ਦਰਮਿਆਨੇ ਉਦਮ MSME ਖੇਤਰ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਨੇ। ਅੱਜ ਨਵੀਂ ਦਿੱਲੀ ਵਿਚ MSME ਦਿਵਸ ਉਦਮੀ ਭਾਰਤ ਸਮਾਗਮ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਇਹ ਖੇਤਰ ਪਹਿਲੀ ਪੀੜ੍ਹੀ ਦੇ ਉਦਮੀਆਂ ਦੀ ਹਿੰਮਤ ਅਤੇ ਉਦਮਸ਼ੀਲਤਾ ਦਾ ਪ੍ਰਤੀਕ ਏ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਖੇਤਰ ਦੇਸ਼ ਦੀਆਂ ਕੁੱਲ ਬਰਾਮਦਾਂ ਦਾ ਕਰੀਬ 50% ਯੋਗਦਾਨ ਪਾਉਂਦਾ ਹੈ ਤੇ ਉੱਚ ਗੁਣਵੱਤਾ ਦੇ ਮਿਆਰਾਂ ਨੂੰ ਕਾਇਮ ਰੱਖਦਾ ਹੈ। ਉਨ੍ਹਾਂ ਕਿਹਾ ਕਿ MSME ਖੇਤਰ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਭਾਰਤ ਦੇ ਟੀਚੇ ਵਿਚ ਸਭ ਤੋਂ ਮਜ਼ਬੂਤ ਥੰਮ ਬਣ ਗਿਆ ਹੈ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਮੌਜੂਦਾ ਵਿਸ਼ਵ ਵਪਾਰਕ ਦ੍ਰਿਸ਼ ਵਿਚ ਘੱਟ ਲਾਗਤ ਵਾਲੇ ਉਤਪਾਦ ਜ਼ਰੂਰੀ ਨੇ। ਉਨ੍ਹਾਂ ਕਿਹਾ ਕਿ ਕਾਰੋਬਾਰਾਂ ਨੂੰ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਹਮੇਸ਼ਾ ਘੱਟ ਲਾਗਤ ਵਾਲੇ ਉਤਪਾਦਾਂ ਦੇ ਉਤਪਾਦਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਉਦਮੀਆਂ ਨੂੰ ਉਤਪਾਦਕਤਾ, ਉਤਪਾਦਨ ਤੇ ਗੁਣਵੱਤਾ ਵਧਾਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਅਪੀਲ ਕੀਤੀ। ਇਸ ਸਾਲ ਦੇ ਸੰਯੁਕਤ ਰਾਸ਼ਟਰ ਥੀਮ AI ਸੰਚਾਲਿਤ ਭਵਿੱਖ ਵਿਚ ਮਨੁੱਖ ਕੇਂਦਰਿਤ ਉਦਮਸ਼ੀਲਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤਕਨੀਕੀ ਤਬਦੀਲੀ ਨੂੰ ਖਤਰੇ ਦੀ ਬਜਾਏ ਇਕ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਉਪ ਰਾਸ਼ਟਰਪਤੀ ਨੇ ਦੇਸ਼ ਵਿਚ MSMEs ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕ੍ਰਾਂਤੀਕਾਰੀ ਡਿਜੀਟਲ ਪਲੇਟਫਾਰਮ ਪੋਰਟਲ ਤੇ ਪ੍ਰਕਾਸ਼ਨ ਵੀ ਲਾਂਚ ਕੀਤੇ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿਚ ਦੇਸ਼ ਭਰ ਦੇ 500 ਸ਼ਹਿਰਾਂ ਤੇ ਕਸਬਿਆਂ ਵਿਚ ਫੈਲਾਇਆ ਜਾਵੇਗਾ। ਗੁਜਰਾਤ ਵਿਚ ਭਾਰਤ ਟੈਕਸੀ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਸ਼ਾਹ ਨੇ ਇਸ ਪਹਿਲਕਦਮੀ ਨੂੰ ਸਹਿਕਾਰੀ ਖੇਤਰ ਵਿਚ ਇਕ ਇਨਕਲਾਬੀ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਟੈਕਸੀ ਦਾ ਉਦੇਸ਼ ਡਰਾਈਵਰਾਂ ਨੂੰ ਸਿੱਧੇ ਤੌਰ ਤੇ ਲਾਭ ਪਹੁੰਚਾ ਕੇ ਇਕ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ।
1: भारत टैक्सी बनने का सबसे पहला कारण है कि हमारे सारथियों का और हमारे ग्राहकों का किसी का भी शोषण न हो, ये सबसे पहला कारण। दूसरा, सारथी का सम्मान हो, वो ऐप पर रजिस्ट्रेशन के लिए मोहताज नहीं है। आज मैं गर्व से कहता हूँ, भारत टैक्सी के साथ जुड़े हुए 7 लाख सारथी भारत टैक्सी के मालिक है, शेयर होल्डर।
0: ਸ਼੍ਰੀ ਸ਼ਾਹ ਨੇ ਡੇਅਰੀ ਉਤਪਾਦਨ ਨਾਲ ਸੰਬੰਧਿਤ ਅਮੂਲ ਸਹਿਕਾਰੀ ਮੁਹਿੰਮ ਦੀ ਸਫਲਤਾ ਦਾ ਵੀ ਜ਼ਿਕਰ ਕੀਤਾ।
1: ਇੱਕ ਟੈਕਸੀ ਬਣਾਉਣ ਦਾ ਵਿਚਾਰ ਆਇਆ ਕੋਆਪਰੇਟਿਵ ਬੇਸਿਸ ਪਰ, ਤੋ ਸਭ ਲੋਕੋ ਪਰੇਸ਼ਾਨ ਥੇ ਕਿ ਭਈ ਪੈਸਾ ਕਹਾਂ ਸੇ ਲਾਏਂਗੇ, ਤੋ ਮੈਨੇ ਕੁਛ ਕੋਆਪਰੇਟਿਵ ਸੰਸਥਾਓਂ ਕੋ ਕਹਿਲਵਾਇਆ ਵੀ, ਬੁਲਾਇਆ ਵੀ। ਮੁਝੇ ਆਨੰਦ ਹੈ ਕਿ NCDC, ਇਫਕੋ, ਕ੍ਰਿਪਕੋ, NDDB, ਨਾਬਾਰਡ, NCEL, ਅਮੂਲ, ਇਹ ਸਭ ਨੇ ਮਿਲਕਰ ਬੜੀ ਸੇ ਬੜੀ ਕੰਪਨੀਓਂ ਸੇ ਲੋਹਾ ਲੈਣੇ ਕੇ ਲੀਏ ਡਰਾਈਵਰੋਂ ਕੀ, ਸਾਰਥੀਓਂ ਕੀ, ਅਪਣੀ ਇੱਕ ਕੋਆਪਰੇਟਿਵ ਬਣਾਉਣ ਕਾ ਫੈਸਲਾ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਤ ਤੌਰ ਤੇ ਸਵੀਕਾਰ ਕਰ ਲਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਬਿੰਦ ਦੇਵਗਿਰੀ ਮਹਾਰਾਜ ਨੇ ਅੱਜ ਇਸ ਮੁੱਦੇ ਤੇ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਅਸਤੀਫਿਆਂ ਤੇ ਅਗਲੀ ਮੀਟਿੰਗ ਵਿਚ ਚਰਚਾ ਕੀਤੀ ਜਾਏਗੀ। ਇਸ ਵਿਚ ਇਹ ਵੀ ਭਰੋਸਾ ਦਿੱਤਾ ਗਿਆ ਕਿ ਸ਼ਰਧਾਲੂਆਂ ਵੱਲੋਂ ਦਾਨ ਕੀਤੀਆਂ ਗਈਆਂ ਚਾਂਦੀ ਦੀਆਂ ਇੱਟਾਂ ਤੇ ਗਹਿਣਿਆਂ ਦਾ ਹਿਸਾਬ ਕਿਤਾਬ ਰੱਖਿਆ ਜਾਏਗਾ। ਟਰੱਸਟ ਦਾ ਇਹ ਵੀ ਕਹਿਣਾ ਕਿ ਉਹ ਅਯੁੱਧਿਆ ਰਾਮ ਮੰਦਿਰ ਵਿਚ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਤੋਂ ਬੇਹੱਦ ਦੁਖੀ ਹੈ। ਇਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ SIT ਦੀ ਅੰਤਰਿਮ ਰਿਪੋਰਟ ਦੇ ਆਧਾਰ ਤੇ ਦਾਨ ਨਾਲ ਸੰਬੰਧਿਤ ਮਾਮਲੇ ਵਿਚ ਇਕ FIR ਦਰਜ ਕੀਤੀ ਗਈ ਹੈ, ਜਿਸ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਗਲੇ ਪੜਾਅ ਤੇ ਲਿਜਾਂਦਿਆਂ ਸੁਰਮਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਸੂਰਮਾ ਮੁੰਦਰੀਆਂ ਤੇ ਟੀ ਸ਼ਰਟਾਂ ਨਾਲ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਇਸ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਉਮੀਦ ਦੇ ਦੂਤ ਵਜੋਂ ਪੇਸ਼ ਕਰਨਾ ਜੋ ਜ਼ਮੀਨੀ ਪੱਧਰ ਤੇ ਨਸ਼ਿਆਂ ਖਿਲਾਫ਼ ਜੰਗ ਦੀ ਅਗਵਾਈ ਕਰਨਗੇ। 2 ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਾਏ ਜਾਣਗੇ।
1: ਪੰਜਾਬ ਤੇ ਇਹ ਜਿਹੜਾ ਚਿੱਟੇ ਦਾ ਕਲੰਕ ਲੱਗ ਗਿਆ ਸੀ ਉਹਨੂੰ ਆਪਾਂ ਧੋ ਰਹੇ ਹਾਂ। ਸੋ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਨਿਕਲ ਕੇ ਇਸ ਦਲਦਲ ਚੋਂ ਹੁਣ ਉਹ ਸਹਾਇਤਾ ਕਰ ਰਹੇ ਨੇ ਦੂਜਿਆਂ ਦੀ। ਸੋ ਤੁਹਾਡੇ ਤੋਂ ਵਧੀਆ ਕੋਈ ਟੀਚਰ, ਤੁਹਾਡੇ ਤੋਂ ਵਧੀਆ ਕੋਈ ਰੋਲ ਮਾਡਲ ਨਹੀਂ ਹੋ ਸਕਦਾ। ਸਰਕਾਰਾਂ ਦੇਖੋ ਘਰ ਘਰ ਜਾ ਕੇ ਉਹ ਪਾਬੰਦੀ ਤਾਂ ਲਾ ਨਹੀਂ ਸਕਦੀਆਂ ਕਿਸੇ ਖਾਣ ਪੀਣ ਦੀ ਚੀਜ਼, ਪਰ ਸਰਕਾਰਾਂ ਮਾਹੌਲ ਜ਼ਰੂਰ ਦੇ ਸਕਦੀਆਂ ਨੇ ਕਿ ਤੁਸੀਂ ਛੱਡਣਾ ਚਾਹੁੰਦੇ ਹੋ ਰੀਹੈਬ ਸੈਂਟਰ ਦੇ ਦਾਂਗੇ, ਕਿ ਜਿਹੜੇ ਰੀਹੈਬ ਸੈਂਟਰਾਂ 'ਚੋਂ ਠੀਕ ਹੋ ਕੇ ਆਉਂਦੇ ਨੇ ਉਹਨੂੰ ਕਿਸੇ ਕੰਮ ਕਾਰ 'ਤੇ ਲਾਇਆ ਜਾਵੇ। ਫਿਰ ਖੇਡਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ। 15 ਜੁਲਾਈ ਤੱਕ 3100 ਗਰਾਊਂਡ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ।
0: ਜੰਮੂ ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਤਕਨਾਲੋਜੀ ਆਧਾਰਿਤ ਨਿਗਰਾਨੀ ਪ੍ਰਣਾਲੀ ਪ੍ਰੋਜੈਕਟ ਹੌਕ ਆਏ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਯਾਤਰਾ ਰੂਟ ਦੀ 24 ਘੰਟੇ ਡਰੋਨ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾਏਗੀ। ਸਾਲਾਨਾ ਅਮਰਨਾਥ ਜੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਏਗੀ। ਸਾਬਕਾ ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਦੀ 105ਵੀਂ ਜਨਮ ਵਰ੍ਹੇਗੰਢ ਮੌਕੇ ਅੱਜ ਪ੍ਰਧਾਨ ਮੰਤਰੀ ਅਜਾਇਬ ਘਰ ਤੇ ਲਾਇਬ੍ਰੇਰੀ ਵਿਖੇ ਉਨ੍ਹਾਂ ਦੇ ਜੀਵਨ ਤੇ ਵਿਰਸੇ ਨਾਲ ਜੁੜੀ ਇੱਕ ਨੁਮਾਇਸ਼ ਲਾਈ ਗਈ। PMML ਦੇ ਕਾਰਜਕਾਰੀ ਕੌਂਸਲ ਦੇ ਚੇਅਰਪਰਸਨ ਨਿਪੇਂਦਰ ਮਿਸ਼ਰਾ ਨੇ ਇਸ ਨੁਮਾਇਸ਼ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀਆਂ ਅਸ਼ਵਨੀ ਵੈਸ਼ਨੋ ਤੇ ਭੁਪਿੰਦਰ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਵਿਚ ਐਂਬਰ ਅਤੇ SNK ਸਰਕਟ ਨਿਰਮਾਣ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ੍ਰੀ ਯਾਦਵ ਨੇ ਕਿਹਾ ਕਿ ਦੁਨੀਆ ਇਸ ਸਮੇਂ ਇੱਕ ਭਰੋਸੇਮੰਦ ਲੋਕ ਰਾਜੀ ਅਤੇ ਸਮਰੱਥ ਨਿਰਮਾਣ ਭਾਈਵਾਲ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ 'ਚ ਭਰੋਸੇ ਦਾ ਕੇਂਦਰ ਬਣ ਕੇ ਉਭਰਿਆ ਹੈ। ਭਾਰਤੀ ਸਮੁੰਦਰੀ ਫੌਜ ਦੇ ਪੂਰਬੀ ਬੇੜੇ ਦੇ ਜੰਗੀ ਜਹਾਜ਼ INS ਉਦੈਗਿਰੀ, INS ਕਵਰਾਤੀ ਅਤੇ INS ਸ਼ਕਤੀ ਦੱਖਣ ਪੂਰਬੀ ਏਸ਼ੀਆ ਖੇਤਰ ਵਿਚ ਆਪਣੀ ਕਾਰਜਸ਼ੀਲ ਤੈਨਾਤੀ ਤਹਿਤ ਥਾਈਲੈਂਡ ਦੇ ਸਤਹੀ ਬੰਦਰਗਾਹ ਪਹੁੰਚ ਗਏ ਨੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਬੰਦਰਗਾਹ ਦੀ ਯਾਤਰਾ ਦਾ ਉਦੇਸ਼ ਭਾਰਤ ਤੇ ਥਾਈਲੈਂਡ ਵਿਚਕਾਰ ਸਦਭਾਵਨਾ, ਆਪਸੀ ਸਹਿਯੋਗ ਤੇ ਦੁਵੱਲੇ ਸਮੁੰਦਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਬਰਤਾਨੀਆ ਸਰਕਾਰ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕੀਤਾ। ਇਸ ਤਹਿਤ ਯੋਗ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਸੁਰੱਖਿਅਤ ਤੇ ਕਾਨੂੰਨੀ ਉਪਾਅ ਤਿਆਰ ਕੀਤੇ ਗਏ ਨੇ। ਇਸ ਨਾਲ ਦੇਸ਼ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਆਸਾਨੀ ਨਾਲ ਰਿਪੋਰਟ ਕੀਤਾ ਜਾ ਸਕੇਗਾ। ਨਵੀਂ ਯੋਜਨਾ ਤਹਿਤ ਭਾਈਚਾਰਕ ਸਮੂਹ, ਯੂਨੀਵਰਸਿਟੀਆਂ ਦੇ ਮਾਲਕ, ਬਰਤਾਨੀਆ ਵਿਚ ਵਸਣ ਦੀ ਇੱਛਾ ਰੱਖਣ ਵਾਲੇ ਸ਼ਰਨਾਰਥੀਆਂ ਨੂੰ ਸਪਾਂਸਰ ਕਰਨ ਦੇ ਯੋਗ ਹੋਣਗੇ। ਇਹ ਵਿਵਸਥਾ ਕੈਨੇਡਾ ਦੇ ਲੰਮੇ ਸਮੇਂ ਤੋਂ ਚੱਲ ਰਹੇ ਕਮਿਊਨਿਟੀ ਸਪਾਂਸਰਸ਼ਿਪ ਪ੍ਰੋਗਰਾਮ ਤੇ ਆਧਾਰਿਤ ਏ। ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸ ਟੀਮ ਚੈਂਪੀਅਨਸ਼ਿਪ ਵਿਚ ਗਰੁੱਪ ਸੀ ਦੇ ਮੈਚ ਵਿਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਏ। ਜਾਪਾਨ ਦੇ ਯਾਤਸੂ ਸ਼ੀਰੋ ਵਿਚ ਚੱਲ ਰਹੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਚੀਨੀ ਤਾਈਪੇ ਕਜ਼ਾਕਿਸਤਾਨ

ਇਸਲਾਮ ਤੇ ਫਿਲੀਪੀਨਸ ਨਾਲ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ। ਆਖਿਰ ਚ ਖਾਸ ਖਬਰਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ ਤੇ ਅੱਜ ਸੇਸ਼ਲਸ ਪਹੁੰਚੇ। ਉਪ ਰਾਸ਼ਟਰਪਤੀ ਦਾ ਕਹਿਣਾ ਹੈ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਦੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਤੇ ਕਸਬਿਆਂ ਵਿੱਚ ਫੈਲਾਇਆ ਜਾਏਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਕ ਤੌਰ ਤੇ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ 7:40 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਲਾਈਵ ਫੋਨਿੰਗ ਪ੍ਰੋਗਰਾਮ ਹੈ, ਇਸ ਵਿੱਚ ਅਸੀਂ ਤੁਹਾਨੂੰ ਤੁਹਾਡੀ ਪਸੰਦ ਦੇ ਹਿੰਦੀ ਅਤੇ ਪੰਜਾਬੀ ਗੀਤ ਸੁਣਵਾਉਂਦੇ ਹਾਂ ਅਤੇ ਆਪਣੀ ਪਸੰਦ ਦੇ ਗੀਤ ਸੁਣਨ ਲਈ ਤੁਸੀਂ ਸਾਨੂੰ ਫੋਨ ਕਰਦੇ ਹੋ ਅਤੇ ਫੋਨ ਕਰਨ ਲਈ ਸਾਡਾ ਨੰਬਰ ਹੈ 0115-2280-494 ਪਟਿਆਲੇ ਦਾ ਏਰੀਆ ਕੋਡ ਹੈ ਜੀ 2280494। ਇਸ ਨੰਬਰ 'ਤੇ ਤੁਸੀਂ ਸਾਨੂੰ ਫੋਨ ਕਰੋ ਅਤੇ ਸੁਣੋ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ। ਜਦ ਤੱਕ ਤੁਹਾਡੀ ਪਸੰਦ ਸਾਡੇ ਤੱਕ ਪਹੁੰਚਦੀ ਹੈ ਉਦੋਂ ਤੱਕ ਅਸੀਂ ਸੁਣਦੇ ਹਾਂ ਗੀਤ ਫਿਲਮ ਅਫਲਾਤੂਨ 'ਚੋਂ।

0: ਇੱਕ ਲਿਸਨਰ ਸਾਡੇ ਨਾਲ ਲਾਈਨ ਤੇ ਜੁੜੇ ਆ, ਕਰਦੇ ਆ ਜੀ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ, ਸਤਿ
0: ਹਾਂਜੀ,
1: ਸ਼੍ਰੀ ਅਕਾਲ ਜੀ
0: ਸਤਿ
1: ਮੈਡਮ
0: ਸ਼੍ਰੀ
1: ਜੀ।
0: ਅਕਾਲ ਜੀ, ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ।
1: ਮੈਡਮ ਜੀ, ਜਗਰੂਪ ਸਿੰਘ, ਪਿੰਡ ਨਮੋਲ ਡਿਸਟ੍ਰਿਕਟ ਸੰਗਰੂਰ ਤੋਂ ਬੋਲਦਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਣੀ 'ਚ। ਕੀ ਸੁਣਨਾ ਚਾਹੁੰਦੇ ਹੋ
1: ਹਾਂਜੀ,
0: ਤੁਸੀਂ?
1: ਮੈਂ ਬੱਬੂ ਮਾਨ ਦਾ ਗੀਤ ਸੁਣਨਾ ਚਾਹੁੰਦਾ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼
1: ਹਾਂਜੀ,
0: ਜ਼ਰੂਰ ਪੂਰੀ ਕੀਤੀ ਜਾਏਗੀ। ਫੋਨ ਕਰਨ ਲਈ ਬਹੁਤ
1: ਠੀਕ
0: ਬਹੁਤ
1: ਹੈ ਜੀ,
0: ਧੰਨਵਾਦ।
1: ਠੀਕ ਹੈ ਜੀ, ਓਕੇ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ

0: ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਜੀ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ ਅਤੇ ਤੁਸੀਂ ਆਪਣੀ ਪਸੰਦ ਦੇ ਹਿੰਦੀ ਅਤੇ ਪੰਜਾਬੀ ਗੀਤ ਸੁਣ ਸਕਦੇ ਹੋ ਸਾਡੇ ਸਟੂਡੀਓ ਦੇ ਨੰਬਰ 'ਤੇ ਫੋਨ ਕਰਕੇ 0175-82-494।

ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਸ ਦੀ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾ ਉਹ ਰਾਤ ਦੇ 8 ਵੱਜ ਰਹੇ ਨੇ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਇਸ ਘੰਟੇ ਦੀਆਂ ਕੁਝ ਸੁਰਖੀਆਂ ਅਤੇ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੁੜਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਸ਼ੇਲਸ ਦੇ ਰਾਸ਼ਟਰਪਤੀ ਦਿਵਸ ਦੇ 50 ਸਾਲਾਂ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸਸ਼ੇਲਸ ਦੇ ਦੌਰੇ 'ਤੇ ਨੇ। ਸਸ਼ੇਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬੋਰੇਟਰੀ ਦਾ ਉਦਘਾਟਨ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਭਾਰਤ ਦੇ ਕਿਤਾਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਆਹ ਕੈਲੀਫੋਰਨੀਆ ਵਿੱਚ US Open ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਰਹੇ ਹਨ। ਇਹ ਸਨ ਇਸ ਘੰਟੇ ਦੀਆਂ ਕੁਝ ਸੁਰਖੀਆਂ। ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਤੇ ਸਮਾਂ ਮਿਲਾਓ 8:03 ਹੋ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਵਿੱਚ ਆਪਣੀ ਪਸੰਦ ਦੇ ਗੀਤ ਸੁਣਨ ਲਈ ਸਾਨੂੰ ਫੋਨ ਕਰੋ 0175-2484-94 ਤੇ।

0: ਇੱਕ ਕਾਲਰ ਲਾਈਨ ਤੇ ਜੁੜੇ ਨੇ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ?
1: ਮੈਡਮ ਜੀ, ਮੈਂ ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ ਸੈਣੀ ਬੋਲਦਾ ਜੀ। 18 ਤਰੀਕ ਇਸ ਮਹੀਨੇ ਦੀ ਇਸ ਪ੍ਰੋਗਰਾਮ ਦੇ ਵਿੱਚ ਵੀਰਵਾਰ
0: ਜੀ
1: ਨੂੰ ਫਰੀਦਾ ਜੀ ਨਾਲ ਗੱਲ ਹੋਈ, 9ਵਾਂ ਦਿਨ ਆ ਜੀ ਅੱਜ।
0: ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ
1: ਮੈਂ
0: ਰੂਲਸ
1: ਲਿਖਣਾ
0: ਨੂੰ
1: ਜੀ, ਹੋਰ
0: ਫੋਲੋ
1: ਸਰੋਤ
0: ਕੀਤਾ।
1: ਨੇ ਵੀ ਸਾਰਿਆਂ ਦੇ ਲਿਖਣਾ ਜੀ, ਮੈਂ ਰਿਕਾਰਡ ਬਣਾਇਆ ਵਾ ਸਾਰਾ।
0: ਹਾਂਜੀ, ਕੀ ਸੁਣਨਾ ਚਾਹੋਗੇ ਤੁਸੀਂ?
1: ਅਮਰਸਰੀ ਤੇ ਰਣਜੀਤ ਕੌਰ ਦਾ ਜੋੜੀ ਦਾ ਕੋਈ ਗਾਣਾ ਸੁਣਾ ਦੋ ਜੀ, ਮੈਂ ਤੁਹਾਨੂੰ ਦੱਸਿਆ ਜੀ, ਮੈਨੂੰ ਦੱਸ ਦਿਓ ਤੁਸੀਂ ਕੱਢ
0: ਠੀਕ ਹੈ
1: ਕੇ,
0: ਜੀ, ਤੁਹਾਡੀ ਫਰਮਾਇਸ਼
1: ਤੁਹਾਨੂੰ
0: ਜ਼ਰੂਰ
1: ਦੱਸਿਆ
0: ਪੂਰੀ
1: ਨਹੀਂ ਹੈਗਾ
0: ਕੀਤੀ
1: ਜੀ ਮੈਨੂੰ,
0: ਜਾਵੇਗੀ।
1: ਤੇ ਮੈਂ ਸਰੋਤੇ ਨੂੰ ਇਹੀ ਕਹਿਣਾ ਵੀ ਆਪਦਾ ਆਪਦਾ ਪ੍ਰੋਗਰਾਮ ਲਿਖੀ ਜਾਇਆ ਕਰੋ ਤੁਸੀਂ
0: ਠੀਕ ਹੈ
1: ਸਾਰੇ।
0: ਜੀ, ਧੰਨਵਾਦ।

0: ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। FM ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਨਿਊਜ਼ ਔਨ AIR ਐਪ 'ਤੇ ਵੀ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸਮਾਂ ਮਿਲਾਓ, ਰਾਤ ਦੇ 8:15 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਰੇਡੀਓ OPD। ਇਸ ਪ੍ਰੋਗਰਾਮ ਵਿੱਚ ਤੁਸੀਂ ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥਿਕ ਵਿਧੀ ਰਾਹੀਂ ਇਲਾਜ, ਇਸ ਵਿਸ਼ੇ 'ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਨੀਲਮ ਅਵਤਾਰ ਸਿੰਘ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਗੁਰ ਹਰਪ੍ਰੀਤ ਕੌਰ।
1: ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅਤੇ ਨਾਲ ਹੀ ਆਪਣੇ ਕੰਮਾਂ ਕਾਰਾਂ ਦਾ ਆਨੰਦ ਲੈਂਦੇ

0: ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। FM ਬੈਂਡ 100.2 ਓਮੇਗਾ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਨਿਊਜ਼ ਔਨ AIR ਐਪ 'ਤੇ ਵੀ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸਮਾਂ ਮਿਲਾਓ, ਰਾਤ ਦੇ 8:15 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਰੇਡੀਓ OPD। ਇਸ ਪ੍ਰੋਗਰਾਮ ਵਿੱਚ ਤੁਸੀਂ ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥਿਕ ਵਿਧੀ ਰਾਹੀਂ ਇਲਾਜ, ਇਸ ਵਿਸ਼ੇ 'ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਨੀਲਮ ਅਵਤਾਰ ਸਿੰਘ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਗੁਰਹਰਪ੍ਰੀਤ ਕੌਰ।
1: ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅਤੇ ਨਾਲ ਹੀ ਆਪਣੇ ਕੰਮਾਂ ਕਾਰਾਂ ਦਾ ਆਨੰਦ ਲੈਂਦੇ।
2: ਹਿੰਗ ਦੇ ਵਿੱਚ ਪਾਏ ਗਏ ਸੀ, ਜੇ ਉਹੋ ਜਿਹੇ ਲੱਛਣ ਕਿਸੇ ਮਰੀਜ਼ ਦੇ ਵਿੱਚ ਆਉਂਦੇ ਹਨ ਤਾਂ ਉਹ ਉਹਦੀ ਦਵਾਈ ਹੁੰਦੀ ਹੈ। ਜੇ ਅਸੀਂ ਅੰਗਰੇਜ਼ੀ ਦਵਾਈ ਦੀ ਗੱਲ ਕਰੀਏ, ਉਦਾਹਰਣ ਲੈਂਦੇ ਹਾਂ ਕਿ ਮੰਨ ਲਓ ਕਿਸੇ ਨੂੰ ਲੂਜ਼ ਮੋਸ਼ਨ ਲੱਗ ਗਿਆ
1: ਜੀ,
2: ਤਾਂ ਉਹਨੂੰ ਕਬਜ਼ ਵਾਲੀ ਦਵਾਈ, ਐਂਟੀ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਹਦੇ ਲੂਜ਼ ਮੋਸ਼ਨ ਠੀਕ ਕੀਤੇ ਜਾਣ। ਪਰ ਸਾਡੇ ਹੋਮਿਓਪੈਥੀ 'ਚ ਐਵੇਂ ਨਹੀਂ ਹੈ। ਸਾਡੇ ਹੋਮਿਓਪੈਥੀ ਦੇ ਵਿੱਚ ਆਲਰੇਡੀ ਪ੍ਰੂਵਿੰਗਸ ਹੋਈਆਂ ਹੁੰਦੀਆਂ ਨੇ ਦਵਾਈਆਂ ਦੀਆਂ, ਜਿਹਦੇ ਸਿਮਟਮਸ ਉਸ ਦਵਾਈ ਨਾਲ ਮੈਚ ਕਰਦੇ ਆ ਜਿਹੜੇ ਪੇਸ਼ੈਂਟ ਦੇ, ਉਹ ਉਹਦੀ ਦਵਾਈ ਹੁੰਦੀ ਹੈ। ਇੱਕ ਦਵਾਈ ਵੱਖ ਵੱਖ ਤਰ੍ਹਾਂ ਦੇ 20, 30, 40, 50 ਕਿੰਨੀਆਂ ਹੀ ਬਿਮਾਰੀਆਂ ਵਾਸਤੇ ਇੱਕ ਦਵਾਈ ਯੂਜ਼ ਕੀਤੀ ਜਾ ਸਕਦੀ ਹੈ ਜੋ ਉਹਨਾਂ ਦੀ ਪ੍ਰੂਵਿੰਗ ਦੇ ਵਿੱਚ ਆਇਆ ਹੁੰਦਾ। ਸੋ ਇਸ ਤਰ੍ਹਾਂ ਇਹ ਦੋਨੋਂ ਤਿੰਨੋਂ ਪੈਥੀਆਂ ਬਹੁਤ ਡਿਫਰੈਂਟ ਨੇ।
1: ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜੀ, ਗਰਮੀ ਦੀਆਂ ਬਿਮਾਰੀਆਂ ਦਾ ਹੋਮਿਓਪੈਥੀ ਦੇ ਜ਼ਰੀਏ ਇਲਾਜ। ਸੋ ਮੈਮ, ਜਦੋਂ ਅਸੀਂ ਗਰਮੀਆਂ ਦੀਆਂ ਗੱਲਾਂ ਕਰਦੇ ਹਾਂ ਤਾਂ ਗਰਮੀਆਂ ਦਾ ਨਾਂ ਸੁਣਦੇ ਸਾਰੇ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਮ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਬੇਸਿਕਲੀ ਜੇਕਰ ਮੈਂ OPD ਦੀ ਗੱਲ ਕਰਾਂ ਤਾਂ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਦੇ ਵਿੱਚ ਕਿਸ ਤਰੀਕੇ ਦੇ ਮਰੀਜ਼ ਤੁਹਾਡੇ ਕੋਲ ਆ ਰਹੇ ਨੇ?
2: ਗਰਮੀਆਂ ਦੇ ਵਿੱਚ 3-4 ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਜਿਹਦੇ ਮਰੀਜ਼ ਸਾਡੇ ਕੋਲ ਆਉਂਦੇ ਹੈ, ਜਿਵੇਂ ਡਾਇਰੀਆ ਹੋ ਗਿਆ, ਟੱਟੀਆਂ ਉਲਟੀਆਂ ਹੋ ਗਈਆਂ, ਫੂਡ ਪੋਇਜ਼ਨਿੰਗ ਹੋ ਗਈ, ਡੀਹਾਈਡਰੇਸ਼ਨ ਹੋ ਗਈ, ਨਕਸੀਰ ਫੁੱਟ ਗਈ, ਬੁਖਾਰ ਹੋ ਗਿਆ, ਚੱਕਰ ਆਉਂਦੇ ਹੈ ਅਤੇ ਘਬਰਾਹਟ ਹੁੰਦੀ ਹੈ, ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ। ਇਸ ਤਰ੍ਹਾਂ ਕਿੰਨੀਆਂ ਹੀ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਹੈ ਜਿਨ੍ਹਾਂ ਦੇ ਗਰਮੀ ਕਰਕੇ, ਕਿਉਂਕਿ ਗਰਮੀ ਦਾ ਮੌਸਮ ਹੈ, ਟੈਂਪਰੇਚਰ ਬਹੁਤ ਹਾਈ ਹੈ, ਅੱਜ ਕੱਲ੍ਹ ਤਾਂ ਹੁਣ ਜ਼ਿਆਦਾ ਹੀ ਹਾਈ ਜਾਣ ਲੱਗ ਪਿਆ ਅਤੇ ਪਿਛਲੇ ਸਾਲ ਤਾਂ 45-46 ਤੱਕ ਵੀ ਚਲਾ ਗਿਆ ਸੀ। ਚਲੋ ਇਸ ਵਾਰ ਤਾਂ ਹਾਲੇ ਨਹੀਂ ਉਨਾ ਗਿਆ, 40 ਤੱਕ ਤਾਂ ਹੈਗਾ ਹੀ ਹੈ, ਅਤੇ ਉਹ ਗਰਮੀ ਕਰਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ
1: ਜੀ। ਸੋ ਮੈਮ, ਜਦੋਂ ਪ੍ਰੋਬਲਮਸ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਕਾਮਨ ਦਿੱਕਤਾਂ ਦੀ ਤੁਸੀਂ ਗੱਲ ਕੀਤੀ ਕਿ ਲੂਜ਼ ਮੋਸ਼ਨ ਹੋ ਜਾਂਦੇ ਜਾਂ ਵੋਮਿਟਿੰਗਸ ਹੋ ਜਾਂਦੀਆਂ ਹੈਗੀਆਂ
2: ਜੀ,
1: ਤਾਂ ਉਹ ਵੱਖਰੇ ਵੱਖਰੇ ਜਿਹੜੀ ਉਮਰ ਵਰਗ ਹੈਗੇ ਆ ਉਹਨਾਂ ਤੱਕ ਵੱਖਰੋ ਵੱਖਰੇ ਤਰੀਕੇ ਨਾਲ ਪਹੁੰਚਦੀਆਂ, ਸੋ ਉਹਨਾਂ ਦਾ ਇਲਾਜ ਵੀ ਉਵੇਂ ਵੱਖਰਾ ਹੋਊਗਾ। ਸੋ ਹੋਮਿਓਪੈਥੀ ਦੇ ਵਿੱਚ ਇਸ ਚੀਜ਼ ਦਾ ਇਲਾਜ ਕਿਸ ਤਰੀਕੇ ਨਾਲ ਕੀਤਾ ਜਾਂਦਾ?
2: ਪਹਿਲਾਂ ਤਾਂ ਅਸੀਂ ਇਹੀ ਗੱਲ ਕਰ ਲਈਏ ਕਿ ਹੋਇਆ ਕਿਉਂ, ਹੁੰਦਾ ਕਿਉਂ ਹੈ, ਗਰਮੀਆਂ ਦੇ ਵਿੱਚ ਹੀ ਕਿਉਂ ਇੰਨੇ ਜ਼ਿਆਦਾ ਲੂਜ਼ ਮੋਸ਼ਨ ਲੱਗਦੇ ਹੈ, ਫੂਡ ਪੋਇਜ਼ਨਿੰਗ ਹੁੰਦੀ ਹੈ। ਕਿਉਂਕਿ ਗਰਮੀਆਂ ਦੇ ਵਿੱਚ ਕੀ ਹੁੰਦਾ ਕਿ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ, ਜਦੋਂ ਅਸੀਂ ਖਾਣਾ ਬਣਾਉਂਦੇ ਹਾਂ
1: ਜੀ,
2: ਅਤੇ 2 ਘੰਟਿਆਂ ਦੇ ਵਿੱਚ ਹੀ ਉਹਦੇ 'ਚ ਬੈਕਟੀਰੀਆ ਗਰੋ ਕਰਨੇ ਸ਼ੁਰੂ ਹੋ ਜਾਂਦੇ ਆ। ਜੇ ਮੰਨ ਲਓ ਉਸ ਖਾਣੇ ਨੂੰ ਅਸੀਂ ਸੰਭਾਲ ਕੇ ਨਹੀਂ ਰੱਖਿਆ, ਫਰਿੱਜ ਤੋਂ ਬਾਹਰ ਰਹਿ ਗਿਆ, 4 ਘੰਟੇ ਪਿਆ ਰਹਿ ਗਿਆ, ਮਤਲਬ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ
1: ਜੀ।
2: ਇੰਨੀ ਤੇਜ਼ੀ ਨਾਲ ਬੈਕਟੀਰੀਆ ਗਰੋ ਕਰਦੇ ਹੈ ਕਿ ਮੁੜ ਕੇ ਖਾਣਾ ਖਾਣ ਵਾਲਾ ਨਹੀਂ ਰਹਿੰਦਾ, ਅਤੇ ਜੇ ਕੋਈ ਖਾ ਲਵੇ ਤਾਂ ਸਮਝੋ ਉਹਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ
1: ਜੀ।
2: ਬਾਹਰਲਾ ਖਾਣਾ ਹੈ, ਅਸੀਂ ਬੜੇ ਚਾਵਾਂ ਨਾਲ ਜਾਂਦੇ ਹਾਂ, ਕਦੀ ਕਿਸੇ ਹੋਟਲ 'ਤੇ ਰੋਟੀ ਖਾਂਦੇ ਹਾਂ, ਕਦੀ ਕਿਸੇ ਹੋਰ ਜਗ੍ਹਾ 'ਤੇ ਖਾਂਦੇ ਹਾਂ, ਸਟਰੀਟ ਫੂਡ ਖਾਂਦੇ ਹਾਂ, ਅਤੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ, ਸਟਰੀਟ ਫੂਡ ਤਾਂ ਖਾਸ ਕਰਕੇ, ਕਿਉਂਕਿ ਸਵੇਰ ਦਾ ਬਣਿਆ ਹੁੰਦਾ ਸ਼ਾਮ ਤੱਕ ਚੱਲੀ ਜਾਂਦਾ, ਅਤੇ ਦੇਖੋ ਕਿੰਨੇ ਬੈਕਟੀਰੀਆ ਉਹਦੇ ਅੰਦਰ ਗਰੋ ਕਰ ਜਾਂਦੇ ਆ, ਕਿੰਨੇ ਜ਼ਿਆਦਾ ਉਹਦੇ ਅੰਦਰ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ, ਅਤੇ ਜਦੋਂ ਹੀ ਅਸੀਂ ਖਾਂਦੇ ਹਾਂ ਉਸੀ ਵੇਲੇ ਸਾਨੂੰ ਉਲਟੀਆਂ ਟੱਟੀਆਂ ਇਹ ਚੀਜ਼ ਸਟਾਰਟ ਹੋ ਜਾਂਦੀ
1: ਜੀ। ਕਿਤੇ ਨਾ ਕਿਤੇ ਫੂਡ ਪੋਇਜ਼ਨਿੰਗ ਦਾ ਵੀ ਜਿਹੜੀ ਜੜ ਹੈਗੀ ਉਹ ਬਣ ਜਾਂਦੀ ਹੈ।
2: ਬਿਲਕੁਲ ਜੀ, ਬਿਲਕੁਲ, ਇੱਕ ਅੰਡਰ ਕੁਕਡ ਫੂਡ, ਇੱਕ ਬੈਕਟੀਰੀਆ ਜਦੋਂ ਗਰੋ ਹੋ ਜਾਂਦੇ ਇੱਕ ਉਹ ਵਾਲਾ ਫੂਡ, ਦੂਜਾ ਅਸੀਂ ਜੇ ਡੇਰੀ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਐਵੇਂ ਹੀ ਹੈ। ਤੁਸੀਂ ਦੇਖੋ ਵੀ ਦਹੀਂ ਅੱਧਾ ਘੰਟਾ ਬਾਹਰ ਰਹਿ ਜਾਵੇ ਕਿੰਨਾ ਖੱਟਾ ਹੋ ਜਾਂਦਾ, ਅਤੇ ਜੇ ਦੁੱਧ ਵੀ ਇਸੇ ਤਰ੍ਹਾਂ ਹੀ, ਉਹਦੇ 'ਚ ਵੀ ਬੈਕਟੀਰੀਆ ਗਰੋ ਹੋ ਜਾਂਦੇ ਹੈ। ਜੇ ਮਿਲਕ ਪਾਸਚੁਰਾਈਜ਼ਡ ਨਹੀਂ ਹੈਗਾ ਤਾਂ ਫਿਰ ਉਹਨੂੰ ਵੀ ਨਾਲ ਦੀ ਨਾਲ ਗਰਮ ਕਰੋ, ਥੋੜ੍ਹਾ ਠੰਡਾ ਕਰਕੇ ਫਰਿੱਜ ਦੇ ਵਿੱਚ ਰੱਖੋ, ਤਾਂ ਕਿ ਇਹਨਾਂ ਚੀਜ਼ਾਂ ਤੋਂ, ਬਿਮਾਰੀਆਂ ਤੋਂ, ਪ੍ਰੋਬਲਮਸ ਤੋਂ ਬਚਿਆ ਜਾ ਸਕੇ।
1: ਸੋ ਮੈਮ, ਜਦੋਂ ਅਸੀਂ ਪੇਟ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਕਈ ਵਾਰੀ ਨਾ ਜਿਹੜਾ ਖਾਣਾ ਹੁੰਦਾ ਉਹ ਥੋੜ੍ਹਾ ਜਿਹਾ ਸਵਾਦ ਬਣਿਆ ਹੁੰਦਾ ਹੈਗਾ ਅਤੇ ਅਸੀਂ ਓਵਰ ਈਟਿੰਗ ਕਰ ਲੈਂਦੇ ਹਾਂ। ਓਵਰ ਈਟਿੰਗ ਦੇ ਚੱਕਰ 'ਚ ਕੀ ਹੁੰਦਾ ਹੈਗਾ ਕਿ ਉਸ ਤੋਂ ਬਾਅਦ ਪੇਟ ਤਾਂ ਜਿਹੜਾ ਖਰਾਬ ਹੁੰਦਾ ਹੀ ਹੁੰਦਾ, ਕਈ ਵਾਰ ਨਾ ਮਤਲਬ ਦਿਲ

0: ਵੀ ਵੱਧ ਜਿਹੜਾ ਹੈਗਾ ਧੜਕਣਾ ਸ਼ੁਰੂ ਹੋ ਜਾਂਦਾ ਹੈਗਾ, ਔਰ ਸਾਨੂੰ ਐ ਲੱਗ ਰਿਹਾ ਹੁੰਦਾ ਕਿ ਚੱਕਰ ਆ ਰਹੇ ਹੈਗੇ ਆ।
1: ਜੀ
0: ਸੋ ਮੈਮ ਉਹਦੇ ਪਿੱਛੇ ਕੀ ਕਾਰਨ ਹੁੰਦਾ?
1: ਜੀ, ਇਹਦਾ ਤਾਂ ਇੱਕ ਬਹੁਤ ਵੱਡਾ ਕਾਰਨ ਹੈ।
0: ਜੀ
1: ਜਿੱਦਾਂ ਗਰਮੀਆਂ ਦੇ ਮੌਸਮ ਦੇ ਵਿੱਚ ਵੈਸੇ ਭੁੱਖ ਘੱਟ ਲੱਗਦੀ ਹੈ, ਉਹਦੇ ਪਿੱਛੇ ਕਾਰਨ ਹੈ ਸਾਡਾ ਬ੍ਰੇਨ, ਸਾਡੇ ਹਾਰਮੋਨਸ, ਇਹ ਸਾਰੇ ਇਹਨਾਂ ਚੀਜ਼ਾਂ 'ਤੇ ਕੰਮ ਕਰਦੇ ਹਾਂ।
0: ਜੀ
1: ਗਰਮੀ ਦੇ ਮੌਸਮ ਦੇ ਵਿੱਚ ਸਾਡੇ ਸਰੀਰ ਨੂੰ ਠੰਡਾ ਰੱਖਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਅਤੇ ਸਾਡਾ ਥਰਮਲ ਸਿਸਟਮ ਹੁੰਦਾ ਬਾਡੀ ਦੇ ਅੰਦਰ ਜਿਹੜਾ ਉਹਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ।
0: ਜੀ
1: ਪਰ ਜੇ ਅਸੀਂ ਜ਼ਿਆਦਾ ਖਾ ਲੈਂਦੇ ਹਾਂ, ਜ਼ਿਆਦਾ ਖਾਣ ਨਾਲ ਹੋਰ ਐਨਰਜੀ ਪੈਦਾ ਹੁੰਦੀ, ਹੋਰ ਗਰਮੀ ਪੈਦਾ ਹੁੰਦੀ ਹੈ, ਉਹਦੇ ਨਾਲ ਅਸੀਂ ਫੇਰ ਹੋਰ ਜ਼ਿਆਦਾ ਬਿਮਾਰ ਹੋ ਜਾਂਦੇ ਹਾਂ। ਸੋ ਇਸ ਕਰਕੇ ਜਿੰਨੀ ਜ਼ਿਆਦਾ ਐਨਰਜੀ ਉਸ ਵੇਲੇ ਗਰਮੀ ਦੇ ਮੌਸਮ ਦੇ ਵਿੱਚ ਸਾਡੇ ਸਾਡੇ ਬ੍ਰੇਨ ਨੂੰ, ਸਾਡੇ ਹਾਰਮੋਨਸ ਨੂੰ ਚਾਹੀਦੀ ਹੈ ਬਾਡੀ ਨੂੰ ਠੰਡਾ ਰੱਖਣ ਲਈ, ਓਨਾ ਹੀ ਉਹਨੂੰ ਭੋਜਨ ਪਚਾਉਣ 'ਚ ਲੱਗ ਜਾਂਦੀ ਹੈ। ਇਸੇ ਕਰਕੇ ਦਿਲ ਘਬਰਾਉਣ ਲੱਗ ਪੈਂਦਾ ਵੀ ਮੈਂ ਤਾਂ ਵਾਧੂ ਖਾ ਲਿਆ ਅਤੇ ਇਹ ਤਾਂ ਹੁਣ ਨਿਕਲੂਗਾ, ਜਾਂ ਤਾਂ ਉਲਟੀਆਂ ਲੱਗ ਜਾਣਗੀਆਂ, ਜਾਂ ਲੂਜ਼ ਮੋਸ਼ਨ, ਜਾਂ ਕ੍ਰੈਂਪਸ, ਪੇਟ ਦਰਦ ਸਟਾਰਟ ਹੋ ਜਾਏਗਾ, ਅਤੇ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਂਦਾ।
0: ਜੀ ਸੋ ਮੈਮ ਜਿਹੜੀਆਂ ਇਹਨਾਂ ਚੀਜ਼ਾਂ ਦਾ ਇਲਾਜ ਹੁੰਦਾ ਹੈ ਉਹ ਅਕਸਰ ਇਹ ਕਿਹਾ ਜਾਂਦਾ ਕਿ ਜਾਂ ਤਾਂ ਤੁਸੀਂ ਘੱਟ ਖਾਣਾ ਜਿਹੜਾ ਹੈਗਾ ਉਹ ਸ਼ੁਰੂ ਕਰ ਦਿਓ, ਅਤੇ ਜਾਂ ਫਿਰ ਜਿਹੜਾ ਆਪਣੇ ਅੰਦਰ ਪਾਣੀ ਜਿਹੜਾ ਉਹਨੂੰ ਪੂਰਾ ਰੱਖੋ। ਸੋ ਹੁਣ ਮੈਂ ਪਾਣੀ ਦੀ ਹੀ ਗੱਲ ਕਰੂੰਗੀ, ਡੀਹਾਈਡਰੇਸ਼ਨ ਦੀ ਗੱਲ ਕਰੂੰਗੀ। ਬੇਸਿਕਲੀ ਬਹੁਤ ਵੱਡੀ ਪ੍ਰੋਬਲਮ ਮੰਨੀ ਜਾਂਦੀ ਹੈ ਗਰਮੀਆਂ ਦੇ ਮੌਸਮ 'ਚ ਖਾਸ
1: ਜੀ।
0: ਕਰਕੇ। ਸੋ ਮੈਮ ਘੱਟ ਪਾਣੀ ਪੀਣਾ ਹੀ ਇੱਕ ਇਕੱਲਾ ਕਾਰਨ ਹੈ ਡੀਹਾਈਡਰੇਸ਼ਨ ਦਾ ਜਾਂ ਫਿਰ ਹੋਰ ਕੋਈ ਕਾਰਨ ਵੀ ਹੈ?
1: ਨਹੀਂ, ਜੇ ਕਿਸੇ ਨੂੰ ਲੂਜ਼ ਮੋਸ਼ਨ ਲੱਗ ਗਏ ਤਾਂ ਉਹਨੂੰ ਵੀ ਡੀਹਾਈਡਰੇਸ਼ਨ ਹੋ ਜਾਣੀ, ਕਿਸੇ ਨੂੰ ਉਲਟੀਆਂ ਲੱਗ ਗਈਆਂ, ਕਿਸੇ ਨੂੰ ਬੁਖਾਰ ਚੜ ਗਿਆ, ਇਹਦੇ ਨਾਲ ਵੀ ਡੀਹਾਈਡਰੇਸ਼ਨ ਹੁੰਦੀ ਹੈ। ਇਕੱਲਾ ਪਾਣੀ ਘੱਟ ਪੀਣਾ ਹੀ ਡੀਹਾਈਡਰੇਸ਼ਨ ਦਾ ਕਾਰਨ ਨਹੀਂ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੈ। ਸਾਡੇ ਤਾਂ ਗੁਰੂਆਂ ਨੇ ਵੀ ਕਿਹਾ ਕਿ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇ ਮਾਂ ਧਰਤੀ ਨੂੰ ਮਾਂ ਕਿਹਾ ਗਿਆ ਤਾਂ ਪਾਣੀ ਦੀ ਦੇਖੋ ਕਿੰਨੀ ਵੈਲਿਊ, ਕਿ ਪਿਤਾ ਦੇ ਬਰਾਬਰ ਹੈ ਪਾਣੀ ਦੀ, ਇੰਨੀ ਜ਼ਿਆਦਾ ਸਾਨੂੰ ਲੋੜ ਹੈ। ਸਾਡੀ ਬੋਡੀ ਦੇ ਹਰ ਸੈੱਲ 'ਚ, ਹਰ ਟਿਸ਼ੂ 'ਚ, ਹਰ ਸਿਸਟਮ 'ਚ, ਹਰ ਸਿਸਟਮ ਨੂੰ ਚਲਾਉਣ ਲਈ ਪਾਣੀ ਦੀ ਲੋੜ ਹੈ, ਅਤੇ 50 ਤੋਂ 70% ਸਾਡੀ ਬੋਡੀ ਦੇ ਵਿੱਚ ਪਾਣੀ ਹੈ। ਉਹ ਭਾਵੇਂ ਖੂਨ ਦੇ ਰੂਪ ਦੇ ਵਿੱਚ ਹੋਏ, ਭਾਵੇਂ ਲਿੰਫ ਦੇ ਰੂਪ 'ਚ ਹੋਏ, ਜਾਂ ਕਿਸੇ ਵੀ ਰੂਪ ਦੇ ਵਿੱਚ ਹੋਏ, ਤਾਂ ਇੰਨਾ ਜ਼ਿਆਦਾ ਪਾਣੀ ਹੈ ਅਤੇ ਇਹਦੀ ਇੰਨੀ ਜ਼ਿਆਦਾ ਲੋੜ ਹੈ।
0: ਜੀ ਸੋ ਮੈਮ ਜਦੋਂ ਅਸੀਂ ਇਸ ਚੀਜ਼ ਦੀ ਇੰਪੋਰਟੈਂਸ ਨੂੰ ਸੁਣਦੇ ਹਾਂ ਕਿ ਪਾਣੀ ਜਿਹੜਾ ਹੈਗਾ ਸਾਡੇ ਅੰਦਰ ਹੋਣਾ ਚਾਹੀਦਾ, ਤਾਂ ਉਸ ਸਮੇਂ 'ਤੇ ਅਸੀਂ ਕੀ ਕਰਦੇ ਹਾਂ ਕਿ ਕਈ ਵਾਰ ਨਾ ਅਸੀਂ ਪਾਣੀ ਦੀ ਜਿਹੜੀ ਕੰਜ਼ਪਸ਼ਨ ਹੈਗੀ ਉਹ ਜ਼ਿਆਦਾ ਕਰ ਲੈਂਦੇ ਹਾਂ, ਤਾਂ ਉਸ ਸਮੇਂ 'ਤੇ ਬਲੋਟਿੰਗ ਵਗੈਰਾ ਜਾਂ ਹੋਰ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਡਾਕਟਰਸ ਜਿਹੜੇ ਮਤਲਬ ਇੱਦਾਂ ਦੇ ਡਾਕਟਰਸ ਹੁੰਦੇ ਆ ਜਿਹਨਾਂ ਕੋਲ ਡਿਗਰੀ ਨਹੀਂ ਹੁੰਦੀ ਹੈਗੀ, ਉਹ ਸਾਨੂੰ ਦੱਸ ਰਹੇ ਹੁੰਦੇ ਆ ਕਿ ਜੀ ਪਾਣੀ ਕਿੱਦਾਂ ਪੀਣਾ ਚਾਹੀਦਾ, ਕਿਹੜੇ ਸਮੇਂ ਪੀਣਾ ਚਾਹੀਦਾ, ਬਹਿ ਕੇ ਪੀਣਾ ਚਾਹੀਦਾ, ਖੜ੍ਹੇ ਹੋ ਕੇ ਪੀਣਾ ਚਾਹੀਦਾ। ਸੋ ਹੋਮਿਓਪੈਥੀ ਇਸ ਬਾਰੇ ਕੀ ਕਹਿੰਦੀ ਹੈ?
1: ਹੋਮਿਓਪੈਥੀ ਤਾਂ ਇਸ ਬਾਰੇ ਕੁਛ ਨਹੀਂ ਕਹਿੰਦੀ ਕਿ ਪਾਣੀ ਖੜ੍ਹੇ ਹੋ ਕੇ ਪੀਓ ਜਾਂ ਬੈਠ ਕੇ ਪੀਓ, ਇੱਦਾਂ ਦਾ ਤਾਂ ਕੋਈ ਨਹੀਂ ਹੈ ਮੈਨੂੰ ਲੱਗਦਾ। ਸਾਰਾ ਹਰੇਕ ਨੇ ਆਪਣੇ ਆਪਣੇ ਹਿਸਾਬ ਨਾਲ, ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ
0: ਜੀ
1: ਕਿ ਸਾਰੇ ਡਾਕਟਰ ਬਣੇ ਬੈਠੇ ਹੈ, ਸੱਚੀ ਗੱਲ ਹੈ। ਜਦੋਂ ਵੀ ਮਰਜ਼ੀ ਆਪਣਾ ਫੋਨ ਖੋਲ੍ਹ ਲਓ, ਯੂਟਿਊਬ ਖੋਲ੍ਹ ਲਓ, ਕੋਈ ਰੀਲ ਦੇਖ ਲਓ, ਸਾਰਿਆਂ ਨੇ ਨਵੇਂ ਨਵੇਂ, ਅੱਜ ਤੁਸੀਂ ਸੌਂਫ ਖਾਣੀ ਹੈ, ਅੱਜ ਤੁਸੀਂ ਸੌਂਫ ਨਹੀਂ ਖਾਣੀ, ਅੱਜ ਤੁਸੀਂ ਚਾਹ ਪੀਣੀ ਹੈ, ਹੁਣ ਨਹੀਂ ਪੀਣੀ ਹੈ, ਮਤਲਬ ਇੱਦਾਂ ਇੱਦਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇਹ ਤੁਹਾਨੂੰ ਨੈੱਟ 'ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੀਆਂ। ਪਰ ਜੇ ਅਸੀਂ ਪਾਣੀ ਦੀ ਗੱਲ ਕਰੀਏ, ਪਾਣੀ ਸਾਨੂੰ ਰੋਜ਼ਾਨਾ ਗਰਮੀਆਂ ਦੇ ਮੌਸਮ 'ਚ ਖਾਸ ਕਰਕੇ 10 ਤੋਂ 15 ਗਲਾਸ ਜ਼ਰੂਰ ਪੀਣਾ ਚਾਹੀਦਾ ਹੈ। ਮੈਂ ਤਾਂ ਇੱਕ ਗੱਲ ਕਹਿੰਦੀ ਹੁੰਦੀ ਕਿ ਜਦੋਂ ਵੀ ਕਿਚਨ ਦੇ ਕੋਲੋਂ ਦੀ ਲੰਘੋ, ਜਿੱਦਾਂ ਆਮ ਔਰਤਾਂ ਘਰਾਂ 'ਚ ਹੁੰਦੀਆਂ, ਕਿਚਨ ਦੇ ਕੋਲੋਂ ਦੀ ਲੰਘੋ ਅਤੇ ਉੱਥੋਂ 1 ਗਲਾਸ ਭਰੋ, ਅੱਧਾ ਪੀ ਹੁੰਦਾ ਅੱਧਾ ਪੀ ਲਓ, ਪੂਰਾ ਪੀ ਹੁੰਦਾ ਪੂਰਾ ਪੀ ਲਓ।
0: ਜੀ
1: ਅਤੇ ਦੂਜਾ ਜਿਹੜੇ ਬਾਹਰ ਕੰਮ ਕਰਦੇ ਹੈ, ਜਿੱਦਾਂ ਬਹੁਤ ਜ਼ਿਆਦਾ ਵਰਕਰਸ ਹੈ, ਜਾਂ ਡੇਲੀ ਜੋਬ 'ਤੇ ਜਾਂਦੇ ਹੈ, ਸਵੇਰੇ ਜਾਂਦੇ ਹੈ, ਸ਼ਾਮ ਨੂੰ ਆਉਂਦੇ ਹੈ, ਜਾਂ ਜਿਹੜੇ ਧੁੱਪ 'ਚ ਵੀ ਕੰਮ ਕਰਦੇ ਹੈ, ਉਹਨਾਂ ਨੂੰ ਤਾਂ ਇਹਦੇ ਨਾਲੋਂ ਵੀ ਜ਼ਿਆਦਾ ਪਾਣੀ ਪੀਣ ਦੀ ਲੋੜ ਹੈ, ਕਿਉਂਕਿ ਪਸੀਨੇ ਦੇ ਨਾਲ ਬਹੁਤ ਸਾਰਾ ਸਾਡੇ ਸਰੀਰ ਦਾ ਪਾਣੀ ਖਤਮ ਹੋ ਜਾਂਦਾ।
0: ਪ੍ਰੋਗਰਾਮ ਚੱਲ ਰਿਹਾ ਰੇਡੀਓ ਓਪੀਡੀ, ਅਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਨੀਲਮ ਅਵਤਾਰ ਸਿੰਘ, ਜੋ ਕਿ ਪਿਛਲੇ 40 ਸਾਲਾਂ ਤੋਂ ਹੋਮਿਓਪੈਥਿਕ ਦੇ ਵਿੱਚ ਜਿਹੜਾ ਹੈਗਾ ਜੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਮੈਮ ਹੁਣ ਅਸੀਂ ਇੱਕ ਬੜੀ ਆਮ ਦਿੱਕਤ ਦੀ ਗੱਲ ਕਰਾਂਗੇ, ਜੋ ਕਿ ਗਰਮੀਆਂ 'ਚ ਸਾਨੂੰ ਆਮ ਹੀ ਹੋ ਜਾਂਦੀ ਹੈ ਕਿ ਜੀ ਬਾਹਰ ਘੱਟ ਨਿਕਲੋ, ਲੂ ਲੱਗ ਜੂਗੀ। ਸੋ ਮੈਮ ਬੇਸਿਕਲੀ ਇਹ ਲੂ ਜਿਹੜੀ ਹੁੰਦੀ ਆ ਉਹ ਹੁੰਦੀ ਕੀ ਆ, ਸਾਡੇ ਸਰੀਰ ਦੇ ਉੱਪਰ ਕਿਸ ਤਰੀਕੇ ਨਾਲ ਪ੍ਰਭਾਵ ਪਾਉਂਦੀ ਹੈ, ਅਤੇ ਇਹਦਾ ਇਲਾਜ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਅਸੀਂ?
1: ਜੀ, ਗਰਮੀਆਂ ਦੇ ਵਿੱਚ ਲੂ ਲੱਗਣਾ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈ।
0: ਜੀ,
1: ਜਿਹੜੇ ਲੋਕ ਰੋਜ਼ ਰੂਟੀਨ ਦੇ ਵਿੱਚ ਬਾਹਰ ਜਾਂਦੇ ਹੈ, ਕੰਮ ਕਰਦੇ ਹੈ, ਬਾਹਰ ਲੇਬਰ ਕੰਮ ਕਰਦੀ ਹੈ, ਬਹੁਤ ਚਿਰ ਉਹਨਾਂ ਨੂੰ ਧੁੱਪੇ ਖੜ੍ਹਨਾ ਪੈਂਦਾ, ਬੈਠਣਾ ਪੈਂਦਾ, ਭਾਰ ਚੱਕਣਾ ਪੈਂਦਾ, ਜਿੱਦਾਂ ਲੇਬਰ ਹੈ, ਚੱਕ ਚੱਕ ਕੇ ਇੰਨੀ ਗਰਮੀ ਦੇ ਵਿੱਚ ਜਾਂਦੇ ਹੈ, ਤਾਂ ਉਹਨਾਂ ਨੂੰ ਲੂ ਲੱਗਣੀ ਬਹੁਤ ਜ਼ਿਆਦਾ ਹੁੰਦਾ ਕਿ ਉਹ ਲੱਗ ਹੀ ਸਕਦੀ ਹੈ।
0: ਜੀ,
1: ਤੇ ਹੀਟ ਸਟ੍ਰੋਕ ਕਿਹਾ ਜਾਂਦਾ ਇਹਨੂੰ ਜੀ। ਇਹ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ, ਇਹਦੇ ਨਾਲ ਬੁਖਾਰ

0: ਹੋ ਜਾਂਦਾ ਹੈ ਅਤੇ ਇੰਨਾ ਜ਼ਿਆਦਾ ਬੁਖਾਰ ਹੁੰਦਾ ਹੈ, ਇੰਨਾ ਹਾਈ ਲੈਵਲ ਦਾ 104 105 ਤੱਕ ਪਹੁੰਚ ਜਾਂਦਾ ਅਤੇ ਛੇਤੀ ਛੇਤੀ ਥੱਲੇ ਨਹੀਂ ਹੁੰਦਾ, ਕਿਉਂਕਿ ਮੈਂ ਜਿਹੜਾ ਪਹਿਲਾਂ ਦੱਸਿਆ ਕਿ ਸਾਡੀ ਬੋਡੀ ਦੇ ਵਿੱਚ ਇੱਕ ਥਰਮੋਸਟੈਟ ਹੈ ਲੱਗਿਆ ਹੋਇਆ ਜਿਹੜਾ ਸਾਡੀ ਬੋਡੀ ਦੇ ਟੈਂਪਰੇਚਰ ਨੂੰ ਕੰਟਰੋਲ ਕਰਦਾ, ਪਰ ਉਹ ਇਸ ਵੇਲੇ ਖਰਾਬ ਹੋ ਜਾਂਦਾ ਹੈ। ਤਾਂ ਉਸ ਵੇਲੇ ਵੈਸੇ ਤਾਂ ਜੇ ਦਵਾਈਆਂ ਦੀ ਗੱਲ ਕਰੀਏ ਤਾਂ ਉਸੇ ਵੇਲੇ ਫਸਟ ਏਡ ਮਿਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੰਨ ਲਓ ਉਹਨੂੰ 104 ਬੁਖਾਰ ਹੋ ਗਿਆ, ਪਹਿਲੀ ਗੱਲ ਤਾਂ ਉਹਨੂੰ ਫਟਾਫਟ ਠੰਡੀ ਛਾਂ ਵਾਲੀ ਜਗ੍ਹਾ 'ਤੇ ਲੈ ਕੇ ਚੱਲੋ, ਜਿਹਨੂੰ ਵੀ ਇੱਦਾਂ ਲੂਹ ਲੱਗ ਗਈ ਹੈ, ਜਿਹਨੂੰ ਵੀ ਬਹੁਤ ਤੇਜ਼ ਬੁਖਾਰ ਹੋ ਗਿਆ, ਉਹਨੂੰ ਠੰਡੀ ਛਾਂ ਵਾਲੀ ਜਗ੍ਹਾ 'ਤੇ ਲੈ ਕੇ ਜਾਓ। ਜੇ ਉਹਦੇ ਟਾਈਟ ਕੱਪੜੇ ਹੈਗੇ ਉਹਨਾਂ ਨੂੰ ਲੂਜ਼ ਕਰੋ, ਅਤੇ ਟਾਵਲ 'ਤੇ ਠੰਡੇ ਪਾਣੀ ਦੇ ਨਾਲ ਟਾਵਲ ਨੂੰ ਗਿੱਲਾ ਕਰਕੇ ਉਹਦੀ ਪੂਰੀ ਬੋਡੀ 'ਤੇ ਰੱਖੋ, ਅਤੇ ਆਈਸ ਪੈਕ ਜੇ ਅਵੇਲੇਬਲ ਹੈਗੇ ਹੈ ਤਾਂ ਉਹਦੀ ਗਰਦਨ 'ਤੇ, ਆਮ ਪਿਟਸ 'ਚ ਅਤੇ ਜਾਂਘਾਂ ਵਾਲੇ ਹਿੱਸੇ 'ਤੇ, ਉੱਥੇ ਇਹਨਾਂ ਠੰਡੀਆਂ ਠੰਡੀਆਂ ਚੀਜ਼ਾਂ ਨੂੰ ਰੱਖੋ ਤਾਂ ਕਿ ਉਹਦਾ ਬੁਖਾਰ ਉਤਰ ਸਕੇ। ਪਰ ਜੇ ਫਿਰ ਵੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਉਲਟੀ ਹੁੰਦੀ ਹੈ, ਬੇਹੋਸ਼ੀ ਵਾਲੀ ਸਟੇਜ 'ਤੇ ਪਹੁੰਚ ਜਾਂਦਾ, ਫਿਰ ਇਮੀਡੀਏਟਲੀ ਹੋਸਪਿਟਲ ਲੈ ਕੇ ਜਾਓ। ਘਰੇਲੂ ਬਿਲਕੁਲ ਵੀ ਕੋਈ ਇਹਦੇ ਲਈ ਕੋਈ ਪਾਣੀ ਨਾ ਪਿਲਾਓ ਕਿ ਵਾਰ ਵਾਰ ਪਾਣੀ ਪਿਲਾਉਣਾ ਸ਼ੁਰੂ ਕਰ ਦਿਉ, ਉਹ ਇਸ ਸਟੇਜ 'ਤੇ ਥੋੜ੍ਹਾ ਖਤਰਨਾਕ ਹੁੰਦਾ ਹੈ, ਅਤੇ ਹਸਪਤਾਲ ਪਹੁੰਚਾਓ ਇਮੀਡੀਏਟਲੀ ਉਹਨਾਂ ਨੂੰ
1: ਜੀ। ਸੋ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਜਗ੍ਹਾਵਾਂ ਬਹੁਤ ਜ਼ਿਆਦਾ ਗਰਮੀ ਦੇ ਰਹੀਆਂ ਹੁੰਦੀਆਂ ਸਾਨੂੰ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਬੋਡੀ ਦੇ ਫੋਲਡਸ, ਉਹਨਾਂ ਦੇ ਵਿੱਚ ਜਿਹੜੀ ਠੰਡਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਕਰਨੀ ਹੈ ਫਸਟ ਏਡ ਦੇ ਵਿੱਚ। ਸੋ ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਪੀੜ੍ਹੀ, ਅਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਨੀਲਮ ਅਵਤਾਰ ਸਿੰਘ, ਅਤੇ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਫੇਸਬੁੱਕ ਦੇ ਪੇਜ ਦੇ ਉੱਪਰ ਵੀ ਦੇਖ ਸਕਦੇ ਹੋ, ਆਕਾਸ਼ਵਾਣੀ FM ਪਟਿਆਲਾ ਦੇ ਪੇਜ ਦੇ ਉੱਪਰ। ਸੋ ਮੈਮ, ਹੁਣ ਜਦੋਂ ਅਸੀਂ ਅੱਗੇ ਚੱਲਦੇ ਹੈਗੇ ਹਾਂ ਤਾਂ ਜਿਹੜੀਆਂ ਗਰਮੀ ਦੇ ਵਿੱਚ ਬੱਚਿਆਂ ਨੂੰ ਬਹੁਤ ਕਿਸਮ ਦੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ, ਉਹਨਾਂ ਦੇ ਵਿੱਚ ਖਾਸ ਕਰਕੇ ਬੱਚਿਆਂ ਨੂੰ ਆਉਂਦੀਆਂ ਸਕਿਨ ਰਿਲੇਟਡ, ਸੋ ਇਹ ਵੱਡਿਆਂ 'ਚ ਵੀ ਆਉਂਦੀਆਂ, ਪਰ ਪਹਿਲਾਂ ਅਸੀਂ ਬੱਚਿਆਂ ਦੀ ਗੱਲ ਕਰਾਂਗੇ ਕਿ ਬੱਚਿਆਂ ਨੂੰ ਜਿਹੜੇ ਰੈਸ਼ਿਜ਼ ਹੋ ਜਾਂਦੇ ਆ ਜਾਂ ਬਹੁਤ ਜ਼ਿਆਦਾ ਗਰਮੀ ਮੰਨਦੇ ਆ ਉਹ, ਤਾਂ ਇਸ ਚੀਜ਼ ਦਾ ਜਿਹੜਾ ਇਲਾਜ ਕੀਤਾ ਜਾ ਸਕਦਾ ਜਾਂ ਫਿਰ ਇਹਦਾ ਕੋਈ ਬਚਾਅ ਹੁੰਦਾ?
0: ਪਹਿਲੀ ਗੱਲ ਤਾਂ ਬਚਾਅ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਜਦੋਂ ਅਸੀਂ ਚਲੋ ਬੱਚਿਆਂ ਦੀ ਪਹਿਲਾਂ ਗੱਲ ਕਰੀਏ ਕਿ ਛੋਟੇ ਬੱਚੇ ਹੈ, ਬੱਚੇ ਵੀ ਧੁੱਪ ਦੇ ਵਿੱਚ ਵੀ ਚਲੇ ਜਾਂਦੇ ਹੈ, ਖੇਡਦੇ ਹੈ, ਜਿੱਦਾਂ ਸ਼ਾਮ ਨੂੰ 5 ਸਾਲ ਦਾ 4 ਸਾਲ ਦਾ ਬੱਚਾ ਪਾਰਕ ਲੈ ਕੇ ਜਾਂਦੇ ਆ, 8-8 ਵਜੇ ਤੱਕ ਤਾਂ ਲੋਅ ਇੰਨੀ ਜ਼ਿਆਦਾ ਆ ਅਤੇ 7 ਵਜੇ ਤੱਕ ਤਾਂ ਗਰਮੀ ਇੰਨੀ ਜ਼ਿਆਦਾ, ਅਤੇ ਉੱਥੇ ਵੀ ਬੱਚਿਆਂ ਨੂੰ ਵੀ ਉਸ ਗਰਮੀ ਦਾ ਅਸਰ ਹੋ ਜਾਂਦਾ
1: ਜੀ।
0: ਅਤੇ ਬੱਚਿਆਂ ਨੂੰ ਤਾਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਤਾਂ ਬੱਚਿਆਂ ਨੂੰ ਹਾਈਡਰੇਟ ਕਰੀ ਚੱਲੋ, ਬਾਰ ਬਾਰ ਉਹਨਾਂ ਨਾਲ ਇੱਕ ਬੋਤਲ ਲੈ ਕੇ ਚੱਲੋ ਪਾਣੀ ਦੀ, ਤਾਂ ਕਿ ਥੋੜ੍ਹੇ ਥੋੜ੍ਹੇ ਚਿਰ ਬਾਅਦ ਉਹਨਾਂ ਨੂੰ ਪਾਣੀ ਪਿਲਾਈ ਚੱਲੋ। ਦੂਜਾ ਜੇ ਸਕਿਨ ਦੀ ਪ੍ਰੋਬਲਮ ਹੋ ਗਈ, ਜੇ ਮਤਲਬ ਬਿਲਕੁਲ ਹੀ ਧੁੱਪ ਦੇ ਵਿੱਚ ਖੇਡ ਲਏ ਅਤੇ ਸਨਬਰਨ ਹੋ ਗਿਆ ਅਤੇ ਸਕਿਨ ਇੱਕਦਮ ਰੈੱਡ ਹੋ ਗਈ, ਰੈਸ਼ਿਜ ਹੋ ਗਏ, ਉੱਥੇ ਵੀ ਮੈਨੂੰ ਲੱਗਦਾ ਕਿ ਐਮਰਜੈਂਸੀ ਪੈ ਜਾਂਦੀ ਹੈ, ਜੇ ਜ਼ਿਆਦਾ ਉਹ ਸੀਵੀਅਰ ਕੰਡੀਸ਼ਨ ਹੋ ਗਈ ਹੈ। ਅਦਰਵਾਈਜ਼ ਘਰ ਲਿਆ ਕੇ ਉਸੇ ਵੇਲੇ ਠੰਡੇ ਪਾਣੀ ਨਾਲ ਨਵਾ ਕੇ ਬੱਚੇ ਨੂੰ, ਅਤੇ ਜੇ ਉਹ ਰੈਸ਼ਿਜ਼ ਠੀਕ ਹੁੰਦੇ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਉੱਥੇ ਵੀ ਹਸਪਤਾਲ ਦੀ ਲੋੜ ਪੈਂਦੀ ਹੈ ਜਦੋਂ ਬਹੁਤ ਜ਼ਿਆਦਾ ਇਹ ਰੈਸ਼ਿਜ਼ ਸੀਵੀਅਰ ਕੰਡੀਸ਼ਨ ਦੇ ਵਿੱਚ ਹੋ ਜਾਂਦੇ ਹੈ
1: ਜੀ। ਸੋ ਮੈਮ, ਜਿਹੜੇ ਵੱਡੇ ਬੱਚੇ ਹੁੰਦੇ ਆ ਸਾਡੇ ਘਰਾਂ ਦੇ ਵਿੱਚ, ਜਿਹਨਾਂ ਨੂੰ ਅਸੀਂ ਬਜ਼ੁਰਗ ਕਹਿ ਦਿੰਦੇ ਹਾਂ, ਉਹ ਵੀ ਮਤਲਬ ਇਸ ਸਮੇਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹੁੰਦੇ ਹੈਗੇ
0: ਜੀ,
1: ਸੋ ਉਹਨਾਂ 'ਚ ਕਿਸ ਕਿਸਮ ਦੀਆਂ ਦਿੱਕਤਾਂ ਆਉਂਦੀਆਂ?
0: ਗਰਮੀਆਂ ਦੇ ਵਿੱਚ ਤਾਂ ਸਾਰਿਆਂ ਦੀਆਂ ਦਿੱਕਤਾਂ ਤਾਂ ਇੱਕੋ ਜਿਹੀਆਂ ਹੁੰਦੀਆਂ, ਬਈ ਲੂਜ਼ ਮੋਸ਼ਨ ਲੱਗ ਗਏ, ਜਿੱਦਾਂ ਵੱਡੇ ਲੋਕ ਹੈਗੇ ਕਈਆਂ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ, ਪਰ ਕਈਆਂ ਦਾ ਇਸ ਮੌਸਮ ਦੇ ਵਿੱਚ ਲੋਅ ਬਲੱਡ ਪ੍ਰੈਸ਼ਰ ਹੋ ਜਾਂਦਾ, ਚੱਕਰ ਆਉਂਦੇ ਆ, ਦਿਲ ਘਬਰਾਉਂਦਾ, ਨਕਸੀਰ ਫੁੱਟ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਬੱਚਿਆਂ 'ਚ ਵੀ ਆਉਂਦੀਆਂ ਨੇ, ਬਜ਼ੁਰਗਾਂ 'ਚ ਵੀ ਆਉਂਦੀਆਂ ਨੇ। ਬਜ਼ੁਰਗਾਂ ਦਾ ਇਹ ਹੁੰਦਾ ਕਿ ਉਹ ਬਾਹਰ ਧੁੱਪ ਦੇ ਵਿੱਚ ਨਹੀਂ ਫਿਰਦੇ, ਇਸ ਕਰਕੇ ਉਹਨਾਂ ਦੇ ਇੱਦਾਂ ਦੇ ਰੈਸ਼ਿਜ਼ ਵਾਲੀਆਂ ਪ੍ਰੋਬਲਮਸ ਨਹੀਂ ਆਉਂਦੀਆਂ, ਪਰ ਜੋ ਖਾਂਦੇ ਪੀਂਦੇ ਹੈ ਉਹਦੇ ਨਾਲ ਜੋ ਵੀ ਪ੍ਰੋਬਲਮ ਹੁੰਦੀ ਹੈ, ਟੱਟੀਆਂ, ਉਲਟੀਆਂ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਆ ਜੋ ਖਾਣ ਪੀਣ ਦੇ ਨਾਲ ਸੰਬੰਧਿਤ ਹੈ। ਜਿੱਦਾਂ ਬਾਹਰੋਂ ਕੁਛ ਮੰਗਾ ਕੇ ਖਾ ਲਿਆ, ਚੰਗਾ ਨਹੀਂ ਸੀਗਾ, ਹਾਈਜੀਨਿਕ ਨਹੀਂ ਸੀਗਾ, ਅਤੇ ਉਹਦੇ ਨਾਲ ਫਿਰ ਪੇਟ ਦਰਦ ਹੋ ਗਿਆ, ਮਰੋੜ ਪੈਣੇ ਸ਼ੁਰੂ ਹੋ ਗਏ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਬਜ਼ੁਰਗਾਂ ਦੇ ਵਿੱਚ ਆਉਂਦੀਆਂ
1: ਜੀ। ਸੋ ਜਦੋਂ ਅਸੀਂ ਜਿਹੜਾ ਸਿਰਦਰਦ ਦੀ ਸ਼ਿਕਾਇਤ ਕਰ ਰਹੇ ਹੁੰਦੇ ਹਾਂ, ਚੱਕਰਾਂ ਦੀ ਸ਼ਿਕਾਇਤ ਕਰ ਰਹੇ ਹੁੰਦੇ ਹਾਂ, ਕੀ ਇਹਦੇ ਪਿੱਛੇ ਸਿਰਫ ਅਤੇ ਸਿਰਫ ਜਿਹੜੀ ਲੂ ਲੱਗਣੀ ਹੈਗੀ ਉਹੀ ਕਾਰਨ ਹੁੰਦਾ ਜਾਂ ਫਿਰ ਹੋਰ ਕੋਈ ਕਾਰਨ ਵੀ ਹੋ ਸਕਦਾ?
0: ਲੂ ਲੱਗਣਾ ਤਾਂ ਇੱਕ ਸਪੈਸੀਫਿਕ ਕਾਰਨ ਹੈ, ਵੀ ਗਰਮੀ ਦੇ ਵਿੱਚ ਗਏ ਹੈ, ਸਵੇਰ ਤੋਂ ਸ਼ਾਮ ਤੱਕ ਧੁੱਪੇ ਫਿਰਦੇ ਰਹੇ ਹੈ, ਕਾਫੀ ਜ਼ਿਆਦਾ ਗਰਮੀ ਹੋ ਗਈ, ਕਾਫੀ ਗਰਮੀ ਲੱਗ ਗਈ, ਉਹਦੇ ਕਰਕੇ ਹੋਇਆ। ਪਰ ਹੈਡੇਕ ਅਤੇ ਮਾਈਗ੍ਰੇਨ ਤਾਂ ਇੱਕ ਆਮ ਬਿਮਾਰੀ ਵੀ ਹੈਗੀ ਹੈ
1: ਜੀ,
0: ਜੇ ਬਹੁਤ ਜ਼ਿਆਦਾ ਧੁੱਪ ਕਰਕੇ ਹੋਇਆ ਤਾਂ ਉਹਦੇ 'ਚ ਸਾਡੀਆਂ ਕੁਛ ਦਵਾਈਆਂ ਹੁੰਦੀਆਂ, ਅਸੀਂ ਉਹ ਦਵਾਈਆਂ ਦਿੰਦੇ ਹਾਂ। ਵੈਸੇ ਵੀ ਹੈਡੇਕ ਹੋ ਸਕਦਾ, ਧੁੱਪ ਕਰਕੇ ਵੀ ਹੋ ਸਕਦਾ, ਜਨਰਲ ਵੀ ਹੈਡੇਕ ਹੋ ਸਕਦਾ, ਮਾਈਗ੍ਰੇਨ ਹੋ ਸਕਦਾ, ਕਈਆਂ ਨੂੰ ਵੈਸੇ ਗਰਮੀ ਦੇ ਵਿੱਚ ਮਾਈਗ੍ਰੇਨ ਜ਼ਿਆਦਾ ਹੁੰਦਾ, ਸਰਦੀਆਂ 'ਚ ਇਹ ਪ੍ਰੋਬਲਮਸ ਘੱਟ ਹੁੰਦੀਆਂ
1: ਜੀ। ਸੋ ਜਦੋਂ ਅਸੀਂ ਚਮੜੀ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹੈਗੇ,

0: ਹਾਂ ਤਾਂ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਪਿੱਤ ਹੋ ਗਈ, ਹੈ ਨਾ,
1: हाँ
0: ਤਾਂ ਉਸ ਚੱਕਰ ਦੇ ਵਿੱਚ ਕੀ ਹੁੰਦਾ ਹੈਗਾ ਕਿ ਅਸੀਂ ਜਿਹੜਾ ਉਹਨੂੰ ਖੁਰਕਣਾ ਵੀ ਸ਼ੁਰੂ ਕਰ ਦਿੰਦੇ ਹਾਂ ਜਾਂ ਹੋਰ
1: जी
0: ਬਹੁਤ ਅਸੀਂ ਤਰੀਕੇ ਅਪਣਾਉਂਦੇ ਹਾਂ, ਤਾਂ ਉਹ ਇਸ ਤੋਂ ਬਾਅਦ ਮੇਰਾ ਸਵਾਲ ਇੱਥੇ ਇਹ ਹੈ ਕਿ ਕਈ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਸਕਿਨ ਦੀਆਂ ਹੋਰ ਖਤਰਨਾਕ ਐਲਰਜੀਜ਼ ਹੁੰਦੀਆਂ, ਜਿਨ੍ਹਾਂ ਦੇ ਵਿੱਚ ਇੱਕ ਸਕੇਬੀਜ਼ ਬਹੁਤ ਵੱਡੀ ਸਮੱਸਿਆ ਹੈਗੀ ਹੈ ਜੋ ਕਿ ਗਰਮੀਆਂ ਦੇ ਵਿੱਚ ਆ ਕੇ ਵੱਧ ਜਾਂਦੀ ਹੈ,
1: जी
0: ਤਾਂ ਕੀ ਹੋਮਿਓਪੈਥੀ ਇਸ ਚੀਜ਼ ਦਾ ਇਲਾਜ ਕਰ ਪਾਉਂਦੀ ਹੈ?
1: ਬਿਲਕੁਲ ਜੀ ਬਿਲਕੁਲ। ਸਕੇਬੀਜ਼ ਇੱਕ ਐਕਿਊਟ ਕਿਸਮ ਦੀ ਪ੍ਰੋਬਲਮ ਹੈ ਜਿਹੜੀ ਕਿ ਜਿੱਦਾਂ ਫੋਲਡਸ ਹੈ ਜਿੱਥੇ ਜ਼ਿਆਦਾ ਗਰਮੀ ਹੁੰਦੀ, ਜ਼ਿਆਦਾ ਪਸੀਨਾ ਆਉਂਦਾ ਹੈ, ਉੱਥੇ ਉਹ ਇਨਫੈਕਸ਼ਨ ਹੋ ਜਾਂਦੀ ਹੈ। ਉਂਗਲਾਂ ਦੇ ਵਿੱਚ ਸੈਂਟਰ ਵਾਲੀਆਂ ਜਿਹੜੀ ਇਹ ਜਗ੍ਹਾ ਹੈਗੀ, ਉੱਥੇ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਇਚਿੰਗ ਹੁੰਦੀ ਹੈ। ਔਰ ਜਦੋਂ ਇਹ ਘਰ 'ਚ ਆ ਗਈ ਨਾ ਸਕੇਬੀਜ਼, ਤਾਂ ਸਮਝੋ ਸਾਰਿਆਂ ਨੂੰ ਹੀ ਹੋ ਜਾਂਦੀ ਹੈ, ਅਤੇ ਇਹਦੇ ਤੋਂ ਬਚਾਅ ਬਹੁਤ ਜ਼ਿਆਦਾ ਜ਼ਰੂਰੀ ਹੈ। ਰੋਜ਼ ਦੀ ਰੋਜ਼ ਨਹਾਓ, ਦੋ ਦੋ ਵਾਰ ਨਹਾਓ, ਕੱਪੜੇ ਪੂਰੇ ਚੇਂਜ ਕਰੋ, ਉਹਨਾਂ ਕੱਪੜਿਆਂ ਨੂੰ ਵੱਖ ਧੋਵੋ, ਜਿਨ੍ਹਾਂ ਨੂੰ ਨਹੀਂ ਹੋਇਆ ਉਹਨਾਂ ਦੇ ਨਾਲੋਂ ਉਹਨਾਂ ਕੱਪੜਿਆਂ ਨੂੰ ਵੱਖ ਧੋਵੋ, ਡਿਟੋਲ ਵਗੈਰਾ ਪਾ ਕੇ ਧੋਵੋ। ਅਤੇ ਪਰ ਜੇ ਪਿੱਤ ਹੋਈ ਹੈ ਤਾਂ ਉਹਦਾ ਤਾਂ ਮੈਂ ਇੱਕ ਸੌਖਾ ਜਿਹਾ ਤੁਹਾਨੂੰ ਇਲਾਜ ਦੱਸਦੀ ਹਾਂ
0: ਜੀ।
1: ਕਿ ਦੇਸੀ ਇਲਾਜ ਹੈ ਬਈ, ਜਦੋਂ ਮੰਨ ਲਓ ਕਿਸੇ ਨੂੰ ਬਹੁਤ ਪਿੱਤ ਹੋ ਗਈ ਗਰਮੀ ਕਰਕੇ,
0: ਜੀ
1: ਕਿਉਂਕਿ ਗਰਮੀਆਂ 'ਚ ਹੀ ਹੁੰਦੀ ਹੈ, ਤਾਂ ਬਰਫ਼ ਦੇ ਡੋਂਗੇ ਦੇ ਵਿੱਚ ਬਰਫ਼ ਜਮਾ ਲਓ
0: ਜੀ।
1: ਅਤੇ ਉਹ ਉਹਦੇ ਉੱਤੇ ਉਸ ਜਗ੍ਹਾ 'ਤੇ ਘੱਟੋ ਘੱਟ 10-15 ਮਿੰਟ ਰਗੜੋ ਜਿੱਥੇ ਪਿੱਤ ਹੋਈ ਹੈ, ਜਿੱਦਾਂ
0: ਜੀ
1: ਪਿੱਠ 'ਤੇ ਹੋ ਗਈ, 10-15 ਮਿੰਟ ਰਗੜੋ। ਅਤੇ ਮੈਂ ਤਾਂ ਇਹਦੇ ਵਿੱਚ ਬੜਾ ਹੀ ਸਫਲਤਾ ਨਾਲ ਇਹਦਾ ਦੇਖਿਆ ਕਿ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਔਰ ਕਈ ਕਈ ਸਾਲ ਮੁੜ ਕੇ ਪਿੱਤ ਨਹੀਂ ਹੁੰਦੀ।
0: ਇਹ ਸਾਡੇ ਬਜ਼ੁਰਗਾਂ ਦਾ ਇੱਕ ਬੜਾ ਵਧੀਆ ਤਰੀਕਾ ਜਿਹੜਾ ਸਾਨੂੰ ਦਿੱਤਾ ਗਿਆ, ਔਰ
1: ਜੀ
0: ਮਤਲਬ ਅਕਸਰ ਹੀ ਸਾਨੂੰ ਘਰਾਂ 'ਚ ਸਾਡੇ ਮਦਰਸ ਜਿਹੜੇ ਹੈਗੇ ਉਹ ਇਹੀ ਕਹਿੰਦੇ ਹੁੰਦੇ ਆ ਕਿ ਪਿੱਤ ਨਿਕਲੀ ਆ, ਚਲੋ ਬਰਫ਼ ਮਲੋ ਚੱਲ ਕੇ,
1: ਬਰਫ਼ ਮਲੋ।
0: ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਦੇ ਨਾਲ। ਸੋ ਮੈਮ, ਕਈ ਵਾਰ ਕੀ ਹੁੰਦਾ ਕਿ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਹੁੰਦਾ ਅਤੇ ਗਰਮੀਆਂ ਦੇ ਵਿੱਚ ਮਤਲਬ ਇੱਕ ਤਾਂ ਵੈਸੀ ਪ੍ਰੋਬਲਮ ਇੰਨੀ ਆ ਰਹੀ ਹੁੰਦੀ ਹੈ ਅਤੇ ਇੱਕ ਨਾ ਕਮਜ਼ੋਰੀ ਮਹਿਸੂਸ ਹੁੰਦੀ ਹੈਗੀ ਹੈ,
1: ਜੀ,
0: ਔਰ ਉਹਦੇ ਨਾਲ ਜਿਹੜਾ ਸਿਰਦਰਦ ਵਗੈਰਾ ਉਹ ਤਾਂ ਚੱਲ ਹੀ ਰਿਹਾ ਹੁੰਦਾ, ਅੱਖਾਂ 'ਚ ਲਾਲੀ ਵੀ ਆ ਜਾਂਦੀ ਹੈਗੀ ਹੈ।
1: ਜੀ
0: ਸੋ ਮੈਮ, ਇਹ ਸਾਰੇ ਸਿਮਟਮਸ ਜਿਹੜੇ ਹੈਗੇ ਆ ਉਹ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੇ ਹੁੰਦੇ ਹੈਗੇ ਆ?
1: ਬੁਖਾਰ ਵੱਲ ਵੀ ਕਰ ਸਕਦੇ ਹੈ, ਅੱਖਾਂ 'ਚ ਫਲੂ ਵੀ ਹੋ ਸਕਦਾ ਆ,
0: ਜੀ,
1: ਕਿਉਂਕਿ ਗਰਮੀਆਂ ਦੇ ਵਿੱਚ ਤਾਂ ਕੋਈ ਵੀ ਪ੍ਰੋਬਲਮ, ਕੋਈ ਵੀ ਇਨਫਲੇਮੇਸ਼ਨ, ਕੋਈ ਵੀ ਇਨਫੈਕਸ਼ਨ, ਕੋਈ ਵੀ ਐਲਰਜੀ ਹੋ ਸਕਦੀ ਹੈ,
0: ਜੀ,
1: ਕਿਉਂਕਿ ਮੌਸਮ ਹੀ ਇਦਾਂ ਦਾ ਜਿਹਦੇ 'ਚ ਬਹੁਤ ਜ਼ਿਆਦਾ ਐਲਰਜੀਜ਼ ਹੁੰਦੀਆਂ ਨੇ। ਅਤੇ ਅੱਖਾਂ ਦਾ ਤਾਂ ਖਾਸ ਕਰਕੇ ਅੱਖਾਂ ਨੂੰ ਜੇ ਬਹੁਤ ਜ਼ਿਆਦਾ ਰੈਡਨੈਸ ਹੋ ਗਈ, ਕੰਜੰਕਟਾਈਵਾ ਜਿਹੜਾ ਹੁੰਦਾ ਉਹਦੀ ਇਨਫਲੇਮੇਸ਼ਨ ਹੋ ਗਈ, ਅਤੇ ਫਿਰ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ, ਕਿੰਨੇ ਕਿੰਨੇ ਦਿਨ ਠੀਕ ਨਹੀਂ ਹੁੰਦਾ। ਹੋਮਿਓਪੈਥੀ ਦੀਆਂ ਦਵਾਈਆਂ ਨੇ ਜਿਹੜੀਆਂ ਦੇ ਕੇ ਅਸੀਂ ਮਰੀਜ਼ਾਂ ਨੂੰ ਠੀਕ ਕਰਦੇ ਹਾਂ,
0: ਜੀ,
1: ਡ੍ਰੌਪਸ ਹੁੰਦੇ ਆ ਅੱਖਾਂ ਦੇ ਵਿੱਚ ਪਾਉਣ ਵਾਲੇ, ਉਹ ਵੀ ਦਿੱਤੇ ਜਾਂਦੇ ਹੈ, ਅਤੇ 5-7 ਦਿਨ ਤਾਂ ਅੱਖਾਂ ਦੀ ਪ੍ਰੋਬਲਮ ਰਹਿੰਦੀ ਹੈ। ਬਹੁਤ ਲੋਕਾਂ ਨੂੰ ਗਰਮੀਆਂ ਦੇ ਵਿੱਚ ਆਈਜ ਦੀ ਪ੍ਰੋਬਲਮ, ਬੱਚਿਆਂ ਨੂੰ ਤਾਂ ਖਾਸ ਕਰਕੇ ਹੋ ਜਾਂਦੀ ਹੈ,
0: ਜੀ,
1: ਅਤੇ ਉਹਦੀ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਅੱਖਾਂ ਦੇ ਵਿੱਚ ਬਾਰ ਬਾਰ ਠੰਡੇ ਪਾਣੀ ਦੇ ਛਿੱਟੇ ਮਾਰੋ, ਘੱਟੋ ਘੱਟ 8-10 ਵਾਰ ਛਿੱਟੇ ਮਾਰਨੇ ਚਾਹੀਦੇ ਹੈ।
0: ਜੀ ਮੈਮ, ਜੇ ਅਸੀਂ ਸਾਵਧਾਨੀਆਂ ਦੀ ਗੱਲ ਕਰੀਏ ਕਿ ਕਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ
1: ਜੀ
0: ਉਸ ਸਮੇਂ ਦੇ ਦੌਰਾਨ, ਤਾਂ ਉਹ
1: ਜੀ
0: ਕਿਹੜੀਆਂ ਚੀਜ਼ਾਂ ਹੋਣਗੀਆਂ?
1: ਅਸੀਂ ਸ਼ੁਰੂ ਤੋਂ ਗੱਲ ਕਰਦੇ ਹਾਂ ਖਾਣ ਪੀਣ ਵਾਲੇ ਤੋਂ,
0: ਜੀ,
1: ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਅਸੀਂ ਕਿਵੇਂ ਅਸੀਂ ਬਚਾਅ ਪ੍ਰੀਵੈਂਸ਼ਨ ਕਿਵੇਂ ਕਰ ਸਕਦੇ ਹਾਂ। ਪਹਿਲੀ ਗੱਲ, ਜੋ ਕੁਛ ਵੀ ਬਣਾਇਆ ਤਾਜ਼ਾ ਬਣਾ ਕੇ ਖਾਓ,
0: ਜੀ,
1: ਇਹ ਤਾਂ ਪੱਕੀ ਗੱਲ ਹੈ ਵੀ ਤਾਜ਼ਾ ਬਣਾਓ, ਓਨਾ ਕੀ ਬਣਾਓ ਅਤੇ ਓਨਾ ਕੀ ਖਾ ਲਓ, ਫਰਿੱਜ ਰੱਖਣ ਦੀ ਨੌਬਤ ਹੀ ਨਾ ਆਏ।
0: ਜੀ
1: ਫਿਰ ਵੀ ਕਦੀ ਜੇ ਨੌਬਤ ਆਉਂਦੀ ਹੈ ਤਾਂ ਨਾਲ ਦੀ ਨਾਲ ਫਰਿੱਜ ਦੇ ਵਿੱਚ ਰੱਖੋ। ਦੂਜੀ ਗੱਲ, ਬਾਹਰਲਾ ਫੂਡ ਬਿਲਕੁਲ ਬੰਦ ਕਰ ਦਿਓ ਗਰਮੀਆਂ ਦੇ ਵਿੱਚ, ਇਹਦੇ 'ਚ ਪੱਕੀ ਗੱਲ ਹੈ ਕਿ ਇਨਫੈਕਸ਼ਨ ਹੁੰਦੀ ਹੀ ਹੁੰਦੀ ਹੈ।
0: ਜੀ
1: ਅਤੇ ਰਿਸਕੀ ਫੂਡ ਜਿੰਨਾ ਵੀ ਹੈਗਾ ਉਹ ਫੂਡ ਬਿਲਕੁਲ ਅਵੋਇਡ ਕਰੋ।
0: ਜੀ
1: ਅਤੇ ਬਾਹਰ ਧੁੱਪ ਦੇ ਵਿੱਚ ਜਾਣਾ ਉਹ ਬੰਦ ਕਰੋ। ਆਪਣੇ ਆਪ ਨੂੰ ਹਾਈਡਰੇਟ ਕਰਨਾ, ਬਾਰ ਬਾਰ ਪਾਣੀ ਜ਼ਰੂਰ ਪੀਓ। ਜਿਹੜਾ ਪਾਣੀ ਹੈ ਉਹ ਇਕੱਲਾ ਜ਼ਰੂਰੀ ਨਹੀਂ ਕਿ ਅਸੀਂ ਪਾਣੀ ਪੀਣਾ, ਚਾਹ ਵੀ, ਕੌਫੀ ਵੀ, ਕੋਕੋਨਟ ਵਾਟਰ ਵੀ, ਲੈਮਨ ਵਾਟਰ ਵੀ, ਇਹ ਚੀਜ਼ਾਂ, ਨਿੰਬੂ ਪਾਣੀ, ਸਕੰਜਵੀ, ਇਹ ਚੀਜ਼ਾਂ ਵੀ ਉਹਦੇ ਵਿੱਚ ਹੀ ਆਉਂਦੀਆਂ ਨੇ, ਪਾਣੀ ਦੇ ਵਿੱਚ ਹੀ।
0: ਜੀ
1: ਤੁਸੀਂ ਇਹ ਚੀਜ਼ਾਂ ਵੀ ਪੀ ਸਕਦੇ ਹੋ। ਫਰੂਟ ਖਾਓ, ਫਰੂਟ ਜਿਹੜੇ ਅੱਜ ਕੱਲ੍ਹ ਤਾਂ ਜਿਵੇਂ ਸਾਰੇ ਹੁੰਦੇ ਹੀ ਪਾਣੀ ਵਾਲੇ ਫਰੂਟਸ ਹੈ, ਜਿੱਦਾਂ
0: ਖਰਬੂਜਾ
1: ਖਰਬੂਜਾ ਤਰਬੂਜ ਹੋ ਗਿਆ,
0: ਜੀ,
1: ਇਹ ਚੀਜ਼ਾਂ, ਇਹ ਜਾ ਦੇਖੋ ਇਹ ਪਰਮਾਤਮਾ ਨੇ ਬਣਾਇਆ ਹੋਇਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਫਰੂਟ ਮਿਲਦੇ ਆ ਜਿਹਨਾਂ 'ਚ ਪਾਣੀ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਸਰੀਰ 'ਚ ਪਾਣੀ ਦੀ ਘਾਟ ਹੁੰਦੀ ਹੈ। ਤਾਂ ਇਸ ਤਰ੍ਹਾਂ ਕਈ ਚੀਜ਼ਾਂ ਅਸੀਂ ਕਰਕੇ ਆਪਣੇ ਆਪ ਨੂੰ ਬਚਾ ਸਕਦੇ ਹਾਂ, ਪ੍ਰੀਵੈਂਟ ਕਰਕੇ ਇਹਨਾਂ ਚੀਜ਼ਾਂ ਨੂੰ, ਅਤੇ ਬਚਾਇਆ ਜਾ ਸਕਦਾ ਹੈ ਵੱਖ ਵੱਖ ਤਰ੍ਹਾਂ ਦੀਆਂ ਪ੍ਰੋਬਲਮਸ ਤੋਂ।
0: ਜੀ ਮੈਮ, ਹੁਣ ਗੱਲ ਕਰਾਂਗੇ ਨਕਸੀਰ ਫੁੱਟਣ ਬਾਰੇ। ਬੇਸਿਕਲੀ ਇਹਦੇ ਪਿੱਛੇ ਕਾਰਨ ਕੀ ਹੁੰਦਾ, ਫੁੱਟਦੀ ਕਿਉਂ ਹੈ ਇਹ?
1: ਜੀ ਨਕਸੀਰ ਦਾ ਕਈ ਵਾਰ ਤਾਂ ਹਾਈ ਬਲੱਡ ਪ੍ਰੈਸ਼ਰ ਹੁੰਦਾ ਉਹਦੇ ਕਰਕੇ ਫੁੱਟਦੀ ਹੈ, ਪਰ ਬੱਚਿਆਂ ਦੀ ਜਦੋਂ ਖੇਡਦੇ ਹਾਂ ਕਈ ਵਾਰ ਮਾੜਾ ਜਿਹਾ ਵੀ ਨੱਕ ਦੇ ਉੱਤੇ ਹੱਥ ਵੱਜਿਆ

0: ਜਾਂ ਕਿਸੇ ਦਾ ਜਰਕ ਵੱਜਾ, ਕੋਈ ਹਿੱਟ ਹੋਇਆ, ਉਸ ਵੇਲੇ ਫੁੱਟ ਜਾਂਦੀ, ਕਿਸੇ ਦੀ ਆਪਣੇ ਆਪ ਵੀ ਫੁੱਟ ਜਾਂਦੀ ਹੈ।
1: ਜੀ
0: ਅਤੇ ਨਕਸੀਰ ਜਿਹੜੀ ਫੁੱਟਣੀ ਹੈ, ਇਹ ਕੋਈ ਇੱਦਾਂ ਦੀ ਕੋਈ ਬਿਮਾਰੀ ਟਾਈਪ ਚੀਜ਼ ਨਹੀਂ ਹੈ ਕਿ ਬਹੁਤ ਵੱਡੀ ਬਿਮਾਰੀ ਹੋ ਗਈ, ਪਰ ਉਸ ਵੇਲੇ ਜਿਹੜਾ ਬਲੱਡ ਲੋਸ ਹੋ ਰਿਹਾ ਹੁੰਦਾ, ਉਹਨੂੰ ਬਚਾਉਣਾ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ।
1: ਜੀ
0: ਤਾਂ ਜਦੋਂ ਵੀ ਨਕਸੀਰ ਫੁੱਟਦੀ ਹੈ, ਉਸੀ ਵੇਲੇ ਸਿੱਧੇ ਲੰਮੇ ਪਾ ਕੇ ਸਿਰ ਨੂੰ ਪਿਛਲੇ ਪਾਸੇ ਨੂੰ ਕਰਕੇ ਅਤੇ ਸਿਰ 'ਤੇ ਠੰਡਾ ਪਾਣੀ ਪਾਓ,
1: ਓਕੇ,
0: ਉਹਦੇ ਨਾਲ ਨਕਸੀਰ ਨੂੰ ਫਰਕ ਪੈਂਦਾ ਹੈ। ਜੇ ਸਿੱਧਾ ਹੀ ਬੈਠਾ ਰਹੇਗਾ, ਉਹਦੇ ਨਾਲ ਨੱਕ 'ਚੋਂ ਖੂਨ ਵਗੀ ਜਾਏਗਾ। ਤੇ ਕਈ ਲੋਕ ਜੇ ਇੱਕ ਦੋ ਡ੍ਰੋਪਸ ਵੀ ਨਕਸੀਰ ਦੇ ਆਉਂਦੇ, ਨਕਸੀਰ ਨਹੀਂ ਹੁੰਦੀ ਬੇਸਿਕਲੀ, ਉਹ ਆਲੇ ਦੁਆਲੇ ਨੱਕ ਛਿੱਲ ਹੋ ਗਿਆ, ਉਹ ਡਿਫਰੈਂਟ ਚੀਜ਼ ਹੁੰਦੀ ਹੈ। ਨਕਸੀਰ ਹੁੰਦੀ ਹੈ ਕਿ ਖੂਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਈ ਜਾ ਰਿਹਾ, ਤਾਂ ਉਹਦਾ ਬਚਾਅ ਜ਼ਿਆਦਾ ਇੰਪੋਰਟੈਂਟ ਹੈ। ਦੋ ਮਿੰਟਾਂ ਦੇ ਵਿੱਚ ਆਪਣੇ ਆਪ ਹੀ ਉਹ ਠੀਕ ਹੋ ਜਾਂਦਾ ਹੁੰਦਾ ਹੈ। ਅਤੇ ਸਿਰ 'ਤੇ ਉਸ ਵੇਲੇ ਪਿਛਲੇ ਪਾਸੇ ਨੂੰ ਨੀਵਾਂ ਕਰਕੇ ਅਤੇ ਠੰਡਾ ਪਾਣੀ ਪਾਓ, ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ।
1: ਜੀ ਸੋ ਮੈਮ, ਤੁਸੀਂ ਹੁਣੇ ਕਿਹਾ ਕਿ ਕੋਈ ਬਿਮਾਰੀ ਨਹੀਂ ਹੈ, ਮੰਨ ਲਓ ਇੱਕ ਇਨਸਾਨ ਦੀ ਜਾਂ ਇੱਕ ਬੱਚੇ ਦੀ ਲਗਾਤਾਰ ਨਕਸੀਰ ਫੁੱਟ ਰਹੀ ਹੈਗੀ ਹੈ, ਤਾਂ ਕੀ ਇਹਦੇ ਪਿੱਛੇ ਕੋਈ ਖਾਸ ਕਾਰਨ ਹੋ ਸਕਦਾ ਜਾਂ ਅਸੀਂ ਇਹਨੂੰ ਬਿਮਾਰੀ ਕੰਸੀਡਰ ਕਰ ਸਕਦੇ ਹਾਂ?
0: ਹਾਂ ਬਿਲਕੁਲ, ਜਿੱਥੇ ਤਾਂ ਗਰਮੀ ਦੇ ਮੌਸਮ 'ਚ ਕਿਤੇ 1-2-4 ਵਾਰ ਨਕਸੀਰ ਫੁੱਟੀ ਹੈ, ਕੋਈ ਗੱਲ ਨਹੀਂ। ਜਿੱਥੇ ਲਗਾਤਾਰ ਫੁੱਟਦੀ ਹੈ, ਉੱਥੇ ਇਹਨੂੰ ਅਸੀਂ ਬਿਮਾਰੀ ਹੀ ਕੰਸੀਡਰ ਕਰਾਂਗੇ। ਐਪੀਸਟੈਕਸਿਸ ਕਹਿੰਦੇ ਹੈ, ਬਿਮਾਰੀ ਹੈ ਜਿਹਦਾ ਕਿ ਫਿਰ ਪ੍ਰੋਪਰ ਤਰੀਕੇ ਨਾਲ ਹੋਮਿਓਪੈਥੀ ਦਵਾਈਆਂ ਨਾਲ ਅਸੀਂ ਤਾਂ ਇਲਾਜ ਕਰਦੇ ਹਾਂ। ਔਰ ਮੈਨੂੰ ਲੱਗਦਾ ਕਿ ਜੇ ਬੱਚਿਆਂ ਦੇ ਵਿੱਚ ਤਾਂ ਬਹੁਤ ਕੇਸਿਸ ਆਉਂਦੇ ਹੈ, ਤੇ 2-4 ਹਫ਼ਤਿਆਂ ਦੀ ਦਵਾਈ ਦਿੰਦੇ ਹਾਂ, ਉਹਦੇ ਨਾਲ ਉਹ ਠੀਕ ਹੋ ਜਾਂਦੇ ਹੈ ਤੇ ਮੁੜ ਕੇ ਨਕਸੀਰ ਫੁੱਟਦੀ ਵੀ ਨਹੀਂ।
1: ਜੀ ਮੈਮ, ਇਮਿਊਨਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਮਿਊਨਿਟੀ ਦਾ ਜਿਹੜਾ ਸਟਰੋਂਗ ਹੋਣਾ ਬੜਾ ਜ਼ਰੂਰੀ ਹੈਗਾ, ਖਾਸ ਕਰਕੇ ਇਸ ਮੌਸਮ ਦੇ ਵਿੱਚ, ਤਾਂ ਇਮਿਊਨਿਟੀ ਦੇ ਉੱਪਰ ਹੋਮਿਓਪੈਥੀ ਕਿੱਦਾਂ ਕੰਮ ਕਰਦੀ ਹੈ?
0: ਮੈਨੂੰ ਲੱਗਦਾ ਕਿ ਜੇ ਅਸੀਂ ਇਮਿਊਨਿਟੀ ਦੀ ਗੱਲ ਕਰੀਏ, ਤਾਂ ਹੋਮਿਓਪੈਥੀ ਦੇ ਨਾਲ ਇਮਿਊਨਿਟੀ ਹੀ ਇਨਕਰੀਜ਼ ਹੁੰਦੀ ਹੈ। ਇਮਿਊਨਿਟੀ ਇਨਕਰੀਜ਼ ਹੋਣ ਦੇ ਨਾਲ ਅਸੀਂ ਬਿਮਾਰੀਆਂ ਤੋਂ ਬਚਦੇ ਹਾਂ। ਜਿੱਦਾਂ ਮੈਂ ਬਹੁਤ ਸਾਰੇ ਆਟੋ ਇਮਿਊਨ ਡਿਸਆਰਡਰਸ ਲਾਈਕ ਸੀਲੀਅਕ ਡਿਜ਼ੀਜ਼ ਹੈ, ਵੀਟ ਐਲਰਜੀ ਹੈ, ਉਹਨੂੰ ਠੀਕ ਕਰਦੀ ਹਾਂ। ਉਹਦੇ 'ਚ ਹੁੰਦਾ ਕੀ ਹੈ ਕਿ ਕਿਸੇ ਵੀ ਪੇਸ਼ੈਂਟ ਨੂੰ ਪ੍ਰੋਬਲਮ ਹੈ, ਉਹ ਜਦੋਂ ਕਣਕ ਖਾਂਦਾ, ਕਈ ਤਰ੍ਹਾਂ ਦੇ ਸਿਮਟਮਸ ਪੈਦਾ ਹੋ ਜਾਂਦੇ ਹੈ, ਤਾਂ ਉੱਥੇ ਐਲੋਪੈਥੀ ਬਿਲਕੁਲ ਵੀ ਕੰਮ ਨਹੀਂ ਕਰਦੀ, ਕਿਉਂਕਿ ਐਲੋਪੈਥੀ 'ਚ ਕੋਈ ਅਜਿਹੀ ਦਵਾਈ ਨਹੀਂ ਹੈ। ਪਰ ਮੈਂ ਹੋਮਿਓਪੈਥੀ ਦੇ ਵਿੱਚ ਬਹੁਤ ਲੋਕਾਂ ਦਾ ਸਕਸੈਸਫੁਲ ਟ੍ਰੀਟਮੈਂਟ ਕੀਤਾ ਹੈ, ਬਹੁਤ ਸਾਰੇ ਲੋਕਾਂ ਦਾ, ਖਾਸ ਕਰਕੇ ਬੱਚਿਆਂ ਦਾ। ਸੋ ਇਮਿਊਨਿਟੀ ਤਾਂ ਹੋਮਿਓਪੈਥੀ ਨਾਲ, ਜਦੋਂ ਵੀ ਮਰੀਜ਼ ਠੀਕ ਹੁੰਦਾ, ਉਹ ਸਮਝੋ ਕਿ ਉਹਦੀ ਸਭ ਤੋਂ ਪਹਿਲਾਂ ਇਮਿਊਨਿਟੀ ਇਨਕਰੀਜ਼ ਹੋਈ ਹੈ।
1: ਹੁਣ ਮੈਮ ਅਸੀਂ ਬੁਖਾਰ ਦੀ ਗੱਲ ਕਰਾਂਗੇ, ਜੋ ਕਿ ਬੜੀ ਆਮ ਸਮੱਸਿਆ ਹੈਗੀ ਹੈ ਗਰਮੀਆਂ ਦੇ ਮੌਸਮ ਦੇ ਵਿੱਚ, ਤਾਂ ਉਹਦੇ ਵਿੱਚ 3 ਵੱਖਰੇ ਵੱਖਰੇ ਸਾਨੂੰ ਜਿਹੜੇ ਬੁਖਾਰ ਹੈਗੇ ਦੇਖਣ ਨੂੰ ਮਿਲ ਜਾਂਦੇ ਹੈਗੇ, ਡੇਂਗੂ ਹੋ ਗਿਆ, ਮਲੇਰੀਆ ਹੋ ਗਿਆ, ਚਿਕਨਗੁਨੀਆ। ਬੇਸਿਕਲੀ ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਬਹੁਤੇ ਦਿਮਾਗਾਂ ਦੇ ਵਿੱਚ ਇਹੀ ਸਵਾਲ ਹੁੰਦਾ ਕਿ ਇਹ ਤਿੰਨੋਂ ਇੱਕੋ ਹੀ ਨੇ, ਕਿ ਇਹ ਤਿੰਨੋਂ ਇੱਕ ਹੀ ਹੈ ਜਾਂ ਵੱਖਰੇ ਵੱਖਰੇ ਹੈ?
0: ਨਹੀਂ, ਤਿੰਨੋਂ ਬੁਖਾਰ ਡਿਫਰੈਂਟ ਨੇ
1: ਜੀ,
0: ਹੁੰਦੇ ਭਾਵੇਂ ਤਿੰਨੋਂ ਮੱਛਰ ਦੇ ਕੱਟਣ ਨਾਲ ਨੇ, ਪਰ ਤਿੰਨਾਂ ਦੇ ਸਿਮਟਮ ਵੱਖਰੇ ਵੱਖਰੇ ਹੁੰਦੇ
1: ਜੀ।
0: ਜਿਵੇਂ ਜੇ ਅਸੀਂ ਸਭ ਤੋਂ ਪਹਿਲਾਂ ਅਸੀਂ ਡੇਂਗੂ ਦੀ ਗੱਲ ਕਰੀਏ, ਡੇਂਗੂ ਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਨੂੰ ਜਦੋਂ ਬੁਖਾਰ ਚੜ੍ਹਦਾ, ਮੱਛਰ ਲੜਨ ਦੇ ਨਾਲ ਬੁਖਾਰ ਚੜ੍ਹਿਆ, ਅਤੇ ਇੰਨੀ ਜ਼ਿਆਦਾ ਵੀਕਨੈਸ ਹੋ ਜਾਂਦੀ ਹੈ ਕਿ ਉਹ ਤੋਂ ਉੱਠਿਆ ਵੀ ਨਹੀਂ ਜਾਂਦਾ, ਉਹਦੇ ਬਾਡੀ ਦੇ ਪਲੇਟਲੈਟਸ ਜਿਹੜੇ ਹੈਗੇ ਉਹ ਬਹੁਤ ਘੱਟ ਜਾਂਦੇ ਹੈ। ਅਸੀਂ ਕਿੰਨੇ ਕੇਸਿਸ ਦੇ ਵਿੱਚ ਦੇਖਿਆ ਕਿ ਪਲੇਟਲੈਟ ਜਿਹੜੇ ਹੈਗੇ ਹੈ ਉਹ ਸਿਰਫ 10-12 ਹਜ਼ਾਰ ਤੱਕ ਰਹਿ ਜਾਂਦੇ ਹੈ, ਜਿਹੜੇ ਕਿ ਲੱਖਾਂ 'ਚ ਹੁੰਦੇ ਹੈ, 3-4 ਲੱਖ ਤੋਂ ਵੱਧ ਹੁੰਦੇ ਹੈ। ਅਤੇ ਜਦੋਂ ਪਲੇਟਲੈਟ ਘੱਟ ਜਾਂਦੇ ਹੈ, ਤਾਂ ਸਮਝੋ ਕਿ ਸਾਡਾ ਸਾਰੇ ਸਰੀਰ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ। ਅਤੇ ਇਹਦੇ ਵਿੱਚ ਜਦੋਂ ਪਲੇਟਲੈਟ ਘਟਦੇ ਹੈ, ਤਾਂ ਮਾਊਥ ਦੇ ਵਿੱਚ ਬਲੀਡਿੰਗ, ਹੋਰ ਬਲੱਡ ਬਲੀਡਿੰਗ ਹੋਣ ਲੱਗ ਪੈਂਦੀ ਹੈ, ਅਤੇ ਇਹ ਬਹੁਤ ਜ਼ਿਆਦਾ ਖਤਰਨਾਕ ਹੁੰਦਾ, ਬਹੁਤ ਹੀ ਜ਼ਿਆਦਾ, ਅਤੇ ਫੇਟਲ ਵੀ ਹੁੰਦਾ। ਜੇ ਹੱਦ ਤੋਂ ਵੱਧ 10 ਹਜ਼ਾਰ ਤੋਂ ਵੀ ਘੱਟ ਗਏ, 5 ਹਜ਼ਾਰ ਤੱਕ ਰਹਿ ਗਏ, ਤਾਂ ਫੇਟਲ ਹੁੰਦਾ, ਡੈਥ ਹੋਣ ਦੇ ਵੀ ਚਾਂਸਿਸ ਹੁੰਦੇ ਹੈ। ਪਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਵੀਕਨੈਸ ਇੰਨੀ ਜ਼ਿਆਦਾ ਹੁੰਦੀ ਹੈ ਕਿ ਮਰੀਜ਼ 10-15 ਦਿਨ ਤੱਕ ਬੈੱਡ ਤੋਂ ਉੱਠ ਵੀ ਨਹੀਂ ਸਕਦਾ। ਜੇ ਅਸੀਂ ਮਲੇਰੀਏ ਦੀ ਗੱਲ ਕਰੀਏ, ਮਲੇਰੀਆ ਵੀ ਮੱਛਰ ਤੋਂ ਹੁੰਦਾ, ਉਹਦੇ 'ਚ 3 ਸਟੇਜਿਸ ਹੁੰਦੀਆਂ। ਪਹਿਲਾਂ ਠੰਡ ਲੱਗਦੀ ਹੈ, ਕਾਂਬਾ ਲੱਗਦਾ, ਕਾਂਬੇ ਵਾਲਾ ਬੁਖਾਰ ਹੁੰਦਾ, ਅਤੇ ਕਾਂਬਾ ਲੱਗਦਾ, ਫਿਰ ਬੁਖਾਰ ਹੁੰਦਾ, ਫਿਰ ਪਸੀਨਾ ਆਉਂਦਾ, ਉਹ 2-4 ਘੰਟਿਆਂ ਦੇ ਵਿੱਚ ਉਤਰ ਜਾਂਦਾ
1: ਜੀ।
0: ਅਤੇ ਇਹਦੇ ਵਿੱਚ ਵੀ ਵੱਖ ਵੱਖ ਤਰ੍ਹਾਂ ਦੇ, ਜੇ ਮੱਛਰ ਕੱਟਦੇ ਹੈ ਤਾਂ ਕੋਈ ਮੱਛਰ 24 ਘੰਟੇ ਬਾਅਦ ਬੁਖਾਰ ਕਿਸੇ ਦੇ ਕੱਟਣਾ ਹੁੰਦਾ, ਕਈ ਵਾਰ 72 ਘੰਟੇ ਬਾਅਦ ਹੁੰਦਾ, 48 ਘੰਟੇ ਬਾਅਦ ਹੁੰਦਾ, ਤਾਂ ਇਹ ਇੰਨਾ ਜ਼ਿਆਦਾ ਔਖਾ ਨਹੀਂ ਹੈ ਇਹਨੂੰ ਠੀਕ ਕਰਨਾ। ਤੀਜਾ ਬੁਖਾਰ ਆ ਜਾਂਦਾ ਚਿਕਨਗੁਨੀਆ
1: ਜੀ,
0: ਉਹ ਤਾਂ ਮੈਨੂੰ ਲੱਗਦਾ ਹੈ ਕਿ ਡੇਂਗੂ ਨਾਲੋਂ ਵੀ ਵੱਧ ਖਤਰਨਾਕ ਹੈ, ਇਹ ਵੀ ਮੱਛਰ ਦੇ ਕੱਟਣ ਨਾਲ ਹੁੰਦਾ
1: ਜੀ।
0: ਇਹਦੇ 'ਚ ਵੀ ਬੁਖਾਰ ਬਹੁਤ ਜ਼ਿਆਦਾ, ਬੁਖਾਰ ਤਾਂ ਜੋ ਹੋਇਆ ਸੋ ਹੋਇਆ, ਉਹ ਤਾਂ ਚਲਾ ਗਿਆ, ਪਰ ਮਰੀਜ਼ ਦੇ ਜੋੜਾਂ ਦੇ ਵਿੱਚ ਇੰਨਾ ਜ਼ਿਆਦਾ ਦਰਦ ਹੁੰਦਾ ਕਿ ਮਹੀਨੇ ਕੀ ਸਾਲਾਂ ਬੱਧੀ ਇਹ ਜਿਹੜੀ ਜੋੜਾਂ ਦੀ ਤਕਲੀਫ ਹੈ ਇਹ ਠੀਕ ਨਹੀਂ ਹੁੰਦੀ, ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਮਰੀਜ਼ ਨੂੰ ਜਦੋਂ ਉਹਦੇ ਜੋ ਉਹ ਤੋਂ ਉੱਠਿਆ ਨਹੀਂ ਜਾਂਦਾ, ਉਹ ਤੋਂ ਤੁਰਿਆ ਨਹੀਂ ਜਾਂਦਾ, ਗੋਡੇ ਦੁਖਦੇ ਹੈ, ਹੱਥ ਦੁਖਦੇ ਆ, ਹੱਥਾਂ ਦੇ ਜੋੜ ਦੁਖਦੇ ਆ, ਔਰ ਸਾਲ ਸਾਲ ਭਰ ਦੁਖੀ ਜਾਂਦੇ ਆ।
1: ਸੋ ਮੈਮ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਹੈ, ਚੱਲਦੇ ਚੱਲਦੇ ਜੇਕਰ ਅਸੀਂ ਤੁਹਾਡੇ ਤੋਂ ਕੁਛ ਗੋਲਡਨ ਰੂਲਸ ਜਾਂ ਗੋਲਡਨ ਟਿਪਸ ਲੈਣਾ ਚਾਹੀਏ ਕਿ ਗਰਮੀ ਤੋਂ ਅਸੀਂ ਕਿਸ ਤਰੀਕੇ ਨਾਲ ਬਚਾਅ ਰੱਖ ਸਕਦੇ ਹਾਂ ਆਪਣਾ, ਤਾਂ ਕੋਈ ਜਿਹੜੇ ਇੱਕ ਅਸੀਂ ਨਾ ਕਹਿ ਸਕਦੇ ਹਾਂ ਕਿ ਅਸੀਂ ਹੁਣ ਮਤਲਬ ਦੁੱਧ ਰੜਕ ਲਿਆ ਅਤੇ ਉਹ 'ਚ ਮੱਖਣ ਕੱਢਣਾ ਚਾਹੁੰਦੇ ਹਾਂ, ਅਤੇ ਹੁਣ ਉਹ ਅਸੀਂ ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ।
0: ਬਸ ਮੇਰਾ ਤਾਂ ਇੱਕੋ ਹੀ ਹੈਗਾ, ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖੋ, ਪਾਣੀ ਦੀ ਮਾਤਰਾ, ਨਾ ਤੁਹਾਨੂੰ ਕੋਈ UTI ਹੋਏਗੀ, ਨਾ ਤੁਹਾਨੂੰ ਕੋਈ ਲੂਜ਼ ਮੋਸ਼ਨ ਲੱਗਣਗੇ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਪਾਣੀ ਪੀਂਦੇ ਰਹਿੰਦੇ ਹੋ
1: ਜੀ।
0: ਦੂਜਾ, ਧੁੱਪ ਦੇ ਵਿੱਚ ਬਹੁਤ ਘੱਟ ਜਾਓ, ਜੇ ਬਹੁਤ ਜ਼ਰੂਰੀ ਬਹੁਤ ਲਾਜ਼ਮੀ ਹੈ ਜਾਣਾ ਸਿਰਫ ਤਾਂ ਹੀ ਨਿਕਲੋ, ਘੁੰਮਣਾ ਫਿਰਨਾ ਬੰਦ ਕਰ ਦਿਓ, ਅਤੇ ਆਪਣੇ ਆਪਣੇ ਖਾਣ ਪੀਣ 'ਤੇ ਜ਼ਿਆਦਾ ਧਿਆਨ ਰੱਖੋ ਕਿ ਜਿਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਏ, ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਬਚਾਅ ਕਰ ਸਕਦੇ ਹੋ
1: ਜੀ। ਡਾਕਟਰ ਨੀਲਮ ਅਵਤਾਰ ਸਿੰਘ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਪਹੁੰਚੇ ਔਰ ਰੇਡੀਓ ਓਪੀਡੀ ਦਾ ਹਿੱਸਾ ਬਣ ਕੇ ਬੜੀਆਂ ਵਧੀਆ ਅਤੇ ਕੀਮਤੀ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਹੁਣ ਤੁਸੀਂ ਲਾਹੇਵੰਦ ਜਾਣਕਾਰੀ ਹਾਸਲ ਕੀਤੀ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਤੋਂ, ਹੋਮਿਓਪੈਥਿਕ ਵਿਧੀ ਰਾਹੀਂ ਇਲਾਜ ਗਰਮੀ ਦੀਆਂ ਬਿਮਾਰੀਆਂ ਦਾ।
3: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
2: ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz ਦੇ ਸਮਾਂ ਮਿਲਾ ਔਰ ਰਾਤ ਦੇ 8:45 ਹੋਣ ਜਾ ਰਹੇ ਨੇ ਅਤੇ ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਇਸ ਲਈ ਕੁਛ ਪਲ ਕਰੋ ਉਡੀਕ।
4: आकाशवाणी से समाचार संध्या के साथ मैं सर फिरोजी। प्रधानमंत्री नरेंद्र मोदी सेशल्स के 50वें स्वतंत्रता दिवस समारोह में विशिष्ट अतिथि के रूप में शामिल होने के लिए विक्टोरिया पहुंचे। भारत ने सेशल्स को विकास और सुरक्षा के लिए फास्ट पेट्रोल वेसल, एम्बुलेंस, यूटिलिटी वाहन और लेजर रेडियल बोट उपहार में दिए। प्रधानमंत्री मोदी कल आकाशवाणी के मन की बात कार्यक्रम में विचार साझा करेंगे। श्री राम जन्मभूमि मंदिर ट्रस्ट के महासचिव चंपत राय और ट्रस्टी अनिल मिश्रा ने कथित दान चोरी मामले में नैतिक आधार पर इस्तीफा दिया। अमरीका और ईरान के जवाबी हमलों के कारण संघर्ष विराम पर खतरा और यूएस ओपन बैडमिंटन में भारत की देविका सिहाग, किदाम्बी श्रीकांत और रौनक चौहान सेमीफाइनल में पहुंचे। अब समाचार विस्तार से। प्रधानमंत्री नरेंद्र मोदी 3 दिन की सेशल्स यात्रा पर विक्टोरिया पहुंच गए हैं। हवाई अड्डे पर सेशल्स के राष्ट्रपति डॉ. पैट्रिक हर्मिनी ने उनका गर्मजोशी से स्वागत किया। सोशल मीडिया पोस्ट में श्री मोदी ने इसके लिए राष्ट्रपति हर्मिनी का आभार व्यक्त किया। प्रधानमंत्री ने कहा कि सेशल्स हिंद महासागर में भारत का महत्वपूर्ण समुद्री साझेदार और करीबी मित्र है। श्री मोदी ने दोनों देशों के लोगों के लाभ के लिए भारत और सेशल्स के दीर्घकालिक संबंधों और सहयोग को बढ़ावा देने के लिए सार्थक यात्रा की उत्सुकता प्रकट की। ब्यौरा हमारे

महत्वपूर्ण भूमिका निभाउंदा है। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤੀ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਿਕ ਤੌਰ ਤੇ ਸਵੀਕਾਰ ਕਰ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਭਲਕੇ 28 ਜੂਨ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। 8 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਏ।

ਇਹ ਸਨ ਇਸ ਘੰਟੇ ਦੀਆਂ ਕੁਝ ਸੁਰਖੀਆਂ। ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਜ਼ 'ਤੇ ਅਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਉਹ ਰਾਤ ਦੇ 10:03 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਜਿਵੇਂ ਕਿ ਤੁਹਾਨੂੰ ਪਤਾ, ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਵਟਸਐਪ ਮੈਸੇਜ ਭੇਜਦੇ ਹੋ ਅਤੇ ਆਪਣੀ ਪਸੰਦ ਦੇ ਗੀਤ ਸੁਣਦੇ ਹੋ। ਸਾਨੂੰ ਮੈਸੇਜ ਕਰਨ ਲਈ ਸਾਡਾ ਨੰਬਰ ਹੈ 9465002668। ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਅਤੇ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ। ਚਲੋ ਜੀ, ਸ਼ੁਰੂ ਕਰਦੇ ਹਾਂ ਮੈਸੇਜ ਪੜ੍ਹਨ ਦਾ ਸਿਲਸਿਲਾ। ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਗਾਓਂ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਹੋਰਾਂ ਦੀ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਹੰਸ, ਅਮਰਜੀਤ ਕੌਰ, ਮਨੀ, ਸਨੀ, ਡਿੰਪੀ, ਜਸਨੂਰ, ਅਗਮਵੀਰ ਅਤੇ ਅਮਨਦੀਪ ਕੌਰ ਹੰਸ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਐਂਜਲ ਅਤੇ ਸੋਨੂ ਭਾਟੀਆ ਹੋਰਾਂ ਦੀ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਾ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਹੋਰਾਂ ਦੀ। ਪਿੰਡ ਸਾਵੰਤ ਖੇੜਾ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਨਾਗਚੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗੱਫਾਰ ਡਾਬਰ, ਖੁਸ਼ਨਸੀਬ ਅਬਦੁਲ ਹੱਕ ਗਵਾਰ ਅਤੇ ਜਿਆਉਲ ਹੱਕ ਡਾਬਰ। ਚੋਹਲਦਾ ਬਾਗਵਤ ਤੋਂ ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ। ਜਲਬੇੜਾ ਤੋਂ ਭੁਪਿੰਦਰ ਸਿੱਧੂ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਅਤੇ ਅੰਕਿਤ ਕਾਂਗੜਾ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਗਾਇਆ ਇਹ ਗੀਤ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਗਲੀ ਫਰਮਾਇਸ਼ ਸਾਨੂੰ ਸਕਰੀਨ ਤੇ ਦਿਖ ਰਹੀ ਹੈ। ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਤੇ ਉਹਨਾਂ ਦੇ ਹੋਰ ਪਰਿਵਾਰਿਕ ਮੈਂਬਰ। ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਵਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ ਹੋਰਾਂ ਦੀ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਗੁਰਮੀਤ ਸਿੰਘ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ, ਇਹਨਾਂ ਨੇ ਫਰਮਾਇਸ਼ ਭੇਜੀ ਹੈ ਸਹਾਰਨਪੁਰ ਤੋਂ। ਲੋਕੂ ਕੋਲਨੀ ਲੋਹਾਰੂ, ਹਰਿਆਣਾ ਤੋਂ। ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰੇਸ਼ ਕੁਮਾਰ ਚੰਡਾਲੀਆ, ਬਰਖਾ, ਯੋਗਿੰਦਰ ਕੁਮਾਰ, ਨਰਿੰਦਰ ਕੁਮਾਰ ਹੋਰਾਂ ਨੇ। ਪਿੰਡ ਕੁਮਹਾਰਹੇੜਾ ਸਹਾਰਨਪੁਰ ਤੋਂ ਸੱਯਦ ਮਸਰੂਰ, ਸ਼ਾਈਨਾ, ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਅਦਿਬ। ਹੁਸਨਜੀਤ ਸਿੰਘ, ਨਵਜੋਤ ਕੌਰ, ਹਰਜੋਤ ਸਿੰਘ, ਇਹਨਾਂ ਨੇ ਫਰਮਾਇਸ਼ ਭੇਜੀ ਹੈ ਸਰਹੰਦ ਰੋਡ ਪਟਿਆਲਾ ਤੋਂ। ਗਜਾਨਨ ਯੇਲੇ, ਨਵਦੀਪ ਯੇਲੇ, ਸ਼ੈਰੀ ਵਡਨੇਰ, ਆਦਿੱਤਿਆ ਦਮੋਦਰ ਅਤੇ ਅਰੁਣਾ ਦਮੋਦਰ ਹੋਰਾਂ ਦੀ ਫਰਮਾਇਸ਼ ਆਈ ਹੈ ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੇਦੋ ਤੋਂ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰ ਮਣੀ ਵਰਮਾ ਅਤੇ ਨੋਖੇ ਲਾਲ ਵਰਮਾ ਹੋਰਾਂ ਦੀ ਫਰਮਾਇਸ਼ ਆਈ ਹੈ ਭਾਟਾਪਾਰਾ, ਛੱਤੀਸਗੜ੍ਹ ਤੋਂ। ਇਹ ਸੁਣਨਾ ਚਾਹੁੰਦੇ ਨੇ ਰੇਸ਼ਮਾ ਦੀ ਆਵਾਜ਼ 'ਚ ਗਾਇਆ ਇਹ ਗੀਤ।

0: ਬਾਤ
1: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਜੀ, ਜੁੜੇ ਹੋਏ ਆ ਹੋਰ ਵੀ ਸਰੋਤਾ ਸਾਡੇ ਨਾਲ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ। ਅਗਲੇ ਸਰੋਤਾ ਸਾਡੇ ਨੇ ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਭਾਈ। ਚੰਡੀਗੜ੍ਹ ਸਿਟੀ ਤੋਂ ਵਿਮਲਾ, ਸਤੀਸ਼, ਅਨੀਜਾ, ਰਮਨ ਵਰਮਾ, ਅਮਨ, ਦਿਵਿਆਸ਼ ਅਤੇ ਡਾਕਟਰ ਮਦਨ ਲਾਲ ਵਰਮਾ। ਬੱਸ ਸਟੈਂਡ ਬੁਰਜ, ਹਨੂੰਮਾਨਗੜ੍ਹ, ਫਾਜ਼ਿਲਕਾ ਤੋਂ। ਸ਼ਹਾਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਅਤੇ ਰਿਧਾਨ ਖੁਰਾਨਾ। ਪਦਮਪੁਰ ਜ਼ਿਲ੍ਹਾ, ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ ਅਤੇ ਭੂਮਿਕਾ ਅਰੋੜਾ। ਨਈ ਬਸਤੀ ਗਜਡੁੰਡ ਗਵਾਰਾ ਤੋਂ ਮੁਹੰਮਦ ਯਸੀਮ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੋਸੀਫ, ਮੁਹੰਮਦ ਤੈਮੂਰ ਅਤੇ ਮੁਹੰਮਦ ਕਲੀਮ ਅੰਸਾਰੀ ਹੋਰਾਂ ਨੇ। ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਰ ਪਰਵੀਨ, ਰੋਜ਼ੀ ਪਰਵੀਨ, ਬਿੱਟੂ, ਸਾਜ਼ਦਾ ਅਤੇ ਹੀਨਾ ਕੌਸਰ। ਇਹਨਾਂ ਦੀ ਫਰਮਾਇਸ਼ ਆਈ ਮੁਹੱਲਾ ਹਲਵਾਈਨ, ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ। ਮੁਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਲਕਰ, ਰਤਨਮਾਲਾ ਸੁਲਲਕਰ, ਆਰਤੀ ਗੋਰੀ, ਓਮ ਪ੍ਰਕਾਸ਼ ਸੁਲਲਕਰ, ਕੁਮਕੁਮ ਵਿਜੇ ਸੁਲਲਕਰ ਅਤੇ ਓਮਕਾਰ ਮਹਾਰਾਸ਼ਟਰ ਤੋਂ। ਸੀਤਲਾ ਮਾਤਾ ਮੰਦਰ ਵਾਲੀ ਗਲੀ ਆਰਿਆਨਗਰ ਬਠਿੰਡਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਉਹਨਾਂ ਦਾ ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਅਤੇ ਸਮੂਹ ਬਰਾੜ ਪਰਿਵਾਰ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ, ਮੁਹੰਮਦ ਸਾਦਿਕ ਅੰਸਾਰੀ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਭ ਸਾਇਨਾ ਅਤੇ ਨਿਵਾਨ ਸ਼ਰਮਾ। ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਹੰਸਰਾਜ ਹੰਸ ਨੂੰ।

ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ। ਰਤਨ ਨਗਰ ਤ੍ਰਿਪੜੀ ਪਟਿਆਲਾ ਤੋਂ ਲਖਬੀਰ ਸਿੰਘ ਗਿੱਲ, ਅਮਨਪ੍ਰੀਤ ਸਿੰਘ, ਸਿਮਰਨ ਕੌਰ ਅਤੇ ਜਸਵਿੰਦਰ ਕੌਰ ਗਿੱਲ ਹੋਰਾਂ ਦੀ, ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ ਰਾਹੁਲ ਅਤੇ ਗੁਰਸ਼ਬਦ ਸਿੰਘ ਰਾਹੁਲ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਯਵਤਮਾਲ, ਵਿਦਰਭ, ਮਹਾਰਾਸ਼ਟਰ ਤੋਂ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਲਾਦ ਰਾਜਨ ਵਰਮਾ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਬਠਿੰਡਾ, ਪਾਟਨ ਜ਼ਿਲ੍ਹਾ, ਦੁਰਗ, ਛੱਤੀਸਗੜ੍ਹ ਤੋਂ ਸੰਭਾਜੀ ਨਗਰ ਛਤਰਪਤੀ ਤੋਂ ਰਾਜੇਸ਼ ਸਾਬਲੇ ਪਾਟਿਲ, ਰਾਜਦੀਪ, ਰਾਜੇਸ਼, ਰਾਸ਼ੀ, ਰਾਜੇਸ਼ ਅਤੇ ਸ਼੍ਰੀਮਤੀ ਸ਼ੀਤਲ ਰਾਜੇਸ਼ ਹੋਰਾਂ ਨੇ। ਪਟਿਆਲਾ ਤੋਂ ਪਰਮਜੀਤ ਸੈਣੀ, ਰਾਜੇਸ਼, ਯੁਵਰਾਜ, ਸਿੰਮੀ ਅਤੇ ਨਿੰਮੀ ਹੋਰਾਂ ਨੇ। ਮਲਕਾਪੁਰ ਮਹਾਰਾਸ਼ਟਰ ਤੋਂ ਸੋਪਾਨ ਤਾਇਡੇ, ਨਾਰਾਇਣ, ਆਸ਼ੀਸ਼। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜ਼ੋਰੀਆ, ਗੀਤਾ, ਗਗਨਦੀਪ, ਆਰਜ਼ੂ ਅਤੇ ਗੁੱਡੂ ਹੋਰਾਂ ਨੇ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਹੋਰਾਂ ਦੀ ਫਰਮਾਇਸ਼ ਆਈ ਹੈ। ਪੂਰਨਾ ਜੰਕਸ਼ਨ ਮਸਤਾਪੁਰਾ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਅਤੇ ਸੁਲੋਚਨਾ ਭਗਤ ਹੋਰਾਂ ਦੀ ਫਰਮਾਇਸ਼ ਆਈ ਹੈ। ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ, ਬੇਬੀ ਗਰਵੀ ਅਤੇ ਹਿਮਾਸ਼ ਇਹਨਾਂ ਦੀ ਫਰਮਾਇਸ਼ ਆਈ ਹੈ ਜੋਧਪੁਰ ਰਾਜਸਥਾਨ ਤੋਂ। ਆਦਰਸ਼ ਨਗਰ ਬਠਿੰਡਾ ਤੋਂ ਫਰਮਾਇਸ਼ ਆਈ ਹੈ ਅਸ਼ੋਕ ਗਰੋਵਰ, ਪਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਰਾਂ ਦੀ। ਸ਼ਮਸੁਲ ਕਮਰ, ਰਾਹੀ ਸ਼ਾਹੀਮ, ਫਾਤਿਮਾ, ਅਦਨਾਨ ਖਾਮ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ। ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌੜ, ਮੁਹੰਮਦ ਸ਼ਦਾਵ ਖੱਤਰੀ ਹੋਰਾਂ ਦੀ ਫਰਮਾਇਸ਼ ਆਈ ਹੈ ਵੈਸ਼ਨਵ ਕਲੋਨੀ ਸਨਾਵਤ ਤੋਂ। ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ, ਕੁਮਾਰ ਸੰਚਿਤ, ਕੁਮਾਰ ਪ੍ਰਥਮੇਸ਼, ਸਾਨਵੀ ਦੇਸ਼ਮੁਖ ਅਤੇ ਹਰਸ਼ਤਾ ਦੇਸ਼ਮੁਖ ਹੋਰਾਂ ਦੀ ਫਰਮਾਇਸ਼ ਆਈ ਹੈ ਕਾਲੇਗਾਓਂ, ਜਫਰਾਬਾਦ ਤੋਂ। ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੋਰੀਨ ਆਸਨਾ, ਮੁਹੰਮਦ ਕੈਫ ਅੰਸਾਰੀ ਹੋਰਾਂ ਦੀ ਫਰਮਾਇਸ਼ ਆਈ ਹੈ ਜੈਨ ਮੰਦਰ ਕੁਰਾਵਲੀ ਤੋਂ। ਇਹ ਸੁਣਨਾ ਚਾਹੁੰਦੇ ਨੇ ਰਣਜੀਤ ਬਾਵਾ ਦੀ ਆਵਾਜ਼ 'ਚ ਗਾਇਆ ਗੀਤ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਪੰਜਾਬੀ ਤੜਕਾ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। FM ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਰਾਤ ਦੇ 10:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ। ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਤਰਨਜੀਤ। ਸੁਣਦਿਆਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਸ਼ੀ 420 'ਚੋਂ। ਆਵਾਜ਼ਾਂ ਨੇ ਆਸ਼ਾ ਭੋਸਲੇ, ਮੰਨਾ ਡੇ ਅਤੇ ਸਾਥੀਆਂ ਦੀਆਂ। ਗੀਤ ਨੂੰ ਸੰਗੀਤ ਦਿੱਤਾ ਸ਼ੰਕਰ ਜੈਕਿਸ਼ਨ ਨੇ ਅਤੇ ਬੋਲ ਨੇ ਸ਼ੈਲੇਂਦਰ ਦੇ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸੁਣਦੇ ਹਾਂ ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ, ਫਿਲਮ ਲੈਲਾ ਮਜਨੂੰ 'ਚੋਂ।

ਪ੍ਰੋਗਰਾਮ ਰਜਨੀਗੰਧਾ ਦੀ ਅਗਲੀ ਪੇਸ਼ਕਸ਼, ਜਿਸ ਨੂੰ ਕਲਮਬੱਧ ਕੀਤਾ ਹੈ ਹਸਰਤ ਜੈਪੁਰੀ ਨੇ ਅਤੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਸ਼ੰਕਰ ਜੈਕਿਸ਼ਨ ਨੇ, ਬੋਲ ਲਿਖੇ ਨੇ ਮੁਹੰਮਦ ਰਫੀ ਨੇ, ਫਿਲਮ ਐਨ ਈਵਨਿੰਗ ਇਨ ਪੈਰਿਸ।

ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਫਿਲਮ ਬੌਬੀ 'ਚੋਂ ਆਵਾਜ਼ਾਂ ਨੇ ਮੰਨਾ ਡੇ ਸ਼ੈਲਿੰਦਰ ਸਿੰਘ ਅਤੇ ਸਾਥੀਆਂ ਦੀਆਂ। ਗੀਤ ਨੂੰ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ ਅਤੇ ਬੋਲ ਨੇ ਆਨੰਦ ਬਖਸ਼ੀ ਦੇ।